0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਸ਼ੈਰਨੈਕਸਸ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com.au।
5: Hi, this is Ayushman Khurana and you're listening to Radio Hanji.

0: ਯੋ ਹਾਂਜੀ 1674 ਹੈ।
1: ਹਾਂਜੀ ਮੈਂ ਤੁਹਾਡਾ ਆਪਣਾ ਗੈਰੀ ਸੰਧੂ ਸੋ ਡਰਾਈਵਰ ਦਾ ਮੁੰਡਾ ਪਿੰਡ ਰੋੜਕਾ ਗਲਾ। ਉਸ ਸਮੇਂ ਦੀ ਗੱਲ ਕਰਨ ਲੱਗਾ ਜਦੋਂ ਮੈਂ ਕੈਨੇਡਾ ਵਿੱਚ ਪਹਿਲੀ ਵਾਰ ਗਿਆ। ਮੇਰਾ ਫਰੈਂਡ ਮੈਨੂੰ ਕੈਕਟਸ ਕਲੱਬ ਲੈ ਗਿਆ। ਉੱਥੇ ਮੇਰੇ ਵਰਗਾ ਦੇਸੀ ਬਲੈਦਣ ਬੀਬੀ ਤੋਂ ਸਨੈਪਚੈਟ ਆਈ ਡੀ ਮੰਗਦਾ ਸੀ ਤੇ ਮੈਂ ਗਾਣਾ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station. Radio Hanji, 1674 AM, 24/7 Indian Radio, Sydney ka apna Indian Radio Station.
2: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ। ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਸਤਿ ਸ਼੍ਰੀ ਅਕਾਲ ਦੋਸਤੋ, ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੁਹਾਡਾ ਰੇਡੀਓ ਹਾਂਜੀ 1674 AM ਦੇ ਉੱਪਰ। ਬੁੱਧਵਾਰ ਦਾ ਦਿਨ, ਤੇ ਬੁੱਧਵਾਰ ਦੇ ਦਿਨ ਸਾਡੇ ਨਾਲ ਸਿਹਤ ਸੰਬੰਧੀ ਮੁੱਦਿਆਂ ਦੇ ਉੱਪਰ ਗੱਲਬਾਤ ਕਰਨ ਨੂੰ ਕੁਝ ਅਪਡੇਟਸ ਨੂੰ ਡਾਕਟਰ ਸੰਦੀਪ ਭਗਤ ਹੁੰਦੇ ਨੇ, ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਕਰਦੇ ਹਾਂ ਅੱਜ ਦੀ ਗੱਲਬਾਤ ਸ਼ੁਰੂ। ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ।
6: ਬਹੁਤ ਬਹੁਤ ਧੰਨਵਾਦ ਜੀ ਸਾਰੇ ਰੇਡੀਓ ਹਾਂਜੀ ਪਰਿਵਾਰ ਨੂੰ, ਸਤਿ ਸ੍ਰੀ ਅਕਾਲ। ਅੱਜ ਮੈਂ ਥੋੜੀ ਜਾਣਕਾਰੀ ਜਿਹੜੀ ਸ਼ੇਅਰ ਕਰਨਾ ਚਾਹੁੰਦਾ ਉਹ ਡਿਮੈਂਸ਼ੀਆ ਬਾਰੇ ਆ। ਡਿਮੈਂਸ਼ੀਆ ਜਿਹਨੂੰ ਪੰਜਾਬੀ ਚ ਆਪਾਂ ਕਹਿ ਸਕਦੇ ਵੀ ਉਮਰ ਦੇ ਨਾਲ, ਆਮ ਤੌਰ ਤੇ ਉਮਰ ਦੇ ਨਾਲ ਜਿਹੜੇ ਬਜ਼ੁਰਗ ਹੋ ਜਾਂਦੇ ਨੇ ਤੇ ਯਾਦਾਸ਼ ਕਮਜ਼ੋਰ ਹੁੰਦੀ ਹੈ, ਤੇ ਜਿਹੜੀਆਂ ਇਮੀਡੀਏਟ ਕੋਈ ਰੀਸੈਂਟ ਮੈਮਰੀਜ਼ ਹੈ ਉਹ ਯਾਦ ਨਹੀਂ ਰਹਿੰਦੀਆਂ। ਪੁਰਾਣੀਆਂ ਗੱਲਾਂ ਜਿਹੜੀਆਂ ਕਹਿੰਦੇ ਵੀ ਪਾਕਿਸਤਾਨ ਦੀਆਂ ਗੱਲਾਂ ਯਾਦ ਹੈ ਪਰ ਹੁਣ ਵਾਲੀਆਂ ਭੁੱਲ ਗਈਆਂ, ਤੇ ਇਹ ਉਸ ਬਾਰੇ ਗੱਲ ਕਰਦਾ। ਕਈ ਤਰ੍ਹਾਂ ਦੀ ਖੋਜ ਹੋਈ ਹੈ ਕਈ ਪਿਛਲੇ ਦਸ਼ਕਾਂ ਦੇ ਵਿੱਚ, ਜਿਹੜਾ ਇਹ ਕਹਿੰਦਾ ਵੀ ਅਗਰ ਅਸੀਂ ਰੈਗੂਲਰ ਐਕਸਰਸਾਈਜ਼ ਕਰਦੇ ਹਾਂ, ਖੁਰਾਕ ਸਹੀ ਰੱਖਦੇ ਹਾਂ, ਤੇ ਉਹਦੇ ਨਾਲ ਜਿਹੜੀ ਯਾਦਾਸ਼ ਕਾਇਮ ਰਹਿੰਦੀ ਹੈ ਔਰ ਡਿਮੈਂਸ਼ੀਆ ਵਰਗੀ ਜਿਹੜੀ ਬਿਮਾਰੀ ਹੈ ਇਹ ਜਿਹੜੀ ਸਲੋ ਕੀਤੀ ਜਾ ਸਕਦੀ ਜਾਂ ਬਿਲਕੁਲ ਪ੍ਰਿਵੈਂਟ ਕੀਤੀ ਜਾ ਸਕਦੀ ਹੈ। ਪਰ ਪਿਛਲੇ ਕੁਛ ਦਿਨਾਂ ਦੇ ਵਿੱਚ ਇੱਕ ਹੋਰ ਰਿਸਰਚ ਪਬਲਿਸ਼ ਹੋਈ ਹੈ ਜਿਹਦੇ ਵਿੱਚ ਉਹਨਾਂ ਨੇ ਦੋ ਗਰੁੱਪ 'ਚ ਬਜ਼ੁਰਗਾਂ ਨੂੰ ਵੰਡਿਆ ਸੀ। ਇੱਕ ਦੇ ਵਿੱਚ ਉਹਨਾਂ ਨੂੰ ਜਿਹੜੀ ਮੈਡੀਟਰੇਨੀਅਨ ਡਾਇਟ ਆ, ਯਾਨੀ ਕਾਫੀ ਸਬਜ਼ੀਆਂ ਨੇ, ਸਲਾਦ ਆ, ਫਿਸ਼ ਬੇਸਡ ਉਹਨਾਂ ਦਾ ਪ੍ਰੋਟੀਨ ਹੈ, ਉਹਨਾਂ ਨੂੰ ਇੱਕ ਉਹ ਦਿੱਤਾ ਜਾ ਰਿਹਾ। ਉਹ ਥੋੜੀ ਐਕਸਰਸਾਈਜ਼ ਵੀ ਡੇਲੀ ਕਰਦੇ ਆ, ਐਕਸਰਸਾਈਜ਼ ਚਾਹੇ ਵਾਕਿੰਗ ਹੈ ਚਾਹੇ ਜਿੰਨੀ ਵੀ ਉਹ ਟੋਲਰੇਟ ਕਰ ਸਕਦੇ ਆ, ਉਹਦੇ 'ਚ ਪਾਣੀ ਦੇ ਵਿੱਚ ਚੱਲਣਾ, ਐਕਵਾ ਜੋਗਿੰਗ, ਇਹੋ ਜਿਹੀਆਂ ਚੀਜ਼ਾਂ ਨੇ। ਤੇ ਤੀਸਰੀ ਚੀਜ਼ ਉਹਦੇ 'ਚ ਉਹਨਾਂ ਨੇ ਕਰਵਾਈ ਉਹਨਾਂ ਨੂੰ ਬ੍ਰੇਨ ਦੀਆਂ ਐਕਸਰਸਾਈਜ਼, ਜਿੱਦਾਂ ਕਿ ਰੀਡਿੰਗ ਲਗਾ ਲਓ ਜਾਂ ਪਜ਼ਲਸ ਨੇ, ਇਹੋ ਜਿਹੀਆਂ ਚੀਜ਼ਾਂ ਕਰਵਾਈਆਂ। ਦੂਸਰੇ ਗਰੁੱਪ ਨੂੰ ਉਹਨਾਂ ਨੇ ਸਿਰਫ ਖੁਰਾਕ ਦਿੱਤੀ ਔਰ ਜਿੰਨੀ ਕੁ ਉਹਨਾਂ ਨੇ ਐਕਸਰਸਾਈਜ਼ ਕਰਨੀ ਕਰਨ ਦਿੱਤੀ, ਪਰ ਉਹਨਾਂ ਨੂੰ ਬ੍ਰੇਨ ਦੀਆਂ ਐਕਸਰਸਾਈਜ਼ ਜ਼ਿਆਦਾ ਨਹੀਂ ਕਰਾਈਆਂ, ਯਾਨੀ ਪਜ਼ਲਸ ਨੂੰ ਸੋਲਵ ਕਰੋ, ਕੋਈ ਪੇਂਟਿੰਗ ਕਰੋ, ਕੋਈ ਨਵੀਂ ਸਕਿੱਲ ਸਿੱਖੋ, ਕੋਈ ਨਵੀਂ ਲੈਂਗੁਏਜ ਜਿਹਦੇ ਨਾਲ ਦਿਮਾਗ 'ਤੇ ਜ਼ੋਰ ਪਵੇ, ਇਹੋ ਜਿਹੀ ਕੋਈ ਚੀਜ਼ ਨਹੀਂ ਕੀਤੀ। ਔਰ ਉਹਨਾਂ ਨੇ ਦੇਖਣ 'ਚ ਆਇਆ ਕਿ ਜਿਹੜੇ ਦਿਮਾਗ 'ਤੇ ਥੋੜ੍ਹਾ ਜ਼ੋਰ ਦਿੰਦੇ ਆ, ਰੀਡਿੰਗ ਕਰਦੇ, ਪਜ਼ਲਸ ਕਰਦੇ ਆ, ਕੋਈ ਨਵੀਂ ਸਕਿੱਲ ਸਿੱਖ ਰਹੇ ਆ ਔਰ ਗੱਲਾਂ ਬਾਤਾਂ ਕਰਦੇ ਆ, ਨਵੀਆਂ ਚੀਜ਼ਾਂ ਪੜ੍ਹ ਕੇ ਡਿਸਕਸ ਕਰਦੇ ਆ, ਉਹਨਾਂ ਦੇ ਵਿੱਚ ਯਾਦਾਸ਼ ਜਿਹੜੀ ਉਹ ਜ਼ਿਆਦਾ ਉਮਰ ਤੱਕ ਕਾਇਮ ਰਹਿੰਦੀ ਹੈ ਔਰ ਡਿਮੈਂਸ਼ੀਆ ਜਿਹੜਾ ਇੱਕ ਘੱਟੋ ਘੱਟ ਇੱਕ ਸਾਲ ਤੱਕ ਡਿਲੇ ਹੋ ਜਾਂਦਾ। ਹੁਣ ਅਗਰ ਦੇਖਿਆ ਜਾਏ ਕੋਈ 80-81 ਚ ਇੰਨਾ ਫਰਕ ਸੁਣਨ ਚ ਨਹੀਂ ਲੱਗਦਾ, ਪਰ ਜੇ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ ਜਿੱਥੇ 4 ਲੱਖ ਤੋਂ ਜ਼ਿਆਦਾ ਡਿਮੈਂਸ਼ੀਆ ਦੇ ਪੇਸ਼ੈਂਟ ਨੇ ਇਕੱਲੇ ਆਸਟ੍ਰੇਲੀਆ 'ਚ, ਤੇ ਜੇ ਇੱਕ ਸਾਲ ਇੱਕੇ ਘੱਟਦੇ ਹਾਂ ਤੇ 42-43 ਹਜ਼ਾਰ ਬੰਦੇ ਇੱਕ ਸਾਲ ਦੇ ਵਿੱਚ ਘੱਟ ਯਾਦਾਸ਼ ਵਾਲੇ, ਯਾਦਾਸ਼ ਦੀ ਪ੍ਰੋਬਲਮਸ ਵਾਲੇ ਹੋਣਗੇ ਡਿਮੈਂਸ਼ੀਆ ਜਿਹਨਾਂ ਨੂੰ, ਉਹ 42 ਹਜ਼ਾਰ ਬੰਦੇ ਘੱਟ ਹੋਣਗੇ। ਤੇ ਉਹਦਾ ਅਫਕੋਰਸ ਉਹਨਾਂ ਦੀ ਆਪਣੀ ਸਿਹਤ ਵੀ ਫਾਇਦਾ, ਉਹਨਾਂ ਦੇ ਪਰਿਵਾਰ ਲਈ ਵੀ ਚੰਗਾ, ਪਰ ਸਾਡੇ ਹੈਲਥ ਸਿਸਟਮ ਲਈ ਵੀ ਚੰਗਾ ਜੇ ਡਿਮੈਂਸ਼ੀਆ ਦੇ ਪੇਸ਼ੈਂਟ ਸਾਡੇ ਸਮਾਜ 'ਚ ਘੱਟ ਹੋਣਗੇ। ਸੋ ਸੁਨੇਹਾ ਮੇਰਾ ਇਹ ਹੈ ਜੀ ਕਿ ਆਪਣੀ ਡਾਇਟ ਦੇ ਵਿੱਚ ਸਬਜ਼ੀਆਂ, ਥੋੜੀ ਰੈਗੂਲਰ ਐਕਸਰਸਾਈਜ਼ ਔਰ ਮੋਸਟ ਇੰਪੋਰਟੈਂਟਲੀ ਕੁਛ ਨਾ ਕੁਛ ਜਿਹੜਾ ਦਿਮਾਗ ਨੂੰ ਵਰਤਦੇ ਰਹੋ, ਚਾਹੇ ਉਹ ਰੀਡਿੰਗ 'ਚ ਹੈ, ਚਾਹੇ ਗੱਲਾਂ ਬਾਤਾਂ ਨਾਲ ਹੈ, ਜਾਂ ਕੋਈ ਐਸੀ ਚੀਜ਼ ਜਿਹੜੀ ਤੁਸੀਂ ਪਹਿਲਾਂ ਨਹੀਂ ਸੁਣੀ ਦੇਖੀ, ਤੋ ਇੱਕ ਕਿਉਰੀਓਸਿਟੀ ਦਿਮਾਗ ਦੇ ਵਿੱਚ ਰੱਖੋ ਕਿ ਅਸੀਂ ਦਿਮਾਗ ਨੂੰ ਚਲਾਉਂਦੇ ਰਹਿਣਾ। ਉਹ ਕਈ ਵਾਰੀ ਇਹ ਵੀ ਕਹਿੰਦੇ ਆ ਵੀ ਦਿਮਾਗ ਐਸੀ ਚੀਜ਼ ਹੈ use it or lose it. ਜਾਂ ਤੈਨੂੰ ਚਲਾਉਂਦੇ ਰਹੋ, ਜੇ ਕੁਛ ਨੀ ਕਹੋਗੇ ਵਿਹਲੇ ਬਹਿ ਜਾਓਗੇ ਤੇ ਵਿਹਲੇ ਤੇ ਪਾਣੀ ਚ ਵੀ ਉਰਲੀ ਲੱਗ ਜਾਂਦੀ ਤੇ ਦਿਮਾਗ ਵੀ ਜਿਹੜਾ ਉਹ ਇੰਨਾ ਇਫੈਕਟਿਵ ਨੀ ਰਹਿੰਦਾ। ਸੋ ਉਮਰ ਦਾ ਲਿਹਾਜ਼ ਨਾ ਕਰੋ, ਕੁਛ ਨਾ ਕੁਛ ਆਪਣੀ ਜਿਹੜੀ ਵੀ ਏਜ ਹੈ ਉਹਦੇ ਵਿੱਚ ਰੀਡਿੰਗ ਕਰੋ ਜਾਂ ਦਿਮਾਗ ਦੀਆਂ ਜਿਹੜੀਆਂ ਕੋਈ ਨਵੀਂ ਸਕਿੱਲਸ ਸਿੱਖਣੀਆਂ ਉਹ ਉਹਦੇ ਤੇ ਤੁਸੀਂ ਫੋਕਸ ਕਰ ਸਕਦੇ ਹੋ। ਧੰਨਵਾਦ ਜੀ।
5: ਜੀ ਡਾਕਟਰ ਸਾਹਿਬ, ਇੱਕ ਸਵਾਲ ਵੀ ਸੀਗਾ। ਅੱਜ ਕੱਲ ਬਜ਼ੁਰਗ ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਕੰਜ਼ਿਊਮ ਕਰਦੇ ਨੇ, ਉਹ ਰੀਲਾਂ ਬਹੁਤ ਦੇਖਦੇ ਨੇ, ਯੂਟਿਊਬ ਦੇ ਉੱਪਰ ਵੀ ਸ਼ਾਰਟਸ ਜਾਂ ਬਾਕੀ ਚੀਜ਼ਾਂ, ਇਹ ਇੰਟਰਟੇਨਮੈਂਟ ਦਾ ਸਾਧਨ ਹੈ। ਪਰ ਉਸ ਉਮਰੇ ਜਾ ਕੇ ਆਪਾਂ ਦਿਮਾਗ ਨੂੰ ਇੱਕਦਮ ਹੀ ਇੰਨਾ ਡਿਜੀਟਲ ਕਰਨ ਦੀ ਕੋਸ਼ਿਸ਼ ਕਰਨੀ ਜਾਂ ਹਮੇਸ਼ਾ ਸਕਰੋਲ ਕਰਦੇ ਰਹਿਣਾ, ਉਹ ਵੀ ਇੱਦਾਂ ਦੀਆਂ ਚੀਜ਼ਾਂ ਜਾਂ ਡਿਮੈਂਸ਼ੀਆ ਵਰਗੀਆਂ ਚੀਜ਼ਾਂ ਦੇ ਪ੍ਰਭਾਵ ਪਾਉਂਦੀ ਹੈ?
6: ਸਪੈਸੀਫਿਕਲੀ ਸਟੱਡੀ ਚ ਨੀ ਉਹਨਾਂ ਨੇ ਐਨਾਲਾਈਜ਼ ਕੀਤਾ, ਪਰ ਜੇ ਆਪਾਂ ਉਹਦੇ ਪ੍ਰਿੰਸੀਪਲ ਆ ਜਿਹੜੀ ਰਿਸਰਚ ਦੇ ਅਪਲਾਈ ਕਰਦੇ ਆ। ਹੁਣ ਕਈ ਰੀਲਾਂ ਦੇਖਦੇ ਆ, ਜੋ ਰੀਲ ਚ ਆਇਆ ਉਹਨੂੰ ਬਿਲਕੁਲ ਇਕਦਮ ਸੱਚ ਮੰਨ ਕੇ ਉਹ ਗੱਲ ਉਹਦੀ ਕਰੀ ਜਾਣਗੇ ਵੀ ਹੈ ਇਹ ਅਲਟੀਮੇਟ ਸੱਚ ਹੈ ਹੀ ਆ। ਕਈ ਨੇ ਉਹਨੂੰ ਕਰਕੇ ਅੱਗੇ ਖੋਏ ਕਰਦੇ ਆ, ਉਹਨੂੰ ਰਹਿੰਦੇ ਇਲੈਕਟ੍ਰੋਨਿਕ ਹੀ ਹੈ, ਕੰਪਿਊਟਰ ਜਾਂ ਆਈਪੈਡ ਜਾਂ ਫੋਨ ਤੇ, ਉਹ ਆਪਣਾ ਉਹਨੂੰ ਰਿਸਰਚ ਕਰਦੇ ਵੀ ਵਾਕਿਆ ਆਇਆ ਇਹ ਖ਼ਬਰ ਸੱਚ ਹੈ, ਇਹਦੇ ਕੀ ਤੱਥ ਕੀ ਨੇ। ਉਹ ਜਿਹੜੀ ਦਿਮਾਗ ਦੀ ਅਗਲੀ ਕਰਿਓਸਿਟੀ ਨੈਕਸਟ ਲੈਵਲ ਹੈ ਨਾ, ਉਹ ਹੈਲਪਫੁਲ ਹੈ। ਦੂਸਰੀ ਚੀਜ਼ ਅਸੀਂ ਸਕਰੀਨ ਟਾਈਮ ਹੈ ਜਿਹੜਾ ਉਹ ਬੱਚਿਆਂ ਤੇ ਵੀ ਅਪਲਾਈ ਹੁੰਦਾ ਹੈ, ਸਾਰੀ ਉਮਰ ਤੇ ਹੁੰਦਾ ਹੈ ਕਿ ਅਸੀਂ ਕਿੰਨੀ ਦੇਰ ਉਹਦੇ ਚ ਵਿਅਸਤ ਰਹਿੰਦੇ ਹਾਂ, ਸਕਰੀਨ ਤੇ ਆਪਣੀਆਂ ਅੱਖਾਂ ਜਿਹੜੀਆਂ ਇੱਕ ਸਰਟਨ ਡਿਸਟੈਂਸ ਤੇ ਫੋਕਸ ਰੱਖਦੇ ਹਾਂ, ਉਹ ਨੁਕਸਾਨਦੇਹ ਹੈ। ਤੇ ਉਹਦੇ ਲਈ ਜਿੱਦਾਂ ਇੱਕ ਵਾਰੀ ਮੈਂ ਪਹਿਲਾਂ ਵੀ ਪ੍ਰੋਗਰਾਮ ਕੀਤਾ ਸੀ ਕਿ ਅਸੀਂ 20-20-20 ਦਾ ਯਾਦ ਰੱਖੀਏ, ਆਪਣਾ 20 ਫੁੱਟ ਤੇ 20 ਸੈਕਿੰਡ ਲਈ 20 ਮਿੰਟ ਦੀ ਰੀਡਿੰਗ ਤੋਂ ਬਾਅਦ ਅਸੀਂ ਨਜ਼ਰਾਂ ਨੂੰ ਥੋੜੀ ਬ੍ਰੇਕ ਦੇਣੀ, ਆਈ ਮਸਲਸ ਨੂੰ, ਜੇ 20 ਮਿੰਟ ਤੱਕ ਅਸੀਂ ਦੇਖ ਰਹੇ ਹਾਂ ਤੇ ਉਹ ਤੋਂ 20 ਫੁੱਟ ਦੂਰ ਵਿੱਚ 6 ਮੀਟਰ ਬਣ ਜਾਂਦਾ ਤੇ 20 ਸੈਕਿੰਡ ਲਈ ਦੂਰ ਦੇਖ ਕੇ ਆਪਾਂ ਥੋੜੀ ਅੱਖਾਂ ਨੂੰ ਆਰਾਮ ਦੇਣਾ, ਤੋ ਉਹ ਚੀਜ਼ ਨਾਲ ਜ਼ਰੂਰੀ ਹੈ। ਪਰ ਕਈ ਵਾਰੀ ਇੰਨੇ ਕੁ ਖੁੱਬੇ ਹੁੰਦੇ ਹੈ ਕਿ 20 ਮਿੰਟ ਤੇ 2 ਮਿੰਟ ਮਹਿਸੂਸ ਹੁੰਦੇ ਆ, ਜੇ ਖਾਸ ਤੌਰ ਤੇ ਕੋਈ ਹੋਰ ਕੰਮ ਨੀ ਹੈ ਤੋ ਉਹ ਉਸ ਤਰੀਕੇ ਨਾਲ ਫਿਰ ਨੁਕਸਾਨਦੇਹ ਹੋ ਜਾਂਦਾ ਤੇ ਉਹਦੇ ਨਾਲ ਫਿਰ ਅੱਗੇ ਨੈਕ ਵੀ ਆ ਜਾਂਦੀ, ਫਿਰ ਕਿਸੇ ਦੇ ਨੈਕ ਪੇਨ ਹੋ ਰਹੀ ਕਿਉਂਕਿ ਇੱਕੋ ਹੀ ਪੋਸਚਰ ਚ ਜਾਂ ਫੋਨ ਜਾਂ ਜਿਹੜਾ ਵੀ ਤੁਸੀਂ ਸਮਾਰਟ ਡਿਵਾਈਸ ਫੜਿਆ ਉਹਨੂੰ ਇੱਕ ਤਰੀਕੇ ਨਾਲ ਫੜਿਆ ਤੇ ਉਹਦੇ ਚ ਫਿਰ ਐਕਸਰਸਾਈਜ਼ ਰਹਿੰਦੀ ਹੈ। ਸੋ ਇੱਕ ਇਕੱਲੀ ਵੇਰੀਏਬਲ ਨਹੀਂ ਗਾ, ਸਾਰਿਆਂ ਦਾ ਅਗਰ ਬੈਲੈਂਸ ਰੱਖੀਏ ਤੇ ਫਿਰ ਇਹ ਚੀਜ਼ਾਂ ਫਾਇਦੇਮੰਦ ਵੀ ਨੇ।
5: ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਸਮੇਂ ਵਾਸਤੇ।
6: ਬਹੁਤ ਬਹੁਤ ਧੰਨਵਾਦ ਜੀ।
5: ਦੋਸਤੋ, ਇਹ ਸਨ ਸਾਡੇ ਨਾਲ ਡਾਕਟਰ ਸੰਦੀਪ ਭਗਤ। ਹਰ ਹਫ਼ਤੇ ਅਸੀਂ ਸਿਹਤ ਸੰਬੰਧੀ ਕੋਈ ਜਾਣਕਾਰੀ ਲੈ ਕੇ ਹਾਜ਼ਰ ਤੁਹਾਡੇ ਨਾਲ ਹਾਜ਼ਰੀ ਲਾਉਂਦੇ ਹਾਂ। ਇੱਕ ਬ੍ਰੇਕ ਤੋਂ ਬਾਅਦ ਅੱਜ ਦੇ ਟੌਪਿਕ, ਅੱਜ ਦੇ ਵਿਸ਼ੇ ਦੇ ਉੱਪਰ ਵੀ ਗੱਲਬਾਤ ਸ਼ੁਰੂ ਕਰਦੇ ਹਾਂ। ਇੱਕ ਵਪਾਰਕ ਵਕਫੇ ਤੋਂ ਬਾਅਦ ਮਿਲਦੇ ਹਾਂ। ਤੁਸੀਂ ਸੁਣ ਰਹੇ ਹੋ ਹਾਂਜੀ ਮੈਲਬਨ ਰੇਡੀਓ। ਹਾਂਜੀ
7: शिकार जब तक नजरों के सामने है तीर चला देना चाहिए।
8: कल सिवाय इस पिंजरे में होगा, जिंदा या मुर्दा।
9: ये हिंदवी स्वराज जवाब है।
10: Book your tickets now for Raja Shivaji, starring Ritesh Deshmukh, Sanjay Dutt, Abhishek Bachchan and Vidya Balan. Releasing in cinemas on 1st May.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674 AM।
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
5: ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
4: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

ਨੂੰ ਪਿਆਰ ਕੀਤਾ ਸੱਜਣਾ ਸਦੀਆਂ ਤੋਂ। ਨਮਸਤੇ, ਸਤਿ ਸ਼੍ਰੀ ਅਕਾਲ ਆਦਾਬ, ਮੈਂ ਹਾਂ ਕ੍ਰਿਸ਼ਨਨ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM। ਹਾਂਜੀ, ਕੀ ਹਾਲ ਚਾਲ ਸਾਰਿਆਂ ਦੇ? ਠੀਕ ਠਾਕ। ਅੱਜ ਜੀ ਮੈਂ ਮੋਰਚਾ ਆਪ ਆਪਣੇ ਵਾਸਤੇ ਖੁਦ ਲਈ ਨਾ ਮੈਂ ਸੰਭਾਲ ਕੇ ਰੱਖਿਆ। ਮੈਂ ਕਿਹਾ ਬਈ ਕੁਝ ਗੱਲਾਂ ਮੈਂ ਕਰਨੀਆਂ ਹੁੰਦੀਆਂ, ਮੈਨੂੰ ਕਰਨ ਦਿਆ ਕਰੋ ਆਪਣੇ ਆਪ 'ਚ ਆਪਣੇ ਲੈਵਲ 'ਤੇ, ਕਿਉਂਕਿ ਕਾਫੀ ਟੋਪਿਕਸ ਹੁੰਦੇ ਮਾਇੰਡ 'ਚ ਯਾਰ ਕਿ ਅਸੀਂ ਵੀ ਡਿਸਕਸ ਕਰੀਏ, ਕੋਈ ਗੱਲਬਾਤ ਡਿਸਕਸ ਕਰੀਏ। ਅਤੇ ਫਿਰ ਥੈਂਕ ਯੂ ਟੂ ਰੇਡੀਓ ਹਾਂਜੀ ਟੀਮ, ਥੈਂਕ ਯੂ ਟੂ ਰਣਜੋਤ ਸਿੰਘ ਜੀ, ਉਹਨਾਂ ਨੇ ਕਿਹਾ ਹਾਂ ਬਈ ਜਾਈ ਜਾਓ ਜੀ, ਜਿਹੜੀ ਮਰਜ਼ੀ ਗੱਲਬਾਤ ਕਰਨੀ ਕਰੋ। ਅਤੇ ਮੈਂ ਕਿਹਾ ਬਈ ਮੈਂ ਜਿਹੜੀ ਗੱਲਬਾਤ ਕਰਨਾ ਚਾਹੁੰਦਾ ਨਾ, ਉਹ ਗੱਲਬਾਤ ਹੋਏਗੀ ਆਪਣੀ, ਸਾਡੇ ਲੋਕਾਂ ਦੀ, ਸਾਡੇ ਲੋਕਾਂ ਦੇ ਮਾਇੰਡ 'ਚ ਚੱਲਣ ਵਾਲੇ ਜਿੰਨੇ ਵੀ ਖੁਰਾਫਾਤੀ ਕੰਪਲੈਕਸ ਚੱਲਦੇ ਆ, ਆਈਡੀਆਜ਼ ਚੱਲਦੇ ਆ, ਉਹਦੇ ਬਾਰੇ ਇੱਕ ਟੈਬੂ ਨੂੰ ਖਤਮ ਕਰਨ ਵਾਸਤੇ ਆਪਾਂ ਇੱਦਾਂ ਦਾ ਇੱਕ ਸ਼ੋਅ ਲੈ ਕੇ ਆਉਣਾ। ਸ਼ੋਅ ਦਾ ਨਾਮ ਮੈਂ ਰੱਖਿਆ ਕਿਆ ਬਾਤ ਹੈ, ਕਿਆ ਬਾਤ ਹੈ ਨਾਮ ਮੈਂ ਇਸ ਕਰਕੇ ਰੱਖਿਆ ਸ਼ੋਅ ਦਾ, ਕਿਉਂਕਿ ਮੈਂ ਕਦੀ ਵੀ ਕੁਛ ਜੇ ਪੜ੍ਹਦਾ, ਕੋਈ ਕੰਸੈਪਟ ਪੜ੍ਹਦਾ, ਕੋਈ ਕੰਸੈਪਟ ਮੈਨੂੰ ਦਿਸਣ 'ਚ ਮਿਲਦਾ, ਕਿਸੇ ਫਿਲਮ 'ਚ ਵੇਖ ਲਿਆ, ਕਿਸੇ ਕਿਤਾਬ 'ਚ ਪੜ੍ਹ ਲਿਆ, ਕੋਈ ਆਰਟੀਕਲ ਪੜ੍ਹ ਲਿਆ, ਜਾਂ ਫਿਰ ਕਿਸੇ ਦੀ ਆਪ ਬੀਤੀ ਸੁਣ ਲਈ, ਅਤੇ ਮਾਇੰਡ 'ਚ ਆਉਂਦਾ ਨਾ ਕਿਆ ਬਾਤ ਹੈ ਯਾਰ, ਇੱਦਾਂ ਵੀ ਹੁੰਦਾ ਲਾਈਫ ਦੇ ਅੰਦਰ, ਕਿਆ ਬਾਤ ਹੈ ਯਾਰ। ਮੈਂ ਤਾਂ ਬਹੁਤ ਸੋਚਦਾ ਸੀਗਾ ਕਿ ਇਟਸ ਅ ਵੈਰੀ ਹਿਊਜ ਥਿੰਗ, ਪਰ ਇਹ ਤਾਂ ਬੜੀ ਛੋਟੀ ਗੱਲ ਆ। ਕਿਆ ਬਾਤ ਹੈ ਯਾਰ, ਮੈਨੂੰ ਤਾਂ ਲੱਗਦਾ ਸੀ ਕਿ ਮੇਰੇ ਅੰਦਰ ਹੀ ਇਹ ਵਾਲਾ ਕੰਪਲੈਕਸ ਹੈ, ਪਰ ਇਹ ਤਾਂ ਬਹੁਤ ਜ਼ਿਆਦਾ ਨੋਰਮਲ, ਬਹੁਤ ਜ਼ਿਆਦਾ ਰਿਲੇਟੇਬਲ ਚੀਜ਼ ਹੈ, ਬੜੇ ਲੋਕਾਂ ਨਾਲ ਵਾਪਰ ਰਿਹਾ। ਸੋ ਕਿਆ ਬਾਤ ਹੈ, ਮੇਰੀ ਲਾਈਫ 'ਚ ਰੋਲ ਅਦਾ ਕਰਦਾ ਇੱਕ ਈਜ਼ੀਨੈਸ ਲੈ ਕੇ ਆਉਂਦਾ, ਇੱਕ ਇਹ ਪੱਖ ਲੈ ਕੇ ਆਉਂਦਾ ਕਿ ਬਈ ਠੀਕ ਹੈ, ਜੋ ਮੈਂ ਆਪਣੇ ਆਪ ਨੂੰ ਬਹੁਤ ਜੇ ਗ੍ਰੇਟ ਵੀ ਫੀਲ ਕਰਾਂ, ਜਾਂ ਮੈਂ ਆਪਣੇ ਆਪ 'ਚ ਬਹੁਤ ਸੈਡ ਵੀ ਫੀਲ ਕਰਾਂ, ਇਹ ਇੱਕ ਬੜੀ ਜਾਚੀ ਹੋਈ, ਪਛਾਣੀ ਹੋਈ ਬੇਸਿਕ ਜੀ ਪ੍ਰੋਬਲਮ ਹੈ, ਜੋ ਸਾਡੇ ਐਵੋਲਿਊਸ਼ਨਰੀ ਮਾਇੰਡ ਸੈੱਟ ਦੇ ਅੰਦਰ ਪਤਾ ਨਹੀਂ ਕਿੰਨੇ ਸਾਲਾਂ ਤੋਂ ਚੱਲਦੀ ਆ ਰਹੀ ਹੈ। ਮੈਂ ਜੇ ਤੁਹਾਨੂੰ ਇੱਕ ਸਿੰਪਲ ਜਿਹਾ ਇੱਕ ਆਈਡੀਆ ਦੇਵਾਂ ਕਿ ਤਕਰੀਬਨ 800 ਕਰੋੜ ਲੋਕ ਲੈ ਦੇ ਕੇ 16 ਪਰਸਨੈਲਿਟੀਜ਼ ਦੇ ਅੰਦਰ ਹੀ ਆਉਂਦੇ ਆ। ਜੀ ਹਾਂ, ਦੇਰ ਆਰ ਓਨਲੀ 16 ਪਰਸਨੈਲਿਟੀ ਸਬ ਟਾਈਪਸ, ਅਤੇ ਉਹਦੇ ਵਿੱਚ ਸਾਰੇ ਦੇ ਸਾਰੇ 800 ਕਰੋੜ ਲੋਕ ਉਹਦੇ ਅੰਦਰ ਆ ਜਾਂਦੇ ਆ। ਉਹਨਾਂ ਨੂੰ ਤੁਸੀਂ ਸੈਗਮੈਂਟਾਈਜ਼ ਕਰ ਸਕਦੇ ਹੋ। ਜੇ ਤੁਸੀਂ ਕਦੀ ਇਹ ਵਾਲਾ ਟੈਸਟ ਕਰਨਾ ਹੋਵੇ ਤਾਂ ਉਹ ਟੈਸਟ ਹੋ ਜਾਂਦਾ ਬਹੁਤ ਈਜ਼ੀਲੀ। ਉਹਨੂੰ ਗੂਗਲ 'ਤੇ ਜਾਓ, ਸਿੰਪਲ ਕਰੋ ਕਿ ਪਰਸਨੈਲਿਟੀ ਟੈਸਟ, ਪਰਸਨੈਲਿਟੀ ਟੈਸਟ ਜਦੋਂ ਤੁਸੀਂ ਭਰੋਂਗੇ, ਕੋਈ ਵੀ ਪਹਿਲੀ ਵੈਬਸਾਈਟ ਜਿਹੜੀ ਆਏਗੀ ਉਹਦੇ ਅੰਦਰ ਉਹ ਕੁਛ ਤੁਹਾਨੂੰ 100 ਕੁ ਤਰ੍ਹਾਂ ਦੇ ਸਵਾਲ ਪੁੱਛਣਗੇ, 100 ਸਵਾਲ ਪੁੱਛਣਗੇ, ਉਹਦਾ ਯੈਸ ਜਾਂ ਨੋ ਦਾ ਜਵਾਬ ਦੇਣਾ ਹੁੰਦਾ। ਜਦੋਂ ਤੁਸੀਂ ਯੈਸ ਜਾਂ ਨੋ ਦਾ ਜਵਾਬ ਦਿਓਗੇ ਕਿ ਬਾਸ਼ਰਤਾ ਕਿ ਸਮਝੋ ਤੁਸੀਂ ਪਬਲਿਕ ਸਪੀਕਿੰਗ ਦੇ ਅੰਦਰ ਗਏ ਹੋ, ਅਤੇ ਤੁਹਾਨੂੰ ਜੋ ਉੱਥੇ ਮੌਕਾ ਮਿਲਿਆ ਅਚਾਨਕ ਬੋਲਣ ਦਾ, ਤੁਸੀਂ ਬੋਲੋਗੇ ਯੈਸ ਜਾਂ ਨੋ, ਅਤੇ ਇੱਦਾਂ ਦੇ ਹੀ ਸਵਾਲ ਹੋਣਗੇ। ਜਦੋਂ ਤੁਸੀਂ ਉਹਨਾਂ ਦਾ ਜਵਾਬ ਦਿੰਦੇ ਹੋ ਤਾਂ ਫਿਰ ਉਸ ਹਿਸਾਬ ਨਾਲ ਤੁਹਾਡੀ ਪਰਸਨੈਲਿਟੀ ਦਾ ਆਰਕਟਾਈਪ ਦੱਸਦੇ ਆ ਕਿ ਤੁਸੀਂ ਕਿਸ ਤਰ੍ਹਾਂ ਦੀ ਪਰਸਨੈਲਿਟੀ ਦਾ ਟਾਈਪ ਆ। ਕਾਫੀ ਹੱਦ ਤੱਕ ਮੈਂ ਜਿੰਨੇ ਵੀ ਲੋਕਾਂ ਨੂੰ ਰਿਕਮੈਂਡ ਕੀਤਾ, ਮੈਂ ਆਪਣੇ ਉੱਪਰ ਵੀ ਕੀਤਾ, ਜਦੋਂ ਵੀ ਕਾਫੀ ਹੱਦ ਤੱਕ ਉਹ ਸਹੀ ਨਿਕਲਦਾ। ਸੋ ਅਗੇਨ ਬੇਸਿਕ ਪੁਆਇੰਟ ਮੈਂ ਇਹ ਸ਼ੋਅ ਕਰਨਾ ਚਾਹੁੰਦਾ ਸੀਗਾ ਇਸ ਚੀਜ਼ ਲਈ ਕਿ ਜਿਹੜੇ ਸਾਡੇ ਮਾਇੰਡ 'ਚ ਨਾ ਬੜੇ ਖੁਰਾਫਾਤੀ ਜੇ ਕੰਪਲੈਕਸ ਨੇ, ਬੜੇ ਖੁਰਾਫਾਤੀ ਜੇ ਆਈਡੀਆਜ਼ ਨੇ ਨਾ, ਉਹਨਾਂ ਨੂੰ ਆਪਾਂ ਸ਼ਾਂਤ ਕਰੀਏ ਕਿਸੇ ਤਰੀਕੇ, ਉਹਨਾਂ ਦੀ ਆਪਾਂ ਜਿਹੜੀ ਬੋਲਤੀ ਹੈ ਨਾ ਉਹ ਕਰੀਏ ਬੰਦ, ਅਤੇ ਡਿਸਕਸ ਕਰੀਏ ਕਿ ਬਈ ਜਿਹੜੀਆਂ ਇਹ ਚੀਜ਼ਾਂ ਸਾਡੇ ਮਾਇੰਡ 'ਚ ਚੱਲਦੀਆਂ ਨਾ ਵਾਰ ਵਾਰ, ਉਹ ਅਸਲ 'ਚ ਇਹ ਨਹੀਂ ਕਿ ਨਾਯਾਬ ਨੇ, ਯੂਨੀਕ ਨੇ, ਦੇਰ ਇਜ਼ ਨੋ ਪ੍ਰੋਬਲਮ ਵਿਚ ਇਜ਼ ਯੂਨੀਕ ਟੂ ਅਸ। ਠੀਕ ਹੈ ਜੀ। ਸੋ ਅੱਜ ਦਾ ਸਾਡਾ ਟੋਪਿਕ ਹੈ ਡਗ ਡਗ ਡਗ ਡਗ ਡਗ, ਇਹ ਡਰਮ ਰੋਲ ਕਰ ਰਹੇ ਹਾਂ ਬਈ, ਕਾਫੀ ਲੋਕ ਕਹਿੰਦੇ ਡਰਮ ਰੋਲ, ਮੈਨੂੰ ਕਰਨਾ ਨਹੀਂ ਆਉਂਦਾ, ਅਤੇ ਅੱਜ ਮੇਰੇ ਓਪਰੇਟਰ ਸਾਹਿਬ ਵੀ ਹੈ ਜਿਹੜੇ, ਉਹ ਕਹਿੰਦੇ ਬਈ ਆਪ ਹੀ ਓਪਰੇਟ ਕਰਕੇ ਦੱਸੋ, ਨਹੀਂ ਤਾਂ ਮੈਂ ਫਿਰ ਮਾੜਾ ਡਰਮ ਰੋਲ ਵੀ ਚਲਵਾ ਦਿੰਦਾ ਤੁਹਾਡੇ ਵਾਸਤੇ। ਪਰ ਖੈਰ, ਅੱਜ ਦਾ ਸਾਡਾ ਟੋਪਿਕ ਹੈ ਸਪੋਟ ਲਾਈਟ ਇਫੈਕਟ। ਜੀ ਹਾਂ, ਅੱਜ ਅਸੀਂ ਗੱਲ ਕਰਾਂਗੇ ਇੱਕ ਇੱਦਾਂ ਦੇ ਸਾਈਕੋਲੋਜੀਕਲ ਕੰਸੈਪਟ ਬਾਰੇ ਜਿਹਦਾ ਨਾਮ ਹੈ ਸਪੋਟ ਲਾਈਟ ਇਫੈਕਟ। ਹੁਣ ਜੇ ਤੁਸੀਂ ਮੈਨੂੰ ਪੁੱਛੋ ਕਿ ਬਈ ਸਪੋਟ ਲਾਈਟ ਇਫੈਕਟ ਹੁੰਦਾ ਕੀ ਆ, ਅਤੇ ਸੋਚੋ ਸਪੋਟ ਲਾਈਟ ਕੀ ਹੁੰਦੀ ਆ। ਸਪੋਟ ਲਾਈਟ ਹੁੰਦੀ ਹੈ ਜੀ ਹਨੇਰੇ ਨੂੰ ਡਿਫਰ ਕਰਨ ਲਈ, ਇੱਕਦਮ ਤੁਹਾਡੇ ਉੱਪਰ ਇੱਕ ਲਾਈਟ ਆਉਂਦੀ ਹੈ ਜਦੋਂ ਤੁਸੀਂ ਸੈਂਟਰ ਸਟੇਜ 'ਤੇ ਹੁੰਦੇ ਹੋ, ਐਂਡ ਸਾਰੀ ਆਡੀਅੰਸ ਤੁਹਾਨੂੰ ਦੇਖ ਰਹੀ ਆ, ਇੱਕ ਆਡੀਟੋਰੀਅਮ ਹੈ, ਇੱਕ ਹਾਲ ਹੈ, ਜਸਟ ਇਮੈਜਿਨ ਕੁਛ 500-700 ਲੋਕਾਂ ਦਾ ਹਾਲ ਹੈ, ਭਰਿਆ ਹੋਇਆ, ਖੱਚਾ ਖੱਚ, ਇੱਕਦਮ ਹਨੇਰਾ, ਘੁੱਪ ਹਨੇਰਾ, ਅਤੇ ਤੁਹਾਡੇ ਉੱਪਰ ਸਪੋਟ ਲਾਈਟ ਅਚਾਨਕ, ਹਾਂ ਵੀ ਬੋਲ, ਹਾਂ ਵੀ ਦੱਸ, ਹਾਂ ਵੀ ਕਿੱਦਾਂ ਲੱਗ ਰਿਹਾ ਦਿਖਣ 'ਚ, ਉਹ ਯਾਰ ਇਹਦਾ ਤਾਂ ਐਕਸੈਂਟ ਹੀ ਬੜਾ ਅਜੀਬ ਹੈ, ਯਾਰ ਤੂੰ ਜਿੰਮ ਆ ਗਿਆ, ਤੂੰ ਤਾਂ ਭਾਰਾ ਬਣਾ, ਤੂੰ ਕੱਪੜੇ ਕਿੱਦਾਂ ਦੇ ਪਾਇਆ ਯਾਰ, ਤੂੰ ਵਿਆਹ 'ਤੇ ਆਇਆ, ਤੈਨੂੰ ਪਤਾ ਨਹੀਂ ਕਿੱਦਾਂ ਦੇ ਕੱਪੜੇ ਪਾਈਦੇ ਆ, ਐਟਸੈਟਰਾ ਐਟਸੈਟਰਾ ਐਟਸੈਟਰਾ। ਅਸੀਂ ਅਸਲ ਜ਼ਿੰਦਗੀ 'ਚ ਤਾਂ ਬਈ ਸਪੋਟਲਾਈਟ ਦੇ ਹੇਠਾਂ ਕਾਫੀ ਘੱਟ ਹੁੰਦੇ ਹਾਂ, ਪਰ ਸਾਡੇ ਮਾਇੰਡ 'ਚ ਵੀ ਆਰ ਆਲਵੇਜ਼ ਥਿੰਕਿੰਗ ਯਾਰ ਲੋਕ ਕੀ ਸੋਚਣਗੇ,
ਜਾਂ ਫਿਰ ਮੈਨੂੰ ਲੋਕ ਕਿਸ ਤਰ੍ਹਾਂ ਸੋਚਣਗੇ ਜੇ ਮੈਂ ਆਪਣੀ ਮਰਜ਼ੀ ਦਾ ਕੋਈ ਕੰਮ ਕਰ ਦਿੱਤਾ। ਐਗਜ਼ਾਮਪਲ ਦੇ ਤੌਰ 'ਤੇ ਜੇ ਲੈ ਲਈਏ, ਕਾਫੀ ਲੋਕ ਜਿਮ ਇਸ ਕਰਕੇ ਨਹੀਂ ਜਾਂਦੇ ਕਿਉਂਕਿ ਉਹ ਥੋੜ੍ਹੇ ਓਵਰਵੇਟ ਜ਼ਿਆਦਾ ਹੁੰਦੇ ਆ, ਜਾਂ ਫਿਰ ਉਹਨਾਂ ਨੂੰ ਨੌਲੇਜ ਨਹੀਂ ਹੁੰਦੀ ਕਿ ਜਿਮ 'ਤੇ ਜਾ ਕੇ ਕਰਨਾ ਕੀ ਹੈ। ਤਾਂ ਉਹਨਾਂ ਨੂੰ ਹੁੰਦਾ ਯਾਰ ਲੋਕ ਮੇਰੇ 'ਤੇ ਹੱਸਣਗੇ ਕਿ ਯਾਰ ਬੰਦਾ ਆਇਆ ਜਿਮ ਲਾਉਣ ਲਈ, ਇੱਕ ਅਡਲਟ ਆਦਮੀ ਆਇਆ, ਹੈ ਨਾ, ਜਾਂ ਫਿਰ ਫੋਰ ਦੈਟ ਮੈਟਰ ਆਫ ਫੈਕਟ ਇੱਕ ਲੇਡੀ ਆਈ, ਹੈ ਨਾ, ਅਡਲਟ, ਐਂਡ ਬਈ ਪਤਾ ਹੀ ਨਹੀਂ ਆ ਕਿ ਕੀ ਕਰਨਾ ਕੀ ਨਹੀਂ ਕਰਨਾ। ਆਪਣੀ ਆ ਕੇ ਇੱਧਰ ਉੱਧਰ ਘੁੰਮਦੇ ਪਏ ਆ ਜੀ, ਕੱਪੜੇ ਕਿਸ ਤਰ੍ਹਾਂ ਦੇ ਪਾਏ ਆ, ਭਾਰੇ ਕਿੰਨੇ ਆ, ਜਿਮ ਆ ਗਿਆ, ਜਦਕਿ ਕੋਈ ਇਹ ਗੱਲ ਕੰਸਿਡਰ ਨਹੀਂ ਕਰਦਾ ਕਿ ਜਿਮ ਇਜ਼ ਐਕਚੁਲੀ ਨੋਟ ਅ ਪਲੇਸ ਆਫ ਫਿਟ ਪੀਪਲ। ਜਿਮ ਅਸਲ 'ਚ ਤਾਂ ਅਨਫਿਟ ਬੰਦਾ ਜਾਂਦਾ ਨਾ ਫਿੱਟ ਹੋਣ ਲਈ। ਸੋ ਜੇ ਕੋਈ ਅਸਲ 'ਚ ਬਹੁਤ ਫਿੱਟ ਆਦਮੀ ਜਾਂ ਔਰਤ ਤੁਹਾਡੇ ਸਾਹਮਣੇ ਜਿਮ 'ਚ ਹੋਏਗੀ ਤਾਂ ਉਹ ਤੁਹਾਨੂੰ ਜੱਜ ਨਹੀਂ ਕਰ ਰਹੀ ਹੋਏਗੀ। ਉਹ ਹਾਂ ਸ਼ਾਇਦ ਮਾਇੰਡ 'ਚ ਇਹ ਸੋਚ ਰਿਹਾ ਹੋਵੇ ਕਿ ਯਾਰ ਵੈਲ ਡਨ ਕਿ ਇਹ ਬੰਦੇ ਨੇ ਆਪਣੇ ਬਾਰੇ ਸੋਚਿਆ, ਆਪਣੀ ਬੋਡੀ ਬਾਰੇ ਸੋਚਿਆ ਅਤੇ ਆਇਆ। ਇਸੇ ਤਰੀਕੇ ਨਾਲ ਜੇ ਆਪਾਂ ਗੱਲ ਕਰੀਏ ਤਾਂ ਵਿਆਹ ਸ਼ਾਦੀ ਵੀ ਕਹਿ ਸਕਦੇ ਆਪਾਂ, ਹੈ ਨਾ, ਕਿ ਮੇਰੇ ਬੂਆ ਕੇ, ਚਾਚੇ ਕੇ, ਤਾਏ ਕੇ, ਮਾਮੇ ਕੇ, ਬੇਟੇ ਕੇ, ਚਾਚੇ ਕੇ, ਗੁਆਂਢੀ ਕੇ, ਡਰਾਈਵਰ ਕੇ, ਫੁੱਫਾ ਜੀ ਕੇ ਬੇਟੇ ਕੀ ਸ਼ਾਦੀ ਹੈ ਜੀ, ਹੈ ਨਾ, ਐਂਡ ਅਸੀਂ ਤਾਂ ਮਹਿੰਗੇ ਤੋਂ ਮਹਿੰਗਾ ਸੂਟ, ਸਾੜੀ, ਕੋਟ, ਪੈਂਟ, ਹੈ ਵਧੀਆ ਜੇ ਚੈਲਸੀ ਸ਼ੂਜ਼, ਇਹ ਸਭ ਤਿਆਰ ਤਿਊਰ ਕਰਕੇ ਐਨ ਬਣ ਠਨ ਕੇ ਆਪਾਂ ਪਹੁੰਚਦੇ ਹਾਂ ਕਿ ਬਾਈ ਦੇਖੋ ਸਾਡੇ ਸਾਰਿਆਂ ਦੀ ਨਜ਼ਰ ਨਾ ਸਾਡੇ 'ਤੇ ਹੋਣੀ ਆ। ਵੈਸੇ ਇਸ ਤਰ੍ਹਾਂ ਹੁੰਦਾ? ਕਦੀ ਵੀ ਹੁੰਦਾ। ਅੱਛਾ ਚਲੋ, ਤੁਸੀਂ ਇਹਨੂੰ ਰਿਵਰਸ ਸਾਈਕੋਲੋਜੀ ਦੇ ਨਾਲ ਦੇਖੋ, ਆਪਾਂ ਕਿੰਨਾ ਕੁ ਲੋਕਾਂ ਨੂੰ ਜੱਜ ਕਰਦੇ ਹਾਂ ਜਾਂ ਆਪਾਂ ਕਿੰਨਾ ਕੁ ਲੋਕਾਂ ਨੂੰ ਵੇਖਦੇ ਹਾਂ। ਅਸੀਂ ਵੀ ਤਾਂ ਲੋਕਾਂ ਵੱਲ ਇਸ ਨਿਗਾਹ ਨਾਲ ਵੇਖਦੇ ਨਹੀਂ ਹਾਂ ਬਿਲਕੁਲ ਵੀ ਕਿ ਬਈ ਯਾਰ ਇਹ ਅੱਜ ਕੀ ਪਾ ਕੇ ਆਇਆ, ਜਾਂ ਫਿਰ ਇਹਨੇ ਕੀ ਕੀਤਾ ਹੋਇਆ, ਜਾਂ ਫਿਰ ਆਹ ਕਿੰਨਾ ਭਾਰਾ ਬੰਦਾ ਜਿਮ 'ਤੇ ਕਿਉਂ ਆਇਆ। ਸ਼ਾਇਦ ਸੋਚਦੇ ਹੋਵਾਂਗੇ, ਮੈਂ ਨਹੀਂ ਕਹਿੰਦਾ ਨਹੀਂ ਸੋਚਦੇ ਹੋਵਾਂਗੇ, ਸ਼ਾਇਦ ਸੋਚਦੇ ਹੋਵਾਂਗੇ, ਪਰ ਉਹ ਸਾਡੀ ਲਾਈਫ ਦਾ ਕੋਈ 4 ਸੈਕਿੰਡ 6 ਸੈਕਿੰਡ ਦਾ ਰੋਲ ਹੁੰਦਾ। ਪਰ ਇਹ ਚੀਜ਼ ਜਦੋਂ ਆਪਾਂ ਕਿਸੇ ਹੋਰ ਨਾਲ ਕਰਦੇ ਹਾਂ 6 ਸੈਕਿੰਡ ਲੈਂਦੀ ਆ, ਪਰ ਇਹ ਚੀਜ਼ ਜਦੋਂ ਆਪਾਂ ਸੋਚਦੇ ਕਿ ਸਾਡੇ ਵਾਰੀ ਲੋਕ ਯਾਰ ਕੀ ਸੋਚਦੇ ਹੋਣਗੇ, ਉਹ ਸਾਡੀ ਲਾਈਫ ਲੈ ਲੈਂਦੀ ਪ੍ਰੋਪਰ। ਕਿੰਨੇ ਲੋਕ ਨੇ, ਆਈ ਨੋ ਦਮ ਪਰਸਨਲੀ, ਉਹ ਆਪਣੀ ਕੋਈ ਹੋਬੀ ਹੋਏਗੀ, ਬਹੁਤ ਲੋਕ ਨੇ ਜਿਨ੍ਹਾਂ ਨੂੰ ਗਾਉਣ ਦਾ ਬਹੁਤ ਸ਼ੌਂਕ ਹੁੰਦਾ ਬਰਦੇ ਵਾਲੇ ਕਿ ਨਹੀਂ ਯਾਰ ਕੀ ਕਰਨਾ ਗਾ ਕੇ। ਬਹੁਤ ਲੋਕ ਨੇ ਘੰਟਾ ਘੰਟਾ, ਦੋ ਦੋ ਘੰਟੇ ਇੱਕੋ ਤਸਵੀਰ ਨੂੰ ਨਾ ਆਪਣੇ ਇੰਸਟਾਗ੍ਰਾਮ ਦੇ ਡਰਾਫਟ 'ਚ ਕਰੀ ਜਾਣਗੇ ਐਡਿਟ ਕਿ ਯਾਰ ਆਈ ਐਮ ਨੋਟ ਲੁਕਿੰਗ ਦੈਟ ਗੁੱਡ, ਹੈ ਨਾ, ਇਹ ਐਡਿਟ ਨਹੀਂ ਸਹੀ ਹੋਈ। ਕੋਈ ਰੀਲ ਬਣਾਉਣਗੇ ਤਾਂ ਫਿਰ ਕਿੰਨੀ ਦੇਰ ਤੱਕ ਉਹਨੂੰ ਐਡਿਟ ਕਰਦੇ ਰਹਿਣਗੇ, ਕਦੀ ਆਹ ਸਬਟਾਈਟਲ ਜੀ, ਕਦੀ ਉਹ ਸਬਟਾਈਟਲ, ਕਦੀ ਪੰਜਾਬੀ 'ਚ ਕਰਤਾ, ਕਦੀ ਇੰਗਲਿਸ਼ 'ਚ ਕਰਤਾ, ਕਦੀ ਰੰਗ ਯੈਲੋ ਕਰਤਾ, ਰੈੱਡ ਕਰਤਾ, ਬਟ ਦ ਰਿਐਲਿਟੀ ਇਜ਼ ਨੋ ਵਨ ਕੇਅਰਸ। ਐਂਡ ਇਹ ਅੱਛੀ ਗੱਲ ਹੈ ਵੈਸੇ, ਕਿੰਨਾ ਹੀ ਬਲੈਸਡ ਹੈ ਇਹ ਸਮਾਜ ਕਿ ਨੋ ਵਨ ਕੇਅਰਸ। ਹਾਂ, ਤੁਸੀਂ ਅੱਛਾ ਕਰੋਗੇ ਤਾਂ ਸਮਾਜ ਇਹ ਜ਼ਰੂਰ ਕਹਿਣਾ ਹੈ ਕਿ ਯਾਰ ਵੈਲ ਡਨ, ਵੈਰੀ ਗੁੱਡ, ਅਤੇ ਜੇ ਤੁਸੀਂ ਕੁਛ ਮਾੜਾ ਕਰੋਗੇ ਓਬਵੀਅਸਲੀ ਸਮਾਜ ਆਏਗਾ ਕਹਿਣ ਲਈ ਕਿ ਬਾਈ ਆ ਤਾਂ ਤੂੰ ਬਹੁਤ ਮਾੜਾ ਕੀਤਾ। ਪਰ ਜੇ ਤੁਸੀਂ ਆਪਣੀ ਨੋਰਮਲ ਆਮ ਮੈਂਗੋ ਲਾਈਫ ਜੀਂਦੇ ਹੋਵੋਗੇ, ਨੋ ਵਨ ਇਜ਼ ਗੋਨਾ ਕੇਅਰ, ਦੇ ਐਵਰੀ ਵਨ ਇਜ਼ ਲਿਵਿੰਗ ਦੇਅਰ ਓਨ ਲਾਈਫ, ਅਤੇ ਸਾਨੂੰ ਵੀ ਇਸੇ ਤਰੀਕੇ ਨਾਲ ਜੀਣੀ ਚਾਹੀਦੀ ਹੈ। ਹੁਣ ਆਨੇ ਜੀ ਉਸ ਪੁਆਇੰਟਰ 'ਤੇ ਜਿਸ ਪੁਆਇੰਟਰ ਕਰਕੇ ਸ਼ੋਅ ਹੋ ਰਿਹਾ। ਇਹ ਗੱਲਾਂ ਤਾਂ ਸਾਰੀਆਂ ਸੁਣੀਆਂ ਸੁਣਾਈਆਂ, ਮੈਂ ਤੁਹਾਨੂੰ ਕਹਿ ਰਿਹਾ, ਤੁਸੀਂ ਸੁਣ ਰਹੇ ਹੋ, ਪਰ ਇਹ ਗੱਲ ਕਿਹੜਾ ਕਿਸੇ ਮੈਂ ਕੋਈ ਨਾਯਾਬ ਜਾਂ ਨਿਊ ਚੀਜ਼ ਕੱਢ ਕੇ ਦੇਤੀ ਹੈ, ਹੈ ਨਾ। ਇਹ ਸਭ ਤਾਂ ਨੋਰਮਲ ਕੰਸੈਪਟ ਨੇ, ਹਰ ਕੋਈ ਕਹਿੰਦਾ, ਸਾਡੇ ਵੱਡੇ ਬਜ਼ੁਰਗ ਕਹਿੰਦੇ ਆ, ਅਸੀਂ ਜਦੋਂ ਸਕੂਲ 'ਚ ਸੀਗੇ ਸਾਡੀਆਂ ਮੈਡਮਾਂ ਕਹਿੰਦੀਆਂ ਸੀ, ਬੇਟਾ ਯੂ ਨੀਡ ਟੂ ਪਾਰਟੀਸਪੇਟ ਇਨ ਡਿਬੇਟ, ਯੂ ਨੀਡ ਟੂ ਪਾਰਟੀਸਪੇਟ ਇਨ ਥੀਏਟਰ, ਹੈ ਨਾ। ਘਰ ਦੇ ਕਈਆਂ ਦੇ ਘਰਾਂ 'ਚ, ਹੈ ਨਾ, ਕਲਚਰ ਹੁੰਦਾ ਕਿ ਤੁਸੀਂ ਪਾਰਟੀਸਪੇਸ਼ਨ ਕਰਨੀ ਹਰ ਚੀਜ਼ਾਂ 'ਚ। ਅਸੀਂ ਕਿੰਨੇ ਲੋਕ ਹੋਵਾਂਗੇ ਜਿਨ੍ਹਾਂ ਨੂੰ ਜਾਣਦੇ ਹਾਂ ਜਿਹੜੇ ਯੂਥ ਫੈਸਟ ਹੋ ਗਏ ਜਾਂ ਫਿਰ ਕਾਲਜ ਦੇ ਛੋਟੇ ਮੋਟੇ ਕੋਈ ਫੰਕਸ਼ਨ ਹੋ ਗਏ ਉਹਨਾਂ 'ਚ ਪਾਰਟੀਸਪੇਟ ਕਰਦੇ ਸੀ, ਅੱਜ ਵੀ ਪਾਰਟੀਸਪੇਟ ਕਰਦੇ। ਤਾਂ ਫਿਰ ਅੱਜ ਦੀ ਗੱਲਬਾਤ 'ਚ ਰੀਅਲ ਕੀ ਹੈ? ਰੀਅਲ ਇਹ ਹੈ ਕਿ ਇਹ ਬੈਕਡ ਬਾਏ ਸਾਇੰਸ ਹੈ ਜੀ, ਜੋ ਮੈਂ ਕੰਸੈਪਟ ਦੇ ਰਿਹਾ। ਸਪੋਟਲਾਈਟ ਇਫੈਕਟ ਇਹ ਬੈਕਡ ਬਾਏ 3 ਯੂਨੀਵਰਸਿਟੀਜ਼ ਆ। 3 ਯੂਨੀਵਰਸਿਟੀਜ਼ ਨੇ ਇਹਦੇ ਉੱਪਰ ਗੱਲਬਾਤ ਕੀਤੀ ਹੈ ਜੀ। ਪਹਿਲੀ ਯੂਨੀਵਰਸਿਟੀ ਦਾ ਨਾਮ ਹੈ ਕਾਰਨੈਲ ਯੂਨੀਵਰਸਿਟੀ 2000 'ਚ। ਫਿਰ ਜਰਨਲ ਆਫ ਪਰਸਨੈਲਿਟੀ ਐਂਡ ਸੋਸ਼ਲ ਸਾਈਕੋਲੋਜੀ ਨਾਮ ਦਾ ਪੇਪਰ ਕੱਢਿਆ ਸੀਗਾ ਥੋਮਸ ਗਿਲੋਵਿਚ ਨਾਮ ਦੇ ਇੱਕ ਸਾਇੰਟਿਸਟ ਨੇ, ਅਤੇ ਉਹਨਾਂ ਦੇ ਹੋਰ ਵੀ ਦੋ ਭਾਗੀਦਾਰ ਸੀਗੇ। ਉਹਨਾਂ ਨੇ 3-4 ਐਕਸਪੈਰੀਮੈਂਟ ਕੀਤੇ ਵੱਖੋ ਵੱਖਰੇ। ਉਹਨਾਂ ਦੇ ਨਾਲ ਸੀਗੇ ਵਿਕਟੋਰੀਆ ਮੇਡਵ ਐਂਡ ਕੈਨੇਥ ਸੈਵਿਟਸਕੀ। ਮੈਨੂੰ ਬਹੁਤ ਮਾਣ ਆਪਣੇ ਆਪ 'ਤੇ, ਮੈਂ ਇੱਕਦਮ ਸਹੀ ਨਾਮ ਲੈ ਲਿੱਤਾ। ਅਤੇ ਉਹਨਾਂ ਨੇ ਪਤਾ ਕੀ ਗੱਲਬਾਤ ਦੱਸੀ? ਉਹਨਾਂ ਨੇ ਦੱਸਿਆ ਕਿ ਇਹ ਇੱਕ ਫੈਕਟ ਹੈ
ਕਿ ਜੇ ਤੁਸੀਂ ਇੱਕ ਰੂਮ ਦੇ ਅੰਦਰ ਕਿਸੇ ਨੂੰ ਸਮਝੋ ਇੱਕ ਵੀਅਰਡ ਜੀ ਸ਼ਰਟ ਪਵਾ ਕੇ ਭੇਜਤਾ ਹਾਸੇ ਮਜ਼ਾਕ ਲਈ, ਸਮਝੋ ਇੱਕ ਡਰੈਸ ਅਪ ਈਵੈਂਟ ਆ, ਐਨ ਗੋਰਿਆਂ ਨਾਲ ਲਬਾ ਲਬ ਪ੍ਰੋਪਰ ਹਾਈਜੈਂਟਰੀ ਲੋਕ ਆਏ ਹੋਏ ਨੇ, ਪਰ ਕੋਈ ਬੰਦਾ ਅਜੇ ਥੋੜ੍ਹੀ ਫਨੀ ਜੀ ਟੀ ਸ਼ਰਟ ਪਾ ਕੇ, ਹੈ ਨਾ, ਲੈਟ ਸਪੋਜ਼ ਬੰਦੇ ਨੇ ਟੀ ਸ਼ਰਟ ਪਾਈ ਹੈ ਜਿਹਦੇ ਅੰਦਰ ਸੈਂਟਰ ਚੀਰ ਵਾਲਾ ਪੋਜ਼ ਆ ਬੱਬੂ ਮਾਨ ਸਾਹਿਬ ਦਾ, ਵੱਡੀ ਸਾਰੀ ਫੋਟੋ ਲੱਗੀ ਪਈ ਹੈ, ਇੱਦਾਂ ਦੀ ਟੀ ਸ਼ਰਟਾਂ ਪਵਾ ਕੇ ਨਾ ਉਹਨਾਂ ਨੇ ਲੋਕਾਂ ਨੂੰ ਭੇਜਿਆ ਵੱਖਰੇ ਵੱਖਰੇ ਰੂਮਸ ਦੇ ਅੰਦਰ, ਠੀਕ ਹੈ, ਕਾਨਫਰੰਸਿਸ ਦੇ ਅੰਦਰ। ਜਦੋਂ ਲੋਕ ਗਏ ਅਤੇ ਵਾਪਸ ਆਏ ਅਤੇ ਲੋਕਾਂ ਨੇ ਕਿਹਾ ਬਈ ਸਾਡੇ 'ਤੇ ਤਾਂ ਬਹੁਤ ਨਜ਼ਰਾਂ ਸੀਗੀਆਂ, ਲੋਕਾਂ ਨੇ ਐਟਲੀਸਟ 30 to 40 ਲੋਕਾਂ ਨੇ ਇਹ ਕਿਹਾ ਕਿ ਸਾਡੇ 'ਤੇ ਜਿਹੜੀਆਂ ਨਜ਼ਰਾਂ ਸੀਗੀਆਂ ਨਾ ਉਹ ਐਟਲੀਸਟ 70 to 80% ਲੋਕ ਮੈਨੂੰ ਵੇਖ ਰਹੇ ਸੀਗੇ। ਬਟ ਇਨ ਰਿਐਲਿਟੀ ਜੇ ਤੁਸੀਂ ਵੇਖੋ ਤਾਂ ਇਨ ਰਿਐਲਿਟੀ ਸਿਰਫ 17% ਲੋਕਾਂ ਨੇ ਇਸ ਚੀਜ਼ ਦੀ ਤਵੱਜੋ ਦਿੱਤੀ। ਕੈਨ ਯੂ ਬਿਲੀਵ, ਜਸਟ 17% ਪੀਪਲ ਵਰ ਲੁਕਿੰਗ ਐਟ ਦੈਮ। ਕਿੰਨੀ ਵੱਡੀ ਗੱਲ ਆ, ਆਪਾਂ ਸੋਚਦੇ ਹਾਂ ਬਈ ਕਿ ਜੇ ਮੈਂ ਕਿਸੇ, ਸਾਡਾ ਸਭ ਤੋਂ ਵੱਡਾ ਦੇਖੋ ਇਹੀ ਹੈ ਨਾ ਡਰ, ਸਭ ਤੋਂ ਵੱਡਾ ਡਰ ਕੀ ਹੈ, ਸਭ ਤੋਂ ਵੱਡਾ ਡਰ ਇਹੀ ਹੈ ਕਿ ਯਾਰ ਮੈਂ 4 ਲੋਕਾਂ ਦੀ ਜੇ ਪਾਰਟੀ 'ਚ ਬੈਠਾ ਪਿਆ ਨਾ ਅਤੇ ਮੈਂ ਮਜ਼ਾਕ ਦਾ ਪਾਤਰ ਨਾ ਬਣਾ, ਮੇਰਾ ਮਖੌਲ ਨਾ ਉੱਡੇ, ਹੈ ਨਾ। ਅਤੇ ਉਹੀ ਹੋਇਆ ਕਿ ਇਹ ਸਾਰਿਆਂ ਦੇ ਮਾਇੰਡ 'ਚ ਵੀ ਇਹੀ ਵਾਲਾ ਡਰ ਸੀ, ਇਹੀ ਵਾਲਾ ਟੈਨਸ਼ਨ ਸੀ, ਪਰ ਜਦੋਂ ਉਹ ਲੋਕ ਗਏ ਅਤੇ ਜੋ ਅਸਲ 'ਚ ਉਹਨਾਂ ਦੇ ਮਾਇੰਡ 'ਚ ਸੀਗਾ ਅਤੇ ਜੋ ਅਸਲ 'ਚ ਰਿਜ਼ਲਟ ਨਿਕਲ ਕੇ ਆਇਆ, ਉਹਦਾ ਜ਼ਮੀਨ ਆਸਮਾਨ ਦਾ ਫਰਕ ਹੈ। ਇਨ ਜੇ ਤੁਸੀਂ ਇਹਨੂੰ ਇਨ ਰਿਐਲਿਟੀ ਦੇਖੋ ਤਾਂ 3.25% ਫਰਕ ਸਿਰਫ ਇੰਨੀ ਜਿਹੀ ਗੱਲ ਦਾ ਕਿ ਬਈ ਲੋਕ ਸਾਡੇ ਬਾਰੇ ਜ਼ਿਆਦਾ ਸੋਚਦੇ ਨੇ, ਲੋਕ ਸਾਡੇ ਬਾਰੇ ਜ਼ਿਆਦਾ ਧਿਆਨ ਦਿੰਦੇ ਨੇ। ਸੋ ਮੈਂ ਤਾਂ ਇੱਕੋ ਹੀ ਗੱਲ ਕਹੂੰਗਾ ਤੁਹਾਨੂੰ ਸਾਰਿਆਂ ਨੂੰ ਕਿ ਮਾੜੀ ਜਿਹੀ ਹਿੰਮਤ ਕਰੋ ਅਤੇ ਜੋ ਸਾਨੂੰ ਹਸਤਿੰਦਰ ਭਾਅ ਜੀ ਨੇ ਕਿਹਾ ਹੈ ਨਾ ਉਹਦੇ 'ਤੇ ਅਮਲ ਕਰੋ। ਕੀ ਕਿਹਾ ਬਈ, ਲਓ ਜੀ ਹੁਣੇ ਸੁਣੋ।

ਹੈਲੋ ਹੈਲੋ ਹੱਸਦੇ ਹੀ ਰਹਿੰਦੇ ਹਾਂ ਜੀ, ਹੁਸਤਿੰਦਰ ਦਾ ਗਾਣਾ ਬਹੁਤ ਹੀ ਬਾ ਕਮਾਲ ਤੁਸੀਂ ਸੁਣਿਆ ਹੋਣਾ। ਹੱਸਦੇ ਹਸਾਉਂਦੇ ਅਸੀਂ ਦੇਖੋ ਜੀ ਪਹਿਲਾ ਪਾਰਟ ਤਾਂ ਸੈਗਮੈਂਟ ਦਾ ਕੰਪਲੀਟ ਕਰ ਦਿੱਤਾ, ਅਸੀਂ ਦੱਸ ਦਿੱਤਾ ਜੀ ਕਿ ਅਸੀਂ ਕਿਆ ਬਾਤ ਹੈ ਨਾਮ ਦਾ ਸ਼ੋਅ ਕਰਾਂਗੇ। ਉਹਦੇ ਅੰਦਰ ਅਸੀਂ ਇਹ ਵੀ ਦੱਸ ਦਿੱਤਾ ਕਿ ਅਸੀਂ ਹਰ ਵਾਰੀ ਕੋਈ ਸਾਈਕੋਲੋਜੀਕਲ ਜਾਂ ਫਿਲੋਸੋਫੀਕਲ ਕੰਸੈਪਟ ਚੱਕਿਆ ਕਰਾਂਗੇ ਅਤੇ ਉਹਨੂੰ ਤੋੜਾਂਗੇ ਮਰੋੜਾਂਗੇ ਕਿ ਬਈ ਕਿਆ ਫੈਕਟ ਹੈ ਕਿਆ ਫੈਕਟ ਨਹੀਂ ਹੈ, ਕਿੰਨੀ ਕੁ ਗੱਲਾਂ ਜ਼ਰੂਰੀ ਨੇ ਕਿੰਨੀਆਂ ਕੁ ਜ਼ਰੂਰੀ ਨਹੀਂ ਹੈ। ਮੇਰੇ ਖਿਆਲ ਨਾਲ ਹਿਸਟਰੀ, ਸਾਈਕੋਲੋਜੀ, ਫਿਲੋਸਫੀ ਜਿੰਨਾ ਕੁ ਅਸੀਂ ਉਸ ਲੈਵਲ 'ਤੇ ਪੜ੍ਹ ਅਤੇ ਜਾਣ ਸਕੀਏ, ਜਿਸ ਲੈਵਲ 'ਤੇ ਤੁਹਾਨੂੰ ਸਮਝ ਆ ਸਕੇ, ਤਾਂ ਤੁਹਾਨੂੰ ਇਹ ਪਤਾ ਲੱਗ ਜਾਂਦਾ ਕਿ ਅਸੀਂ ਯਾਰ ਇੱਕ ਬਹੁਤ ਵੱਡੀ ਮਸ਼ੀਨਰੀ ਦੇ ਬਹੁਤ ਹੀ ਛੋਟੇ ਜਿਹੇ ਸਕਰੂ ਹਾਂ, ਰਾਈਟ। ਐਂਡ ਉਹਦੇ ਅੰਦਰ ਵੀ ਆਪਾਂ ਕਿੰਨਾ ਸੀਰੀਅਸ ਰਹਿੰਦੇ ਹਾਂ, ਉਹਦੇ ਅੰਦਰ ਵੀ ਆਪਾਂ ਕਿੰਨੀ ਜ਼ਿਆਦਾ ਆਪਣੀ ਲਾਈਫ ਸਿਰਫ ਇਸ ਚੀਜ਼ 'ਚ ਕੱਢ ਦਿੰਦੇ ਹਾਂ ਕਿ ਯਾਰ ਚਾਰ ਲੋਕ ਕੀ ਕਹਿਣਗੇ। ਮੈਂ ਉਹ ਚਾਰ ਲੋਕਾਂ ਨੂੰ ਮਿਲਿਆ, ਉਹ ਚਾਰਾਂ ਵਿੱਚੋਂ ਤਿੰਨ ਤਾਂ ਕਹਿੰਦੇ ਯਾਰ ਸਾਡੇ ਕੋਲ ਟਾਈਮ ਹੀ ਨਹੀਂ ਹੈ ਸੁਣਨ ਲਈ, ਅਤੇ ਚੌਥਾ ਮੈਂ ਆਪ ਸੀਗਾ। ਪਰ ਜੋ ਵੀ ਹੈ ਜੋ ਵੀ ਹੈ, ਇਹ ਗੱਲ ਤਾਂ ਫੈਕਟ ਹੈ ਨਾ ਯਾਰ ਕਿ ਅਸੀਂ ਕਿੰਨਾ ਜ਼ਿਆਦਾ ਸਮਾਂ ਸਿਰਫ ਇਸ ਚੀਜ਼ ਨੂੰ ਦੇ ਦਿੰਦੇ ਹਾਂ ਕਿ ਬਈ ਲੋਕ ਕੀ ਕਹਿਣਗੇ। ਮੈਂ ਮਿਊਜ਼ੀਸ਼ੀਅਨ ਬਣਨਾ ਚਾਹੁੰਦਾ ਪਰ ਲੋਕ ਕੀ ਕਹਿਣਗੇ। ਮੈਂ ਆਪਣਾ ਮੈਰਾਥੋਨ ਰਨਰ ਬਣਨਾ ਚਾਹੁੰਦਾ ਅਤੇ ਜੇ ਮੈਂ ਹਰ ਰੋਜ਼ ਉਹਦੀ ਤਿਆਰੀ ਕਰਨੀ ਸ਼ੁਰੂ ਕਰਤੀ ਤਾਂ ਮੇਰੇ ਲੋਕ ਬਾਹਰਲਿਆਂ ਦਾ ਕੀ ਹੈ, ਲੋਕਾਂ ਨੂੰ ਘਰਦਿਆਂ ਦਾ ਕਿੰਨਾ ਕੰਪਲੈਕਸ ਹੁੰਦਾ ਕਿ ਯਾਰ ਘਰਦੇ ਹੀ ਕਹਿਣਗੇ ਤੈਨੂੰ ਕੀ ਹੋਇਆ, ਤੂੰ ਤੇਰਾ ਦਿਮਾਗ ਖਰਾਬ ਹੈ, ਤੂੰ ਹੀ ਕਰਨਾ ਬਈ ਸਾਰੇ ਸ਼ਹਿਰ ਦਾ ਲੈਪ ਕਰਕੇ, ਹੈ ਨਾ। ਇਟ ਡਜ਼ਨਟ ਮੈਟਰ, ਕਈ ਲੋਕ ਆਪਣੀ ਪੋਲੀਟੀਕਲ ਆਈਡੀਓਲੋਜੀ ਤੱਕ ਨਹੀਂ ਸਾਹਮਣੇ ਰੱਖ ਸਕਦੇ, ਹੈ ਨਾ, ਕਿ ਚਾਰ ਲੋਕ ਕੀ ਬੋਲਣਗੇ ਕਿ ਮੈਂ ਇਸ ਫਲਾਨ ਫਲਾਨ ਲੀਡਰ ਨੂੰ ਸਪੋਰਟ ਕਰਦਾ ਜਾਂ ਉਹਦੀ ਆਈਡੀਓਲੋਜੀ ਨੂੰ ਸਪੋਰਟ ਕਰਦਾ। ਲਾਈਫ ਦੋਸਤੋ ਜਿੰਨੀ ਵੀ ਹੈ ਨਾ, ਜਿੰਨੀ ਵੀ ਹੈ, ਕਾਫੀ ਘੱਟ ਆ। ਐਂਡ ਸਭ ਤੋਂ ਬਿਊਟੀਫੁਲ ਗੱਲ ਪਤਾ ਕੀ ਹੈ ਲਾਈਫ ਦੀ, ਕਿ ਜੇ ਆਪਾਂ ਪ੍ਰੈਜੈਂਟ 'ਚ ਰਹਿਣਾ ਸ਼ੁਰੂ ਕਰ ਦਈਏ ਤਾਂ ਤੁਹਾਨੂੰ ਪਤਾ ਐਵਰੀ ਡੇ ਇਜ਼ ਅ ਨਿਊ ਡੇ। ਦੇਖਿਆ, ਫਿਰ ਤੋਂ ਸੁਣੀ ਸੁਣਾਈ ਗੱਲ ਮੈਂ ਦੱਸਤੀ, ਪਰ ਜਿਹਨੂੰ ਪ੍ਰੈਕਟੀਕਲੀ ਇੰਪਲਾਈ ਕਰੋ ਤਾਂ ਫੈਕਟ ਆ ਨਾ ਯਾਰ, ਫੈਕਟ ਤਾਂ ਇਹੀ ਹੈ ਕਿ ਮੈਂ ਜੋ ਕਰਨਾ ਚਾਹੁੰਦਾ ਅਤੇ ਜੋ ਮੈਂ ਕਰ ਰਿਹਾ ਉਹਦੇ ਅੰਦਰ ਡਿਫਰੈਂਸ ਪਤਾ ਕੀ ਹੈ, ਉਹਦੇ ਅੰਦਰ ਡਿਫਰੈਂਸ ਹੈ ਮੇਰੇ ਮਾਇੰਡ ਸੈੱਟ ਦਾ। ਅਤੇ ਉਹੀ ਬਸ ਹੁਣ ਆਪਾਂ ਕੋਸ਼ਿਸ਼ ਕਰਨੀ ਹੈ ਇਸ ਸ਼ੋਅ ਦੇ ਥਰੂ ਕਿ ਜਿੰਨਾ ਆਪਾਂ ਮਾਇੰਡ ਸੈੱਟ ਨੂੰ ਨਿਖਾਰ ਸਕੀਏ, ਅਤੇ ਮਾਇੰਡ ਸੈੱਟ ਨੂੰ ਨਿਖਾਰਿਆ ਕਿਸ ਤਰ੍ਹਾਂ ਜਾ ਸਕਦਾ, ਬੈਟਰ ਕਿਸ ਤਰ੍ਹਾਂ ਕੀਤਾ ਜਾ ਸਕਦਾ। ਸਭ ਤੋਂ ਵਧੀਆ ਤਰੀਕਾ ਹੁੰਦਾ ਦੱਸਣ ਲਈ ਕਿ ਤੁਸੀਂ ਇਕੱਲੇ ਨਹੀਂ, ਯੂ ਆਰ ਨੋਟ ਅਲੋਨ। ਲਾਈਫ ਦੇ ਅੰਦਰ ਕੋਈ ਵੀ ਇਸ ਤਰ੍ਹਾਂ ਦਾ ਇਸ਼ੂ ਹੈ ਜੋ ਤੁਹਾਨੂੰ ਲੱਗਦਾ ਕਿ ਯਾਰ ਮੇਰੇ ਨਾਲ ਬਹੁਤ ਬੁਰਾ ਚੱਲ ਰਿਹਾ, ਮੇਰੇ ਨਾਲ ਤਾਂ ਯਾਰ ਕੁਛ ਠੀਕ ਹੋ ਨਹੀਂ ਰਿਹਾ, ਤੁਸੀਂ ਨਾਲ ਨਾਲ ਦੇ ਪਾਸੇ ਵੇਖੋਗੇ ਉਸ ਤੋਂ ਵੀ ਜ਼ਿਆਦਾ ਹੋਏਗਾ। ਕੋਈ ਬਹੁਤ ਜ਼ਿਆਦਾ ਪ੍ਰਿਵਲੇਜਡ ਹੋਏਗਾ ਸ਼ਾਇਦ, ਬਹੁਤ ਜ਼ਿਆਦਾ ਪੈਸਾ ਉਸ ਇਨਸਾਨ ਨੇ ਦੇਖਿਆ ਹੋਏਗਾ ਸ਼ਾਇਦ, ਪਰ ਉਹਦੀ ਆਪਣੀ ਖੁਦ ਦੀ ਸਟਰਗਲ ਵੀ ਕੋਈ ਹੋਰ ਹੋ ਸਕਦੀ। ਕੋਈ ਬਹੁਤ ਪੜ੍ਹਿਆ ਲਿਖਿਆ ਹੋ ਸਕਦਾ ਪਰ ਉਹਦੀ ਆਪਣੀ ਸਟਰਗਲ ਹੋਏਗੀ, ਅਤੇ ਜੋ ਸੋਸਾਇਟੀ 'ਚ ਵੰਛਿਤ ਲੋਕ ਨੇ ਆਲਰੇਡੀ ਉਹਨਾਂ ਦੀ ਤਾਂ ਸਟਰਗਲ ਸਾਨੂੰ ਪਤਾ ਹੀ ਹੈ। ਪਰ ਹਰ ਕਿਸੇ ਦੀ ਆਪਣੀ ਖੁਦ ਦੀ ਸਟਰਗਲ ਹੁੰਦੀਆਂ, ਸਾਰੀ ਸਟਰਗਲਸ ਨਾ ਇੰਟਰਨਲ ਹੁੰਦੀਆਂ, ਸਾਰੇ ਕਨਫਲਿਕਟ ਇੰਟਰਨਲ ਹੁੰਦੇ ਆ। ਆਊਟਰ ਕਨਫਲਿਕਟ ਤਾਂ ਅਸੀਂ ਬਹੁਤ ਬਾਅਦ 'ਚੋਂ ਦੇਖਦੇ ਹਾਂ ਜਾਂ ਸੁਣਦੇ ਹਾਂ, ਪਰ ਸਾਡਾ ਸਾਰਾ ਦਿਨ ਸਾਡੇ ਆਪਸ 'ਚ ਗਹਿਮਾ ਗਮੀ ਲੱਗੀ ਰਹਿੰਦੀ ਆ, ਹੈ ਨਾ। ਦੂਸਰੇ ਦਾ ਗਮ ਆਪਾਂ ਕੀ ਸਮਝਣਾ, ਦੂਸਰਾ ਦੁੱਖ ਦਰਦ ਆਪਾਂ ਕੀ ਸੁਣਨਾ। ਅਸੀਂ ਇਹ ਸੋਚਣਾ ਹਰ ਚੀਜ਼ ਨੂੰ ਸੁਣਦੇ ਹਾਂ ਕਿ ਯਾਰ ਅੱਛਾ ਤੂੰ ਚੁੱਪ ਕਰ ਮੈਂ ਤੈਨੂੰ ਦੱਸਦਾ। ਹੈ ਉਹ ਗਾਣਾ ਸੀ ਨਾ ਉਹ ਪੁਰਾਣਾ ਕਿ ਜੋ ਹਮਨੇ ਦਾਸਤਾਂ ਆਪਣੀ ਸੁਣਾਈ ਆਪ ਕਿਉਂ ਰੋਏ। ਇਸ ਤਰ੍ਹਾਂ ਦਾ ਬੰਨਾ ਬਹੁਤ ਜ਼ਰੂਰੀ ਆ, ਹੈ ਨਾ, ਕਿ ਇਸ ਤਰ੍ਹਾਂ ਦੇ ਇਨਸਾਨ ਬਣੋ ਕਿ ਲੋਕਾਂ ਦੀ ਗੱਲਬਾਤ ਸੁਣ ਸਕੋ, ਲੋਕਾਂ ਦੀ ਗੱਲਬਾਤ ਸੁਣ ਕੇ ਉਹਦੇ 'ਤੇ ਕੁਛ ਵਿਚਾਰ ਕਰ ਸਕੋ, ਕੁਛ ਖੁਦ ਸਿੱਖ ਸਕੋ, ਕੁਛ ਅਗਲੇ ਨੂੰ ਸਿਖਾ ਸਕੋ, ਜਾਂ ਫਿਰ ਜਸਟ ਫੋਰ ਦੈਟ ਮੈਟਰ ਆਫ ਫੈਕਟ ਜਸਟ ਬੀ ਵਿਦ ਦੈਮ, ਹੈ ਨਾ। ਸੋ ਗੱਲਬਾਤ ਹੋ ਰਹੀ ਸੀ ਜੀ ਸਪੋਟ ਲਾਈਟ ਇਫੈਕਟ 'ਤੇ ਕਿ ਮੇਰੇ ਉੱਪਰ ਹੀ ਸਪੋਟ ਲਾਈਟ ਹੈ ਬਈ, ਹਰ ਵਾਰੀ ਮੈਂ ਕੁਛ ਵੀ ਕਰਦਾ ਤਾਂ ਲੋਕ ਮੈਨੂੰ ਹੀ ਵੇਖਦੇ ਆ। ਮੈਂ ਲਾਈਫ ਦੇ ਅੰਦਰ ਕੁਛ ਗਲਤ ਨਹੀਂ ਕਰ ਸਕਦਾ ਬਈ, ਨਾ ਨਾ ਨਾ ਨਾ ਨਾ ਨਾ ਨਾ, ਮੈਨੂੰ ਤਾਂ 40 ਦੇ ਜ਼ੋਨ 'ਚ 40 'ਚ ਕਾਰ ਹੀ ਚਲਾਉਣੀ ਪੈਣੀ ਆ। ਮੈਨੂੰ ਤਾਂ ਹਰ ਵਿਆਹ ਸ਼ਾਦੀ ਫੰਕਸ਼ਨ ਭੋਗ ਹਰ ਜਗ੍ਹਾ ਬਹੁਤ ਵੈਲ ਡਰੈਸਡ ਪ੍ਰੋਪਰ ਪ੍ਰਸੀਸ਼ਨ ਵਾਲਾ ਹੋਣਾ ਪੈਣਾ। ਮੈਨੂੰ ਤਾਂ ਬਈ 11ਵੀਂ 'ਚ ਆਪਣਾ ਇੰਜੀਨੀਅਰਿੰਗ ਕਰਨੀ ਪੈਣੀ ਆ, ਮੈਨੂੰ ਤਾਂ ਜੀ 11ਵੀਂ ਦੇ ਅੰਦਰ ਕਮਰਸ ਦੀ ਫੀਲਡ ਹੀ ਲੈਣੀ ਪੈਣੀ ਹੈ। ਤਾਂ ਕਿਉਂ ਮੈਂ ਰਾਈਟਰ ਬਣਨਾ ਚਾਹੁੰਦਾ, ਤਾਂ ਕਿਉਂ ਮੈਂ ਮਿਊਜ਼ੀਸ਼ੀਅਨ ਬਣਨਾ ਚਾਹੁੰਦਾ, ਨਾ। ਸਮਾਜ ਨੇ ਕਿਹਾ ਅਤੇ ਸਮਾਜ ਮੈਨੂੰ ਹਰ ਵਕਤ ਦੇਖ ਰਿਹਾ, ਹਰ ਵਕਤ ਆਪਣੀਆਂ ਦੋ ਮੋਟੀ ਮੋਟੀ ਨਿਗਾਹਾਂ ਮੇਰੇ ਉੱਥੇ ਧਰੀ ਬੈਠਾ ਹੈ। ਸਮਾਜ ਨੂੰ ਵੇਲ ਹੈ,
ਮੇਰੀ ਗੱਲ ਹੋਈ ਸੀ ਸਮਾਜ ਨਾਲ, ਉਹਦੇ ਕੋਲ ਵੇਲ ਕੋਈ ਨਹੀਂ ਹੈ। ਸਮਾਜ ਨੇ ਰੂਮਰ ਫੈਲਾ ਕੇ ਨਾ ਬਸ ਆਪ ਬਾਏ ਬਾਏ ਟਾਟਾ ਕਰ ਦਿੱਤਾ ਤੁਹਾਨੂੰ ਸਾਰਿਆਂ ਨੂੰ। ਦੈਟ ਇਜ਼ ਅ ਮੈਟਰ ਆਫ ਫੈਕਟ, ਸਹੀ ਕਿ ਨਹੀਂ? ਹੁਣ ਆਪਾਂ ਜਦੋਂ ਆਪਾਂ ਅੱਗੇ ਹੋਰ ਗੱਲਬਾਤ ਕਰਦੇ ਹਾਂ ਸਪੋਟਲਾਈਟ ਇਫੈਕਟ ਦੇ ਉੱਪਰ, ਅਤੇ ਇਹਦੇ ਅੰਦਰ ਇਹ ਚੀਜ਼ ਇੱਕ ਬਹੁਤ ਮੇਜਰ ਆਉਂਦੀ ਹੈ ਜੋ ਅੱਜ ਕੱਲ੍ਹ ਲੋਕਾਂ ਨੂੰ ਬਹੁਤ ਤੰਗ ਕਰ ਰਹੀ ਹੈ। ਦੋ ਪੁਆਇੰਟਰਸ ਨੇ, ਪੁਆਇੰਟ ਨੰਬਰ 1 ਇਜ਼ ਕਰੀਅਰ ਚੋਇਸ ਐਂਡ ਪੁਆਇੰਟ ਨੰਬਰ 2 ਇਜ਼ ਸੋਸ਼ਲ ਮੀਡੀਆ। ਇਹ ਦੋ ਚੀਜ਼ਾਂ ਜਿਹਦੇ ਅੰਦਰ ਆਪਾਂ ਸਭ ਤੋਂ ਜ਼ਿਆਦਾ ਇਸ ਇਫੈਕਟ ਨੂੰ ਆਪਣੇ ਉੱਪਰ ਹਾਵੀ ਹੋਣ ਦਿੰਦੇ ਹਾਂ। ਐਗਜ਼ਾਮਪਲ ਦੇ ਤੌਰ 'ਤੇ ਜਿਸ ਤਰ੍ਹਾਂ ਆਪਾਂ ਪਹਿਲੇ ਗੱਲ ਕੀਤੀ ਕਿ ਕਾਫੀ ਲੋਕ ਜਿਸ ਕਲਚਰ ਤੋਂ ਅਸੀਂ ਆਉਂਦੇ ਹਾਂ, ਕਾਫੀ ਲੋਕ ਇਸ ਕਾਰਨ ਇੰਜੀਨੀਅਰ ਬਣਦੇ ਆ ਜਾਂ ਇਸ ਕਾਰਨ ਡਾਕਟਰ ਬਣਨ ਦੀ ਤਿਆਰੀ ਕਰਦੇ ਜਾਂ ਬਣਦੇ ਆ, ਕਿਉਂਕਿ ਕੁਛ ਅਨਨੋਨ ਲੋਕ ਜਿਹੜੇ ਦੇਖਿਆ ਜਾਵੇ ਸਾਡੇ ਪੇਰੈਂਟਸ ਨੂੰ ਵੀ ਨਹੀਂ ਮਿਲੇ ਹੁੰਦੇ ਉਹ ਲੋਕ, ਪਰ ਕੁਛ ਅਨਨੋਨ ਲੋਕਾਂ ਨੇ ਕਿਹਾ ਹੋਇਆ ਕਿ ਜੇ ਇੰਜੀਨੀਅਰ ਬਣੂੰਗੇ ਜੇ ਡਾਕਟਰ ਬਣੂੰਗੇ ਤਾਂ ਕੁਛ ਕਹਾਉਂਗੇ ਤਾਂ ਤੁਹਾਡੀ ਵੈਲਿਊ ਪਏਗੀ, ਨਹੀਂ ਤਾਂ ਬਈ ਸੋਰੀ ਹੈ ਜੀ। ਜਦਕਿ ਇਸ ਤਰ੍ਹਾਂ ਦਾ ਹੈ ਕਿ ਨਹੀਂ ਹੈ, ਹੈ ਨਾ? ਸੋਚੋ ਬਈ ਸਚਿਨ ਤੇਂਦੁਲਕਰ ਦੇ ਫਾਦਰ ਸਾਹਿਬ, ਹੈ ਨਾ, ਉਹ ਕਹਿੰਦੇ ਬਈ ਕੀ ਕਰਨਾ ਤੇਰਾ ਦਿਮਾਗ ਖਰਾਬ ਬੇਟਾ, 11ਵੀਂ 'ਚ ਨੀਟ ਦੀ ਤਿਆਰੀ ਕਰ ਅਤੇ ਬਾਅਦ 'ਚੋਂ ਫਿਰ ਤੈਨੂੰ BDS ਦੀ ਸੀਟ ਲੈ ਦੇਵਾਂਗੇ ਅਤੇ ਬਣੀ ਡੈਂਟਿਸਟ, ਸਹੀ ਕਿ ਨਹੀਂ? ਕਿੰਨਾ ਕੀ ਹੁੰਦਾ, ਹੈ ਨਾ? ਆਪਣੇ ਸਿੰਗਰਸ ਲੈ ਲਓ, ਸੋਚੋ ਡਾਕਟਰ ਸਰਤਾਜ, ਅੱਜ ਰੋਡ ਲੇਬਰ ਦੇ ਅੰਦਰ ਦੋ ਲਗਾਤਾਰ ਸ਼ੋਅ ਨੇ ਉਹਨਾਂ ਦੇ। ਸੋਚੋ ਸਦਰਨ ਹੈਮਿਸਫੇਅਰ ਦੇ ਅੰਦਰ, ਆਸਟ੍ਰੇਲੀਆ ਦੇ ਅੰਦਰ ਇੱਕ ਪੰਜਾਬੀ 'ਚ ਗਾਉਣ ਵਾਲਾ ਸਿੰਗਰ ਐਂਡ ਰਾਈਟਰ ਦੋ ਵਾਰੀ ਇੱਕ ਅਰੀਨਾ ਫੁੱਲ ਕਰਦਾ ਹੈ, ਦੋ ਵਾਰੀ। ਸੋਚੋ ਹੀ ਆਲਸੋ ਹੈਡ ਲਿਸਨ ਟੂ ਅਦਰ ਪੀਪਲ, ਹੈ ਨਾ? ਇੱਕ ਗੱਲ ਇਹ ਵੀ ਆ ਜਾਂਦੀ ਕਿ ਬਾਈ ਤੁਹਾਡੇ ਕੋਲ ਉਸ ਲੈਵਲ ਦਾ ਟੈਲੈਂਟ ਹੈ ਕਿ ਨਹੀਂ ਹੈ, ਤੁਹਾਡੇ ਕੋਲ ਉਸ ਲੈਵਲ ਦਾ ਤੁਹਾਡੀ ਕਲਮ ਜਾਂ ਫਿਰ ਤੁਹਾਡਾ ਬੱਲਾ ਜਾਂ ਫਿਰ ਜੋ ਵੀ ਤੁਹਾਡਾ ਪੈਸ਼ਨ ਹੈ ਉਹਦੇ ਅੰਦਰ ਕੁਛ ਹੈ ਕਿ ਨਹੀਂ ਹੈ। ਪਰ ਮੇਰੇ ਖਿਆਲ ਨਾਲ ਅੱਜ ਦੇ ਦੌਰ 'ਚ ਐਟਲੀਸਟ ਅਸੀਂ ਆਪਣੇ ਆਪ ਨਾਲ ਇੰਨਾ ਕੁ ਤਾਂ ਕਰ ਸਕਦੇ ਹਾਂ ਕਿ ਜੋ ਸਾਨੂੰ ਕਰਨ ਦੀ ਇੱਛਾ ਹੈ, ਜੋ ਅਸੀਂ ਪਾਉਣਾ ਚਾਹੁੰਦੇ ਹਾਂ, ਉਹਦੇ ਲਈ ਐਜ਼ ਅ ਸਾਈਡ ਹਸਲ ਤਾਂ ਹਸਲ ਕਰ ਸਕਦੇ ਕਿ ਨਹੀਂ ਕਰ ਸਕਦੇ ਹਾਂ, ਰਾਈਟ? ਅਤੇ ਦੂਸਰਾ ਜੀ ਆ ਜਾਂਦਾ ਪੁਆਇੰਟਰ ਜਿਹਦੇ ਉੱਪਰ ਆਪਾਂ ਗੱਲ ਕਰਦੇ ਪਏ ਸੀਗੇ, ਸੋਸ਼ਲ ਮੀਡੀਆ। ਹੁਣ ਅਸੀਂ ਵੇਖਦੇ ਹਾਂ ਜੀ ਸਾਰਾ ਦਿਨ ਲੋਕ ਕਿੰਨੀਆਂ ਹੀ, ਹੈ ਨਾ, ਰੀਲਾਂ ਪੈਂਦੀਆਂ, ਕਿੰਨੀਆਂ ਪੋਸਟਾਂ ਪੈਂਦੀਆਂ। ਕਾਫੀ ਲੋਕਾਂ ਦਾ ਮਨ ਕਰਦਾ ਬਈ ਆਹ ਸਾਰੀਆਂ ਪੋਸਟਾਂ ਵੇਖ ਕੇ ਕਿ ਬਈ ਮੈਂ ਵੀ ਕੁਛ ਪਾਵਾਂ, ਮੈਂ ਵੀ ਕੋਈ ਪੋਸਟ ਕਰਾਂ ਚੀਜ਼, ਮੈਂ ਵੀ ਕੋਈ ਰੀਲ ਬਣਾਵਾਂ। ਪਰ ਫਿਰ ਲੋਕਾਂ ਨੂੰ ਪਤਾ ਨਹੀਂ ਹੈ ਕਿ ਮੈਂ ਕੀ ਬਣਾਉਣਾ। ਹੁਣ ਇਹ ਹੈਗੀ ਹੈ ਡਬਲ ਸਾਈਡਡ ਪ੍ਰੋਬਲਮ, ਪਤਾ ਕਿੱਦਾਂ? ਇੱਕ ਹੈ ਜੀ ਜਿਹੜਾ ਜੈਨੂਅਨਲੀ ਚਾਹੁੰਦਾ ਕਿ ਮੈਂ ਕ੍ਰੀਏਟਰ ਬਣਾ, ਪਰ ਉਹ ਘਬਰਾਉਂਦਾ ਕਿ ਯਾਰ ਜਿਹੜੇ ਲੋਕ ਮੈਨੂੰ ਪਿਛਲੇ 30-40 ਸਾਲ ਤੋਂ ਜਾਣਦੇ ਉਹ ਕਹਿਣਗੇ ਇਹਨੂੰ ਕਿੱਥੋਂ ਆ ਗਿਆ ਬਈ, ਇਹਨੇ ਕਿੱਥੋਂ ਡਾਇਰੀ ਕੱਢ ਲਿੱਤੀ ਜਿਹਦੇ ਅੰਦਰ ਇੰਨੇ ਵਧੀਆ ਵਧੀਆ ਇੰਨੇ ਸ਼ਾਇਰੀਆਂ ਲਿਖੀਆਂ ਪਈਆਂ, ਜਾਂ ਫਿਰ ਇਹ ਇਹ ਵਾਲਾ ਗਲਾ ਇਹਦਾ ਕਿੱਥੇ ਸੀਗਾ ਜਿੱਥੇ ਇੰਨੇ ਵਧੀਆ ਵਧੀਆ ਸੁਰ ਲੱਗਦੇ ਪਏ ਆ, ਹੈ ਨਾ? ਅਤੇ ਦੂਸਰੇ ਪਾਸੇ ਇਹ ਹੁੰਦਾ ਕਿ ਬਈ ਸਾਰੇ ਕਰਦੇ ਪਏ ਆ। ਦੇਖੋ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਆ। ਦੂਸਰੇ ਪਾਸੇ ਹੁੰਦਾ ਯਾਰ ਸਾਰੇ ਕਰੀ ਜਾ ਰਹੇ, ਮੈਂ ਨਹੀਂ ਕਰ ਰਿਹਾ, ਸਾਰੇ ਰੀਲਾਂ ਪਾ ਰਹੇ ਆ, ਮੈਂ ਨਹੀਂ ਰੀਲ ਪਾ ਰਿਹਾ। ਫਿਰ ਹੁੰਦਾ ਕੀ ਹੈ ਜੀ, ਕੋਈ ਵੀ ਗਾਣਾ ਆ ਗਿਆ, ਪੁੱਠਾ ਸਿੱਧਾ ਸਟੈਪ ਮਾਰ ਲਿਆ, ਕੁਛ ਕਰ ਲਿਆ, ਠੀਕ ਹੈ, ਯੋਰ ਵਿਸ਼। ਪਰ ਯੋਰ ਵਿਸ਼, ਐਂਟਰਟੇਨਮੈਂਟ ਇਜ਼ ਆਲਸੋ ਅ ਚੋਇਸ ਨਾ। ਅਸੀਂ ਲੋਕ ਤਾਂ ਇਸ ਸਪੋਟਲਾਈਟ ਇਫੈਕਟ ਦੇ ਕਾਰਨ ਐਂਟਰਟੇਨਮੈਂਟ ਵੀ ਉਹ ਵਾਲਾ ਚੂਜ਼ ਕਰਦੇ ਹਾਂ ਜੋ ਸਾਨੂੰ ਸਮਾਜ ਕਹਿੰਦਾ ਚੂਜ਼ ਕਰਨ ਨੂੰ। ਹੁਣ ਸਾਰੇ ਲੋਕ ਰੀਲ ਬਣਾਉਣਾ ਸ਼ੁਰੂ ਹੋ ਗਏ ਤਾਂ ਕਿੰਨਿਆਂ ਨੂੰ ਹੁਣ ਬਣਾਉਣੀ ਪੈਂਦੀ ਹੈ ਬਈ, ਕਿ ਕਿਉਂਕਿ ਆ ਫਲਾਂ ਢਮੀਕ ਆ ਜਿੰਨੇ ਵੀ ਸਾਨੂੰ ਲੋਕ ਜਾਣਦੇ ਰੀਲਾਂ ਬਣਾ ਰਹੇ, ਅਸੀਂ ਨਾ ਪਿੱਛੇ ਰਹਿ ਜਾਈਏ ਬਈ ਕਿਤੇ, ਹੈ ਨਾ? ਪਰ ਬਈ ਹਾਊ ਡਜ਼ ਇਟ ਮੈਟਰ, ਕੀ ਫਰਕ ਪੈਂਦਾ ਜੇ ਕੋਈ ਹੋਰ ਰੀਲ ਬਣਾ ਰਿਹਾ ਤਾਂ ਮੈਂ ਵੀ ਬਣਾਵਾਂ ਹੀ ਬਣਾਵਾਂ, ਜਾਂ ਫਿਰ ਕੀ ਫਰਕ ਪੈਂਦਾ ਕਿ ਮੈਂ ਰੀਲ ਬਣਾਵਾਂ ਅਤੇ ਪਾਵਾਂ ਅਤੇ ਲੋਕ ਕੀ ਕਹਿਣਗੇ? ਲੋਕ ਕੁਛ ਨਹੀਂ ਕਹਿਣਗੇ, ਤੁਹਾਨੂੰ ਪਸੰਦ ਆਉਣਾ ਚਾਹੀਦਾ, ਖੁਦ ਨੂੰ ਪਸੰਦ ਕਰਨਾ ਸਿੱਖੋ। ਖੁਦ ਨੂੰ ਜਦੋਂ ਕੋਈ ਵੀ ਚੀਜ਼ ਪਸੰਦ ਆਏਗੀ, ਜਦੋਂ ਖੁਦ ਦੀ ਮੌਤ 'ਚ ਰਹੋਗੇ, ਫਿਰ ਆਪੇ ਸਭ ਕੁਛ ਠੀਕ ਹੁੰਦਾ, ਸਹੀ ਕਿ ਨਹੀਂ? ਕਿਉਂਕਿ ਇਹ ਪੁਆਇੰਟ ਵੀ ਨਾ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿ ਇਹ ਸਭ ਕੁਛ ਆਉਂਦਾ ਸਾਡੇ ਅੰਦਰ ਨਾ, ਐਵੋਲਿਊਸ਼ਨਰੀ ਸਾਈਕੋਲੋਜੀ ਹੈ ਕਿ ਇੱਕ ਗੁਲਾਮ ਮਾਇੰਡਸੈਟ ਤੋਂ, ਕਿ ਅਸੀਂ ਗਿੱਜੇ ਹੋਏ ਹਾਂ, ਸਾਨੂੰ ਸਿਸਟਮ ਨੇ ਇਸ ਤਰ੍ਹਾਂ ਬਣਾਇਆ ਕਿ ਤੁਹਾਨੂੰ ਤੁਸੀਂ ਇੱਕ ਸੈੱਟ ਰੂਲਸ ਫੋਲੋ ਕਰਨਾ, ਵਿਚ ਇਜ਼ ਨੋਟ ਰੋਂਗ, ਹੈ ਨਾ? ਪਰ ਐਕਸੈਸ ਆਫ ਐਵਰੀਥਿੰਗ ਇਜ਼ ਰੋਂਗ, ਕਿ ਆਪਾਂ ਉਹ ਰੂਲਸ ਨੂੰ ਫੋਲੋ ਕਰਦੇ ਹੋਏ, ਉਹ ਸਿਸਟਮ ਨੂੰ ਫੋਲੋ ਕਰਦੇ ਕਰਦੇ ਕਈ ਵਾਰੀ ਆਪਣੀ ਪਛਾਣ ਤੋਂ,
ਅਤੇ ਅਸੀਂ ਜੋ ਅਸਲ 'ਚ ਹੋ ਸਕਦੇ ਹਾਂ ਉਹਦੇ ਤੋਂ ਵੰਛਿਤ ਰਹਿ ਜਾਂਦੇ। ਫਿਰ ਹੁੰਦਾ ਪਤਾ ਕੀ ਹੈ, ਹੁੰਦਾ ਹੈ ਕਿ ਲਾਈਫ ਦਾ ਨਾ ਇੱਕ ਟਾਈਮ ਆਉਂਦਾ ਇਸ ਤਰ੍ਹਾਂ ਦਾ, ਹਰ ਬੰਦੇ ਦੀ ਲਾਈਫ 'ਚ ਇੱਕ ਟਾਈਮ ਆਉਂਦਾ ਜਦੋਂ ਨਾ ਇਕੱਲਾ ਬੈਠਾ ਸੋਚਦਾ ਕਿ ਮੈਂ ਕੀ ਹੋ ਸਕਦਾ ਸੀ ਅਤੇ ਮੈਂ ਕੀ ਹਾਂ, ਐਂਡ ਜਦੋਂ ਫਰਕ ਵੇਖਦਾ ਇਹਨਾਂ ਦੋਨਾਂ ਚੀਜ਼ਾਂ ਦਾ ਤਾਂ ਉਹ ਸੋਚਦਾ ਕਿ ਵੈਸੇ ਜੋ ਮੈਂ ਜੋ ਹੋ ਸਕਦਾ ਸੀ ਉਹਦੇ ਲਈ ਮੈਂ ਟਰਾਈ ਕਰ ਵੀ ਲੈਂਦਾ ਤਾਂ ਡਜ਼ਨਟ ਮੈਟਰ। ਉਹ ਜਿਹੜੇ ਚਾਰ ਲੋਕ ਸੀਗੇ ਬਾਕੀ ਉਹ ਇੰਟਰਸਟਿਡ ਨਹੀਂ ਸੀਗੇ, ਕਿਉਂਕਿ ਉਹ ਚਾਰ ਲੋਕ ਸਿਰਫ ਮੇਰੇ ਜ਼ਹਿਨ 'ਚ, ਮੇਰੇ ਘਰ ਵਾਲਿਆਂ ਦੇ ਸ਼ਾਇਦ ਜ਼ਹਿਨ 'ਚ ਸੀਗੇ, ਅਸਲ 'ਚ ਉਹ ਚਾਰ ਲੋਕ ਕਿਤੇ ਵੀ ਐਗਜ਼ਿਸਟ ਨਹੀਂ ਕਰਦੇ। ਹੋਰ ਅੱਗੇ ਆਪਾਂ ਗੱਲਾਂ ਨੂੰ ਜੇ ਵਧਾਈਏ ਤਾਂ ਇੱਕ ਐਕਚੁਅਲੀ ਗੱਲਾਂ ਵਧਾਉਣ ਤੋਂ ਪਹਿਲਾਂ ਯਾਰ ਮੈਂ ਇੰਨਾ ਜ਼ਿਆਦਾ ਤੁਹਾਨੂੰ ਗੱਲਾਂ ਬਾਤਾਂ ਸੁਣਾਈ ਜਾ ਰਿਹਾ ਹੈ ਨਾ, ਥੋੜ੍ਹਾ ਜਿਹਾ ਗਾਣਾ ਸ਼ਾਣਾ ਵੀ ਤਾਂ ਹੋਣਾ ਚਾਹੀਦਾ ਗਾਇਸ ਕਿ ਨਹੀਂ ਹੋਣਾ ਚਾਹੀਦਾ। ਚਲੋ ਫਿਰ ਤੁਹਾਨੂੰ ਇੱਕ ਪਿਆਰਾ ਜਿਹਾ ਗਾਣਾ ਸੁਣਾਉਂਦੇ ਹਾਂ ਅਤੇ ਫਿਰ ਆਉਂਦੇ ਹਾਂ ਆਪਾਂ ਲਾਸਟ ਸੈਗਮੈਂਟ ਆਫ ਦਾ ਸ਼ੋਅ 'ਤੇ।

ਜੀ ਤੁਸੀਂ ਸੁਣ ਰਹੇ ਸੀਗੇ ਸਤਿੰਦਰ ਸਰਤਾਜ ਦੇ ਆਵਾਜ਼ 'ਚ ਵਾਲਿਦ। ਕਿਆ ਖੂਬ ਸਿੰਗਰ ਹੈ ਯਾਰ, ਕਿਆ ਹੀ ਖੂਬ ਸਿੰਗਰ ਨੇ। ਜਿੰਨਾ ਇਹਨਾਂ ਦੀ ਤਾਰੀਫ ਕੀਤੀ ਜਾਵੇ ਉਨਾ ਘੱਟ। ਪਰ ਅਸੀਂ ਜੀ ਬੈਠੇ ਪਏ ਸੀਗੇ ਜਿਸ ਟੋਪਿਕ ਨੂੰ ਲੈ ਕੇ, ਉਸ ਟੋਪਿਕ ਦੇ ਹੁਣ ਆਪਾਂ ਲਾਸਟ ਪੋਰਸ਼ਨ 'ਚ ਜਾ ਰਹੇ ਹਾਂ। ਉਸ ਲਾਸਟ ਪੋਰਸ਼ਨ 'ਤੇ ਜਦੋਂ ਆਪਾਂ ਗੱਲਬਾਤ ਕਰਾਂਗੇ ਕਿ ਸਪੋਟਲਾਈਟ ਇਫੈਕਟ ਕਰਦਾ ਕੀ ਹੈ, ਉਸ ਤੋਂ ਬਾਅਦ ਆਪਾਂ ਇਹ ਵੀ ਤਾਂ ਗੱਲ ਕਰਨੀ ਹੈ ਬਈ ਕਿ ਇਹਦਾ ਇਸ ਨੂੰ ਵੇਖੀਏ ਕਿਸ ਤਰ੍ਹਾਂ, ਹੈ ਨਾ। ਵੋਟ ਆਰ ਦਾ ਸਲਿਊਸ਼ਨਸ, ਇਸ ਨੂੰ ਪਾਰ ਕਿੱਦਾਂ ਪਾਈਏ। ਚਲੋ ਫਿਰ ਹੁਣ ਆਪਾਂ ਆਹ ਡਿਸਕਸ ਕਰਦੇ ਹਾਂ। ਸੋ ਸਭ ਤੋਂ ਮੇਜਰ ਗੱਲ ਜਿਹੜੀ ਹੈ ਨਾ, ਜਿਹੜੀ ਸਪੋਟਲਾਈਟ ਇਫੈਕਟ ਦੇ ਅੰਦਰ ਸਾਨੂੰ ਤੰਗ ਕਰਦੀ ਆ, ਉਹ ਕੀ ਹੈ? ਸਾਡਾ ਕੰਪਲੈਕਸ। ਸਾਨੂੰ ਇੱਕ ਡਰ ਆ ਕਿ ਬਈ ਇਹ ਜੋ ਵੀ ਹੋ ਰਿਹਾ ਆਸ ਪਾਸ, ਇਹ ਸਾਰਾ ਸਿਸਟਮ ਨਾ, ਇਹ ਸਾਰਾ ਤਾਮਾ ਜਾਮਾ ਸਾਨੂੰ ਹੀ ਵੇਖੀ ਜਾਂਦਾ ਪਿਆ। ਮੈਂ ਜੋ ਡਿਸੀਜਨ ਲੈ ਰਿਹਾ ਉਹ ਇੱਕ ਤਰਾਜ਼ੂ ਦੇ ਉੱਪਰ ਤੁਲਦਾ ਪਿਆ ਸਮਾਜ ਦੇ, ਹੈ ਨਾ। ਮੈਂ ਜੋ ਵੀ ਆਪਣੇ ਮਨ 'ਚ ਵਸਾ ਕੇ ਰੱਖਿਆ ਪਿਆ ਉਹ ਮੈਂ ਸ਼ਾਇਦ ਤਾਂ ਨਹੀਂ ਬੋਲ ਪਾਉਂਦਾ ਕਿਉਂਕਿ ਲੋਕ ਕੀ ਕਹਿਣਗੇ, ਕੀ ਹੋਏਗਾ। ਸੋ ਸਭ ਕੁਛ ਹੈ ਮਾਇੰਡ ਸੈੱਟ। ਸੋ ਮੈਂਟਲ ਕੰਡੀਸ਼ਨਿੰਗ ਕਿਸ ਤਰ੍ਹਾਂ ਹੁੰਦੀ ਹੈ, ਇਹ ਕਾਰਨਲ ਯੂਨੀਵਰਸਿਟੀ ਦੇ ਜਿਹੜੇ ਅਗੇਨ ਉਹੀ ਵਾਲੇ ਪ੍ਰੋਫੈਸਰਸ ਜਿਨ੍ਹਾਂ ਦਾ ਮੈਂ ਪਹਿਲੇ ਨਾਮ ਲਿੱਤਾ, ਗਿਲੋਵਿਚ ਹੋਰੀ, ਉਹਨਾਂ ਦਾ ਦਿੱਤੇ ਹੋਏ ਇਹ ਰੂਲਸ ਨੇ ਕਿ ਜੇ ਤੁਸੀਂ ਉਹਨੂੰ ਫੋਲੋ ਕਰੋ ਤੇ ਇਟ ਕੈਨ ਹੈਲਪ ਯੂ, ਰਾਈਟ। ਸੋ ਚਲੋ ਆਪਾਂ ਵੇਖਦੇ ਹਾਂ ਕਿਸ ਤਰ੍ਹਾਂ ਆਪਾਂ ਹੈਲਪ ਕਰ ਸਕਦੇ ਹਾਂ। ਪਹਿਲਾ ਪੁਆਇੰਟ ਆਉਂਦਾ ਜੀ ਇਹਦੇ ਅੰਦਰ, 2 ਮਿਨਟ ਰੂਲ। ਜੀ ਇਹਦੇ ਅੰਦਰ ਇਹ ਕਿ ਜਦੋਂ ਵੀ ਤੁਹਾਡੇ ਮਾਇੰਡ ਦੇ ਅੰਦਰ ਖਿਆਲ ਆਵੇ ਨਾ, ਲੈਟ ਸਪੋਜ਼ ਮੈਂ ਇੱਕ ਐਗਜ਼ਾਮਪਲ ਲੈਂਦਾ, ਮੈਂ ਜੇ ਇੱਕ ਐਗਜ਼ਾਮਪਲ ਲਵਾਂ ਕਿ ਯਾਰ ਮੈਂ ਨਾ 4 ਲੋਕਾਂ ਦੇ ਵਿੱਚ ਖੜਾ ਪਿਆ, 4-5 ਲੋਕਾਂ ਦੇ ਅੰਦਰ ਖੜਾ ਪਿਆ, ਮੈਂ ਵੀ ਸੋਚੀ ਜਾ ਰਿਹਾ ਯਾਰ ਇਹ ਸਭ ਲੋਕ ਮੈਨੂੰ ਵੇਖ ਰਹੇ ਆ, ਇਹ ਸਭ ਲੋਕ ਮੈਨੂੰ ਜੱਜ ਕਰ ਰਹੇ ਆ, ਇਹ ਕਿਉਂ ਮੈਨੂੰ ਜੱਜ ਕਰ ਰਹੇ ਆ, ਕੀ ਹੋ ਰਿਹਾ, ਮੈਂ ਕੁਝ ਗਲਤ ਪਾਇਆ, ਮੈਂ ਸ਼ਾਇਦ ਕੁਝ ਗਲਤ ਬੋਲ ਦਿੱਤਾ, ਮੇਰੇ ਚਿਹਰੇ 'ਤੇ ਕੁਛ ਲੱਗਾ, ਡਗ ਡਗ ਡਗ ਡਗ ਡਗ ਡਗ, ਸ਼ਸ਼, ਸ਼ਾਂਤੀ, 2 ਮਿੰਟ ਆਪਣੇ ਆਪ ਨਾਲ ਰਹੋ, ਆਰਾਮ ਨਾਲ ਸ਼ਾਂਤ ਦਿਮਾਗ ਨਾਲ ਸੋਚੋ ਕਿ ਇਹ ਲੋਕਾਂ ਨੂੰ ਕੋਈ ਇੰਟਰਸਟ ਹੈ ਮੇਰੇ ਅੰਦਰ, ਅਤੇ ਜੇ ਮੈਂ ਜਿੱਦਾਂ ਦਾ ਵੀ ਹਾਂ, ਮੈਂ ਜੋ ਵੀ ਹਾਂ, ਮੇਰੇ ਅੰਦਰ ਕਮੀ ਤਾਂ ਕੋਈ ਹੈ ਨਹੀਂ ਆ। ਯੂ ਆਲਵੇਜ਼ ਹੈਵ ਟੂ ਹਾਈਪ ਯੋਰ ਸੈਲਫ ਅਪ, ਹਮੇਸ਼ਾ ਆਪਣੇ ਆਪ ਨੂੰ ਹਾਈਪ ਅਪ ਕਰਨਾ ਸਿੱਖੋ, ਸਹੀ ਕਿ ਨਹੀਂ। ਸਮਝੋ ਤੁਹਾਡੇ ਤੋਂ ਕੌਫੀ ਡਿੱਗ ਜਾਵੇ, ਤੁਸੀਂ ਕੌਫੀ ਸ਼ੋਪ ਹੋ, ਤੁਸੀਂ ਆਪਣੀ ਬਹੁਤ ਹੀ ਮਨ ਪਸੰਦੀਦਾ ਓਟ ਮਿਲਕ ਲਾਟੇ ਵਿਦ ਹਨੀ ਐਂਡ ਆਲ ਦੈਟ, ਜੋ ਵੀ ਅੱਜ ਕੱਲ੍ਹ ਚੱਲਦਾ ਪਿਆ ਬਈ, ਹੈ ਨਾ, ਆਈ ਡੋਂਟ ਨੋ, ਪਰ ਖੈਰ ਉਹ ਵਾਲੀ ਤੁਸੀਂ ਕੌਫੀ ਕਰ ਦਿੱਤੀ ਜੀ ਔਡਰ, ਹੈ ਨਾ। ਤੁਸੀਂ ਪਕੜੀ ਕੌਫੀ, ਜਿਸ ਤਰ੍ਹਾਂ ਹੀ ਵਾਪਸ ਮੁੜੇ ਹੋ ਤੁਹਾਡੇ ਸਾਹਮਣੇ ਕੋਈ ਹੋਰ ਵਿਅਕਤੀ, ਕੋਈ ਇਨਸਾਨ, ਕੋਈ ਅਗਲਾ ਪੈਟਰਨ ਸੀਗਾ, ਤੁਸੀਂ ਉਹਨਾਂ ਦੇ ਵਿੱਚ ਵੱਜੇ, ਕੌਫੀ ਗਿਰ ਗਈ, ਡੁੱਲ ਗਈ, ਕਾਫੀ ਲੋਕ ਘਬਰਾ ਜਾਂਦੇ, ਹੜਬੜਾ ਹਟ 'ਚ ਆ ਜਾਂਦੇ, ਪਰ ਆਰਾਮ ਨਾਲ ਸੋਚੋ, ਇਟਸ ਅ ਵੈਰੀ ਹਿਊਮਨ ਥਿੰਗ, ਤੁਸੀਂ ਪਿੱਛੇ ਮੁੜੇ, ਤੁਹਾਨੂੰ ਕੋਈ ਦੱਸਿਆ ਨਹੀਂ, ਕਿਉਂ? ਕਿਉਂਕਿ ਤੁਹਾਡੇ ਓਬਵੀਅਸਲੀ ਮੱਥੇ ਦੇ ਬੈਕ ਸਾਈਡ 'ਤੇ ਤਾਂ ਅੱਖਾਂ ਨਹੀਂ ਲੱਗੀਆਂ ਪਈਆਂ, ਸਿਰ ਦੇ ਬੈਕ ਸਾਈਡ 'ਤੇ ਅੱਖਾਂ ਨਹੀਂ ਲੱਗੀਆਂ ਪਈਆਂ। ਸੋ ਕੌਫੀ ਡਿੱਗ ਗਈ ਤਾਂ ਯੂ ਕੈਨ ਆਲਵੇਸ ਓ ਸੋਰੀ ਕੌਫੀ ਗਿਰ ਗਈ, ਕੈਨ ਆਈ ਹੈਲਪ ਯੂ, ਉੱਥੇ ਦੇ ਸਟਾਫ ਨੂੰ ਕਹੋ, ਉਹ ਕਹਿੰਗੇ ਨਹੀਂ ਨਹੀਂ ਕੋਈ ਗੱਲ ਨਹੀਂ, ਕੋਈ ਨਹੀਂ, ਚੱਕਰ ਵਾਲੀ ਗੱਲ ਨਹੀਂ, ਇੱਕ ਵਾਰੀ ਦੁਬਾਰਾ ਔਡਰ ਕਰ ਲੈ, ਵੀਲ ਕਲੀਨ ਇਟ ਅਪ, ਈਜ਼ੀ। ਹਰ ਚੀਜ਼ ਨੂੰ 2 ਮਿੰਟ 2.5 ਮਿੰਟ ਦਾ ਟਾਈਮ ਦਿਓ ਕਿ ਇਨ ਰੀਅਲ ਵਰਲਡ, ਇੱਕ ਅਸਲ ਦੁਨੀਆ ਦੇ ਅੰਦਰ, ਜਦੋਂ ਸਾਰੇ ਲੋਕ ਆਪਣੀ ਆਪਣੀ ਗੱਡੀਆਂ ਲੈ ਕੇ ਆਏ ਹੋਣਗੇ ਉਸ ਕੈਫੇ ਦੇ ਅੰਦਰ, ਮਸਾਂ ਹੀ ਕਿਤੇ ਪਾਰਕ ਕੀਤੀ ਹੋਣੀ ਹੈ, ਕੋਈ ਆਪਣੇ ਸਪਾਊਸ ਨਾਲ ਆਇਆ ਹੋਏਗਾ, ਕੋਈ ਆਪਣੇ ਭੈਣ ਭਰਾ ਨਾਲ ਆਇਆ ਹੋਏਗਾ, ਕੋਈ ਆਪਣੇ ਕੰਮ ਤੋਂ ਬ੍ਰੇਕ ਲੈ ਕੇ ਆਇਆ ਹੋਏਗਾ, ਕੋਈ ਆਪਣਾ ਲੰਚ ਕਰ ਰਿਹਾ ਹੋਏਗਾ, ਕੋਈ ਆਪਣਾ ਬ੍ਰੰਚ ਕਰ ਰਿਹਾ ਹੋਏਗਾ, ਕੋਈ ਇਕੱਲਾ ਡਰਿੰਕ ਲੈਣ ਆਇਆ ਹੋਏਗਾ, ਉਹਨਾਂ ਸਾਰਿਆਂ ਦੇ ਸਾਹਮਣੇ ਜੇ ਤੁਹਾਡੀ ਕੌਫੀ ਗਿਰ ਗਈ ਤਾਂ ਉਹਨਾਂ ਦੇ ਦਿਨ 'ਚ ਕੋਈ ਫਰਕ ਨਹੀਂ ਪਏਗਾ ਬਈ, ਕਿਉਂਕਿ ਉਹਨਾਂ ਸਾਰਿਆਂ ਨਾਲ ਵੀ ਇਹ ਕਦੀ ਨਾ ਕਦੀ ਹੋਇਆ ਹੋਣਾ। ਸੋ ਆਪਣੇ ਮਾਇੰਡ ਨੂੰ ਥੋੜ੍ਹਾ ਸ਼ਾਂਤ ਰੱਖੋ, ਨੈਵਰ ਗੈਟ ਟੂ ਐਕਸਾਈਟਡ ਅਬਾਊਟ ਦੀਜ਼ ਥਿੰਗਸ, ਹੈ ਨਾ। ਫਿਰ ਦੂਸਰਾ ਜੀ, ਰਿਵਰਸ ਪਰਸਪੈਕਟਿਵ, ਇਹ ਮੇਰਾ ਫੇਵਰੇਟ ਆ ਐਂਡ ਇਹ ਮੈਂ ਅਪਲਾਈ ਵੀ ਕਰਦਾ, ਠੀਕ ਹੈ ਜੀ। ਇਹਦੇ ਅੰਦਰ ਇਹ ਆ ਕਿ ਸਮਝੋ, ਮੈਂ ਕਿਸ ਤਰ੍ਹਾਂ ਸਮਝਾਈ, ਹਾਂ, ਲੈਟ ਸਪੋਜ਼ ਮੈਂ ਕਿਤੇ ਪ੍ਰੈਜੈਂਟੇਸ਼ਨ ਦੇਣ ਚਲਾ ਗਿਆ, ਹੈ ਨਾ, ਅਤੇ ਮੇਰੇ ਤੋਂ ਕੋਈ ਗਲਤੀ ਹੋ ਜਾਵੇ, ਮੈਂ ਕੋਈ ਗਲਤ ਵਰਡ ਬੋਲ ਦਿੱਤਾ, ਹੈ ਨਾ। ਸਾਡੇ ਨਾਲ ਇੱਥੇ ਰੇਡੀਓ ਬਹੁਤ ਵਾਰੀ ਹੁੰਦਾ, ਅੱਜ ਹੀ ਮੈਂ ਬਲਕੀਰਤ ਨਾਲ ਸ਼ੋਅ ਕਰਦਾ ਪਿਆ ਸੀਗਾ, ਉਹਨੇ ਸਫੋਕੇਸ਼ਨ ਨੂੰ ਸੋਫਿਸਟੀਕੇਸ਼ਨ ਕਹਿ ਦਿੱਤਾ, ਮੈਂ ਕਿੰਨੀ ਦੇਰ ਤੱਕ ਸੋਚੀ ਪਿਆ ਰਿਹਾ, ਮੈਂ ਕਿਹਾ ਸੋਫਿਸਟੀਕੇਸ਼ਨ ਕਹੀ ਜਾ ਰਿਹਾ, ਜੱਚ ਜੀ ਨਹੀਂ ਰਹੀ ਗੱਲ, ਹੈ ਨਾ, ਪਰ ਬਲਕੀਰਤ ਆਪਣਾ ਬਲਕੀਰਤ ਆ, ਸਾਡਾ ਵਿਸ਼ੇਸ਼ਗ, ਖੈਰ ਜੋ ਵੀ

0: ਹੈ ਬਈ, ਹੁਣ ਜੇ ਕੋਈ ਗਲਤ ਵਰਡ ਬੋਲ ਦਿੱਤਾ ਗਿਆ ਤੇ ਤੁਹਾਡੇ ਤੋਂ ਤੇ ਓ ਨਿੱਟ ਹਨਾ, ਔਰ ਮੇ ਬੀ ਮੇਕ ਅ ਜੋਕ ਆਫ ਇਟ, ਜੋ ਜੋ ਦੇਖੋ ਅੱਜ ਅਗੇਨ ਪਤਾ ਨਹੀਂ ਹਨਾ ਕਦੋਂ ਕੀ ਕਿਸ ਟਾਈਮ 'ਤੇ ਕੀ ਚੱਲਦਾ, ਪਰ ਜਦੋਂ ਵੀ ਕੋਈ ਗਲਤ ਲਫਜ਼ ਨਿਕਲ ਆਵੇ ਤਾਂ ਅਸੀਂ ਆਪ ਹੀ ਕੋਈ ਉਹਦੇ 'ਤੇ ਤੰਜ ਕੱਸ ਲਈਦਾ ਅਤੇ ਇਸ ਤਰ੍ਹਾਂ ਦਾ ਮਜ਼ਾਕ ਕਰ ਲਈਦਾ ਕਿ ਕਹਿਦਾ ਕਿ ਗੱਲ ਆਈ ਗਈ ਹੋਈ ਹਨਾ, ਕਿਉਂ ਕਿਉਂਕਿ ਸਲਿਪ ਆਫ ਟੰਗ ਹਰ ਕਿਸੇ ਤੋਂ ਹੁੰਦੀ ਹੈ। ਐਂਡ ਖਾਸ ਕਰ ਤੁਸੀਂ ਅੱਜ ਤੱਕ ਸਲਿਪ ਆਫ ਟੰਗ ਕਿਹਦੀਆਂ ਸੁਣੀ ਹੋਣੀਆਂ, ਜਿਹੜਾ ਬੰਦਾ ਪਬਲਿਕ ਸਪੀਕਿੰਗ ਕਰ ਰਿਹਾ, ਕਿਉਂਕਿ ਓਬਵੀਅਸਲੀ ਆਪਾਂ ਸਪੀਚਾਂ ਹੀ ਹੈ ਤਾਂ ਜ਼ਿਆਦਾਤਰ ਸੁਣਦੇ ਹਾਂ, ਜਿੰਨੇ ਵੀ ਤੁਹਾਡੇ ਨੇਤਾ ਤੋਂ ਲੈ ਕੇ ਅਭਿਨੇਤਾ ਤੱਕ ਮੋਟੀਵੇਸ਼ਨਲ ਸਪੀਕਰ ਹੋ ਗਏ, ਹਮੇਸ਼ਾ ਕੋਈ ਨਾ ਕੋਈ ਫੈਕਟ ਗਲਤ ਬੋਲ ਦੇਣਗੇ, ਕੋਈ ਨਾ ਕੋਈ ਵਰਡ ਗਲਤ ਬੋਲ ਦੇਣਗੇ, ਪਰ ਉਹਦਾ ਤੁਹਾਡੇ ਉੱਪਰ ਕੋਈ ਇੱਧਰ ਅਸਰ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਉਸ ਤੋਂ ਬਾਅਦ ਜੋ ਵੀ ਗੱਲਬਾਤ ਕਰਨੀ ਹੈ ਉਹਨੂੰ ਲੈ ਕੇ ਅੰਡਰ ਕੋਨਫੀਡੈਂਟ ਹੋ ਜਾਓ। ਦੇਰ ਇਜ਼ ਸੋਕਰੇਟਸ ਨੇ ਕਿਹਾ ਸੀਗਾ, ਜਿਹਨੂੰ ਆਪਾਂ ਸੁਕਰਾਤ ਪੰਜਾਬੀ ਜਾਂ ਲਿੰਗੋ 'ਚ ਆਪਾਂ ਕਹਿ ਦਈਏ ਤਾਂ ਸੁਕਰਾਤ ਕਹਿੰਦੇ, ਅਤੇ ਜਦੋਂ ਸਾਰੇ ਏਥਨਸ ਦੇ ਅੰਦਰ ਰੌਲਾ ਪੈ ਗਿਆ ਨਾ ਕਿ ਬਈ ਇਹ ਕੌਣ ਹੈ, ਸਭ ਤੋਂ ਜ਼ਿਆਦਾ ਵਾਈਜ਼ ਆਦਮੀ ਕੌਣ ਹੈ, ਸਭ ਤੋਂ ਜ਼ਿਆਦਾ ਵਾਈਜ਼, ਸਭ ਤੋਂ ਜ਼ਿਆਦਾ ਅਕਲ ਵਾਲਾ, ਸਭ ਤੋਂ ਜ਼ਿਆਦਾ ਸਮਾਰਟ ਇੰਟਲੈਕਚੁਅਲ ਆਦਮੀ ਕੌਣ ਹੈ ਬਈ ਪੂਰੇ ਏਥਨਸ 'ਚ? ਸਾਰਿਆਂ ਨੇ ਕਿਹਾ ਸੁਕਰਾਤ ਹੈ ਬਈ, ਹੋਰ ਕੋਈ ਨਹੀਂ। ਸੁਕਰਾਤ ਤੱਕ ਗੱਲ ਪਹੁੰਚੀ ਕਿ ਹੈ ਮੈਂ, ਅਤੇ ਉਹ ਕਹਿੰਦੇ ਬਈ ਕਿ ਤੁਸੀਂ ਹੀ ਹੋ, ਤੁਸੀਂ ਤਾਂ ਕਾਇੰਡ ਆਫ ਰਾਜਨੇਤਾ ਹੋ, ਹਰ ਕਿਸੇ ਨੂੰ ਤੁਸੀਂ ਹੀ ਸਮਝਾਉਂਦੇ ਹੋ, ਸਹੀ ਕਿ ਨਹੀਂ? ਅਤੇ ਉਹ ਕਹਿੰਦਾ ਬਈ ਤੁਸੀਂ ਤਾਂ ਕਹਿ ਦਿੰਦੇ ਹੋ ਕਿ ਮੈਂ ਬਹੁਤ ਜ਼ਿਆਦਾ ਅਕਲ ਵਾਲਾ, ਪਰ ਮੈਂ ਜੇ ਤੁਸੀਂ ਮੈਨੂੰ ਪੁੱਛੋ ਕਿ ਮੈਂ ਵਾਈਜ਼ ਕਿਉਂ ਹਾਂ ਤਾਂ ਮੇਰਾ ਜਵਾਬ ਪਤਾ ਕੀ ਹੈ? ਉਹ ਕਹਿੰਦੇ ਹਾਂਜੀ ਦੱਸੋ ਤੁਸੀਂ ਕਿਉਂ ਵਾਈਜ਼ ਹੋ, ਕਿਸ ਤਰ੍ਹਾਂ ਤੁਸੀਂ ਇੰਨਾ ਕੁਛ ਜਾਣਦੇ ਹੋ? ਉਹ ਕਹਿੰਦੇ ਕਿਉਂਕਿ ਮੈਂ ਕੁਛ ਨਹੀਂ ਜਾਣਦਾ। ਦਾ ਆਰਟ ਆਫ ਨੋਇੰਗ ਨਥਿੰਗ, ਹਰ ਰੋਜ਼ ਕੁਛ ਨਵਾਂ ਹੋ ਰਿਹਾ। 5 ਸਾਲ ਦੇ 6 ਸਾਲ ਦੇ ਬੱਚੇ 6-7 ਕਰ ਰਿਹਾ, ਸਾਨੂੰ ਨਹੀਂ ਪਤਾ ਬਈ ਉਹ ਕਿਉਂ ਕਰ ਰਿਹਾ, ਪਰ ਇਹ ਦੁਨੀਆ ਹੁਣ ਉਹਨਾਂ ਦੀ ਹੈ, ਹੈ ਨਾ, ਨਵੀਂ ਜਨਰੇਸ਼ਨ ਦੀ ਦੁਨੀਆ। ਅਸੀਂ ਤਾਂ ਹੁਣ, ਜਦੋਂ ਅਸੀਂ ਨਵੀਂ ਜਨਰੇਸ਼ਨ ਸੀਗੇ ਤਦ ਉਹ ਸਾਡੀ ਦੁਨੀਆ ਸੀ, ਹੁਣ ਨਵੀਂ ਜਨਰੇਸ਼ਨ ਦੀ ਦੁਨੀਆ ਹੁਣ ਉਹਨਾਂ ਦੀ ਹੈ, ਅਸੀਂ ਹਮ ਕਿਰਾਏਦਾਰ ਹੈ, ਜ਼ਿਆਦਾ ਮਕਾਨ ਨਹੀਂ ਹੈ ਹਮਾਰਾ ਯਹਾਂ ਪੇ, ਠੀਕ ਹੈ ਨਹੀਂ? ਸੋ ਐਵਰੀ ਡੇ ਇਜ਼ ਅ ਨਿਊ ਡੇ, ਹਮੇਸ਼ਾ ਕੁਛ ਨਾ ਕੁਛ ਨਵਾਂ ਹੀ ਸਿੱਖਣਾ ਪੈਂਦਾ ਬੰਦੇ ਨੂੰ, ਅਤੇ ਜੇ ਇਸ ਲੰਬੇ ਚੌੜੇ ਪ੍ਰੋਸੈਸ ਦੇ ਅੰਦਰ ਕੋਈ ਇੱਕ ਅੱਧੀ ਸਲਿਪ ਆਫ ਟੰਗ ਹੋ ਜਾਏ, ਕੋਈ ਮਿਸਮੈਚ ਜੁਰਾਬ ਹੋ ਜਾਏ, ਤਾਂ ਉਹਨੂੰ ਖੁਦ ਹੀ ਹੱਸ ਕੇ ਟਾਲ ਦੇਣਾ ਚਾਹੀਦਾ, ਕਿਉਂਕਿ ਐਟ ਦੀ ਐਂਡ ਆਫ ਦ ਡੇ ਵੀ ਆਰ ਆਲ ਹਿਊਮਨਸ। ਐਂਡ ਦੂਸਰਾ ਜੀ, ਇਹ ਉਹਨਾਂ ਲੋਕਾਂ ਵਾਸਤੇ ਜੋ ਬਹੁਤ ਨਰਵਸ ਰਹਿੰਦੇ ਆ, ਬਹੁਤ ਐਂਕਸ਼ੀਅਸ ਰਹਿੰਦੇ ਆ, ਉਹਨਾਂ ਨੂੰ ਪਤਾ ਕਿਸ ਤਰ੍ਹਾਂ ਰਹਿਣਾ ਚਾਹੀਦਾ? ਉਹਨਾਂ ਨੂੰ ਇਸ ਤਰ੍ਹਾਂ ਹੋਣਾ ਚਾਹੀਦਾ, ਇਹ ਵੀ ਕਹਿ ਸਕਦੇ ਹਾਂ ਕਿ ਰਿਵਰਸ ਸਾਈਕੋਲੋਜੀ ਦਾ ਹਿੱਸਾ, ਰਿਵਰਸ ਪਰਸਪੈਕਟਿਵ ਦਾ ਹਿੱਸਾ, ਮੇਰਾ ਫੇਵਰੇਟ ਆ। ਇਹਦੇ ਅੰਦਰ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਬਈ ਕਿ ਲੈਟ ਸਪੋਜ਼ ਡ ਕੀ ਗੱਲ ਕਰੀਏ, ਲੈਟ ਸਪੋਜ਼ ਮੈਂ ਪਾਰਟੀ 'ਤੇ ਜਾ ਰਿਹਾ ਐਂਡ ਆਈ ਐਮ ਵੈਰੀ ਮੱਚ ਅੰਡਰ ਕੋਨਫੀਡੈਂਟ ਕਿ ਚਲੋ ਛੱਡੋ ਪਾਰਟੀ ਕਿਉਂ, ਲੈਟ ਸਪੋਜ਼ ਮੈਂ ਜਿੰਮ ਜਾ ਰਿਹਾ, ਮੈਂ ਪਹਿਲੀ ਵਾਰੀ ਜਿੰਮ ਜਾ ਰਿਹਾ। ਹੁਣ ਜਿੰਮ ਬੜਾ ਨਾ ਖਤਰਨਾਕ ਜਿਹਾ ਏਰੀਆ, ਮੈਨੂੰ ਖੁਦ ਨੂੰ ਕਈ ਵਾਰੀ ਬਹੁਤ ਕੰਪਲੈਕਸ ਹੁੰਦਾ, ਕਿਉਂਕਿ ਜੋ ਲੋਕ ਮੈਨੂੰ ਫਿਜ਼ੀਕਲੀ, ਜਿਨ੍ਹਾਂ ਨੇ ਨਹੀਂ ਦੇਖਿਆ, ਮੈਂ ਦੱਸ ਦੇਵਾਂ ਕਿ ਮੈਂ ਕਾਫੀ ਹੀ ਜ਼ਿਆਦਾ ਅਨਫਿਟ ਕਾਇੰਡ ਆਫ ਪਰਸਨ ਆ, ਹੈ ਨਾ, ਪਤਲੀਆਂ ਬਾਹਾਂ, ਲੰਬਾ ਕੱਦ, ਕੋਈ ਖਾਸ ਇਸ ਤਰ੍ਹਾਂ ਦੀ ਬੋਡੀ ਸ਼ੋਡੀ ਨਹੀਂ ਹੈ, ਹੈ ਨਾ, ਐਂਡ ਕਈ ਲੋਕ ਬਹੁਤ ਓਵਰਵੇਟ ਹੁੰਦੇ ਹੋਣਗੇ, ਹਰ ਤਰ੍ਹਾਂ ਦਾ ਬੰਦਾ। ਜਿਮ ਦੇ ਅੰਦਰ ਜਾਂਦੇ ਹੋ ਤੁਸੀਂ, ਵੇਖਦੇ ਹੋ ਬਈ ਕਿਆ ਬਾਤ ਹੈ, ਲੋਕਾਂ ਦੇ ਪੇਟ 'ਤੇ ਬਿਸਕਿਟ ਬਣੇ ਪਏ ਆ ਬਈ, ਮਤਲਬ ਉਹ ਕੇ ਐਸ ਮੱਖਣ ਦਾ ਕਿਹੜਾ ਗਾਣਾ ਸੀਗਾ, ਸੇਮ ਸਾਈਜ਼ ਆ ਨਹੀਂ ਪਤਲੋ ਤੇਰੇ ਲੱਕ 'ਤੇ ਜੱਟ ਦੇ ਡੋਲੇ ਦਾ, ਵੋਟ ਐਵਰ, ਕੇ ਐਸ ਮੱਖਣ ਜ਼ਿੰਦਾਬਾਦ। ਖੈਰ ਪੁਆਇੰਟ 'ਤੇ ਵਾਪਸ ਆਉਂਦੇ ਹੋਏ ਕਿ ਇਸ ਤਰ੍ਹਾਂ ਦੀ ਬੋਡੀ ਵਾਲੇ ਲੋਕ ਹੁੰਦੇ ਉੱਥੇ ਆਸੇ ਪਾਸੇ। ਹੁਣ ਹਰ ਕਿਸੇ ਦੇ ਮਾਇੰਡ 'ਚ ਆਏਗਾ ਯਾਰ ਇਹਦੇ ਸਾਈਡ 'ਤੇ ਜੇ ਮੈਂ ਸੈੱਟ ਲਗਾਉਣ ਲੱਗ ਪਿਆ ਨਾ, ਪਤਾ ਨਹੀਂ ਕੀ ਸੋਚੂਗਾ, ਮੈਂ ਸਹੀ ਲਾ ਰਿਹਾ ਕਿ ਨਹੀਂ, ਕਿੰਨਾ ਜ਼ਰਾ ਲੋਕ ਕੰਪਲੈਕਸ ਖਾਂਦੇ ਆ। ਲੈਟ ਸਪੋਜ਼ ਤੁਸੀਂ ਆਪਣੇ ਮਾਇੰਡ ਨੂੰ ਇਹ ਕਹੋ ਕਿ ਯਾਰ ਆ ਜਿਹੜਾ ਸਾਈਡ 'ਤੇ ਆ ਉਹਨੂੰ ਇਹ ਕਹਿ ਦਿੰਦੇ ਹਾਂ ਕਿ ਯੂ ਨੋ ਗ੍ਰੇਟ ਬੋਡੀ ਮੈਨ, ਕਿਆ ਬਾਤ ਹੈ, ਕੀ ਕਰਦੇ ਹੋ ਤੁਸੀਂ, ਕੰਪਲੀਮੈਂਟ ਪੀਪਲ, ਰਾਈਟ? ਕਿਸੇ ਪਾਰਟੀ ਫੰਕਸ਼ਨ 'ਤੇ ਗਏ ਹੋ, ਕਿਸੇ ਕਾਨਫਰੰਸ 'ਤੇ ਗਏ ਹੋ, ਕਿਸੇ ਆਫਿਸ ਸਪੇਸ ਦੇ ਅੰਦਰ ਹੈਗੇ ਹੋ, ਜਿੱਥੇ ਤੁਹਾਨੂੰ ਇਸ ਤਰ੍ਹਾਂ ਦਾ ਲੱਗਦਾ ਕਿ ਯਾਰ ਮੈਂ ਕਿੱਦਾਂ ਦਾ ਹੈਗਾ, ਮੈਂ ਕਿਤੇ ਘੱਟ ਤਾਂ ਨਹੀਂ ਹੈ ਇਹਨਾਂ ਲੋਕਾਂ ਸਾਹਮਣੇ, ਮੇਰੀ ਇੰਟੈਲੀਜੈਂਸ ਲੈਵਲ ਨੂੰ ਕਰ ਲਓ ਜਾਂ ਮੇਰੇ ਐਕਸੈਂਟ ਨੂੰ ਦੇਖ ਕੇ ਜਾਂ ਫਿਰ ਮੇਰੇ ਕੱਪੜਿਆਂ ਨੂੰ ਵੇਖ ਕੇ, ਕਿਸੇ ਵੀ ਬੇਸ 'ਤੇ ਮੈਂ ਕਿਤੇ ਘੱਟ ਤਾਂ ਨਹੀਂ ਹਾਂ, ਤਾਂ ਫਿਰ ਆਲਵੇਜ਼ ਗੋ ਬਿਯੋਂਡ ਦੈਟ ਐਂਡ ਟੈਲ ਦੈਮ ਕਿ ਹਾਊ ਕੈਨ ਆਈ ਹੈਲਪ ਯੂ, ਡੂ ਯੂ ਥਿੰਕ ਆਈ ਕੈਨ ਐਡ ਸਮ ਵੈਲਿਊ ਟੂ ਯੂ, ਕੋਈ ਚੀਜ਼ ਹੈ ਜੋ ਮੈਂ ਇੱਥੇ ਆ ਕੇ ਕਰਾ ਸਕਦਾ, ਕੋਈ ਇੱਧਰ ਹੀ ਚੀਜ਼ ਹੈ ਜਿਹਦੇ ਅੰਦਰ ਮੈਂ ਤੁਹਾਡੀ ਲਾਈਫ ਦੇ ਅੰਦਰ ਜੇ ਮੈਂ ਉਹ ਕਰ ਦੇਵਾਂ ਅੱਜ ਇਸ ਕਾਨਫਰੰਸ 'ਚ ਜਾਂ ਔਫਿਸ ਦੇ ਅੰਦਰ, ਤਾਂ ਉਹ ਤੁਹਾਡੀ ਲਾਈਫ ਦੇ ਅੰਦਰ ਈਜ਼ ਲਿਆਏਗਾ, ਇੱਕ ਇਜ਼ਾਫਾ ਲਿਆਏਗਾ ਤੁਹਾਡੀ ਔਫਿਸ ਲਾਈਫ ਦੇ ਅੰਦਰ ਜਾਂ ਫਿਰ ਅੱਜ ਦੇ ਇਸ ਇਵੈਂਟ ਦੇ ਅੰਦਰ। ਦਿਸ ਵਰਕਸ ਵੰਡਰ, ਹੈ ਨਾ। ਐਂਡ ਤੁਹਾਡੇ ਅੰਦਰ ਵੀ ਨਾ ਇਸ ਚੀਜ਼ ਦਾ ਇੱਕ ਕੋਨਫੀਡੈਂਸ ਬਹੁਤ ਚੱਲਦਾ। ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਬਹੁਤ ਟ੍ਰੈਂਡਿੰਗ ਚੱਲ ਰਿਹਾ ਰਿਜੈਕਸ਼ਨ ਥਿਊਰੀ। ਹਰ ਰੋਜ਼ ਕਿਤੇ ਇੱਕ ਐਸੀ ਜਗ੍ਹਾ 'ਤੇ ਜਾਓ ਅਤੇ ਐਸੀ ਰਿਕੁਐਸਟ ਕਰੋ ਜਿਹੜੀ ਤੁਹਾਨੂੰ ਲੱਗਦੀ ਕਿ ਥੋੜ੍ਹੀ ਯੂ ਨੋ ਆਊਟ ਆਫ ਆਰਡੀਨਰੀ ਹੈ, ਐਂਡ ਨਾ ਸੁਣੋ ਲੋਕਾਂ ਤੋਂ। ਮਤਲਬ ਜ਼ਰੂਰੀ ਨਹੀਂ ਹੈ ਲੋਕ ਨਾ ਹੀ ਕਰਨ, ਪਰ ਇਹ ਰਿਜੈਕਸ਼ਨ ਥਿਊਰੀ ਦਾ ਪੁਆਇੰਟ ਹੀ ਇਹ ਹੈ ਕਿ ਆਪਾਂ ਆਪਣੇ ਮਨ 'ਚ ਇੰਨੇ ਸਾਰੇ ਦਰਵਾਜ਼ੇ ਲਗਾਏ ਹੁੰਦੇ ਆ ਕਿ ਯੂਜਲੀ ਜਦੋਂ ਤੁਸੀਂ ਕਿਸੇ ਕੋਲ ਜਾ ਕੇ ਕਿਸੇ ਗੱਲ ਦੀ ਹੈਲਪ ਮੰਗੋ ਜਾਂ ਫਿਰ ਹੈਲਪ ਔਫਰ ਕਰੋ, ਜਵਾਬ ਜ਼ਿਆਦਾਤਰ ਹਾਂ ਹੀ ਆਉਂਦਾ। ਦਰਵਾਜ਼ਾ ਬੰਦ ਨਹੀਂ ਕੀਤਾ ਜਾਂਦਾ, ਦਰਵਾਜ਼ਾ ਖੋਲ੍ਹਿਆ ਜਾਂਦਾ। ਇਸੇ ਕਰਕੇ ਆਪਣੇ ਦਿਲ ਕੇ ਦਰਵਾਜ਼ੇ ਖੋਲ੍ਹੇ ਔਰ ਟੈਨਸ਼ਨ ਕੋ ਬੋਲੇ ਬਾਏ ਬਾਏ, ਗੁੱਡ ਬਾਏ, ਟੇਕ ਕੇਅਰ। ਸਪੋਟਲਾਈਟ ਆਪਣੇ ਉੱਪਰ ਜੋ ਬਿਠਾਈ ਹੋਈ ਹੈ ਉਹਦਾ ਕੰਪਲੈਕਸ ਨਾ ਖਾਓ। ਉਹਨੂੰ ਕਹੋ ਕਿ ਵਾਹ ਬਈ, ਰੱਜ ਕੇ ਮੇਰੇ 'ਤੇ ਲਾਈਟ ਪਾ, ਕਿਉਂਕਿ ਹਮ ਤੋ ਬਈ ਜੈਸੇ ਹੈ ਵੈਸੇ ਰਹੇਂਗੇ। ਦਿਸ ਵਾਜ ਮਾਈ ਸ਼ੋਅ, ਦਿਸ ਵਾਜ ਮਾਈ ਗੱਲਬਾਤ ਔਨ ਸਪੋਟਲਾਈਟ ਇਫੈਕਟ। ਪਲੀਜ਼ ਆਪਣਾ ਫੀਡਬੈਕ ਜ਼ਰੂਰ ਦੇਣਾ। ਹਾਂ, ਥੋੜ੍ਹਾ ਕਿਹਾ ਨਾ, ਇੱਕ ਥੋੜ੍ਹਾ ਜਿਹਾ ਇੱਕ ਲੀਨੀਅੰਸੀ ਵੀ ਰੱਖਣਾ ਯਾਰ ਆਪਣੇ ਭਰਾ ਨਾਲ। ਪਤਾ ਕੀ ਹੈ, ਕਦੀ ਇਕੱਲੇ ਮੈਂ ਸ਼ੋਅ ਇਸ ਤਰ੍ਹਾਂ ਕਰਦਾ ਨਹੀਂ, ਸਾਹਮਣੇ ਕੋਈ ਬੈਠਾ ਨਹੀਂ, ਅਤੇ ਇਕੱਲੇ ਗੱਲਬਾਤ ਕਰਦੇ ਹੋਏ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ, ਹੁਣ 18 ਮਿੰਟ ਹੋ ਗਏ, 22 ਮਿੰਟ ਹੋ ਗਏ, ਜਿੰਨੇ ਵੀ ਮਿੰਟ ਹੋ ਗਏ, ਮਤਲਬ ਮਜ਼ੇਦਾਰ ਮਿੰਟ ਹੋ ਗਏ, ਕੋਈ ਨਿਰੋਲੇ ਵਾਲੀ ਗੱਲ ਨਹੀਂ ਹੈ। ਤੁਸੀਂ ਜ਼ਰੂਰ ਦੱਸਣਾ ਤੁਹਾਨੂੰ ਕਿੱਦਾਂ ਲੱਗਾ ਇਹ ਸ਼ੋਅ। ਜੇ ਤੁਹਾਨੂੰ ਵਧੀਆ ਲੱਗਾ ਤਾਂ ਆਪਾਂ ਇਹਦੇ ਅੰਦਰ ਹੋਰ ਵੀ ਕਾਫੀ ਸਾਰੇ ਇੱਧਰ ਸਾਈਕੋਲੋਜੀਕਲ ਅਤੇ ਫਿਲੋਸੋਫਿਕਲ ਫੈਕਟਸ ਨੇ, ਥਿਊਰੀਜ਼ ਨੇ ਜਿਹੜੀ ਸਾਇੰਟੀਫਿਕਲੀ ਬੈਕਡ ਨੇ, ਅਤੇ ਉਹਨਾਂ ਨੂੰ ਆਪਾਂ ਡਿਸਕਸ ਕਰ ਸਕਦੇ ਹਾਂ। ਤੁਸੀਂ ਓਬਵੀਅਸਲੀ, ਤੁਹਾਨੂੰ ਪਤਾ, ਸੋਸ਼ਲ ਮੀਡੀਆ ਰਾਹੀਂ, ਵੈਬਸਾਈਟ ਰਾਹੀਂ, ਅਤੇ ਜਿਹੜਾ ਆਪਣਾ ਫੋਨ ਨੰਬਰ ਆ ਉਹਦੇ ਰਾਹੀਂ ਫੀਡਬੈਕ ਦੇ ਸਕਦੇ ਹੋ ਉਸ ਸ਼ੋਅ ਵਾਸਤੇ। ਅਤੇ ਜਾਣ ਤੋਂ ਪਹਿਲਾਂ ਮੇਰਾ ਜਿਹੜਾ ਲਾਸਟ ਗਾਣਾ, ਮੈਂ ਉਹ ਤੁਹਾਨੂੰ ਸੁਣਾਊਂਗਾ, ਮੇਰੀ ਬਹੁਤ ਪਸੰਦੀਦਾ ਗਜ਼ਲ ਆ, ਅਤੇ ਇਹਦੇ ਪਿੱਛੇ ਇੱਕ ਕਹਾਣੀ ਵੀ ਆ, ਉਹ ਕਹਾਣੀ ਵੀ ਦੱਸੂੰਗਾ ਅਤੇ ਤੁਹਾਨੂੰ ਉਹ ਗਜ਼ਲ ਵੀ ਸੁਣਾਊਂਗਾ, ਫਿਰ ਮੈਂ ਘਰ ਚਲਾ ਜਾਊਂਗਾ, ਠੀਕ ਹੈ ਨਾ। ਸੋ 1930s ਦੀ ਗੱਲ ਆ ਬਾਈ, ਜਦੋਂ ਬਹੁਤ ਜ਼ਿਆਦਾ ਰੌਲਾ ਪਿਆ ਹੋਇਆ ਸੀਗਾ ਇੰਡੀਆ ਦੇ ਅੰਦਰ ਹਿੰਦੂ ਮੁਸਲਿਮ ਡਿਵਾਈਡ ਨੂੰ ਲੈ ਕੇ, ਹਿੰਦੂ ਮੁਸਲਿਮ ਡਿਵਾਈਡ ਨੂੰ ਲੈ ਕੇ ਬਹੁਤ ਜ਼ਿਆਦਾ ਰੌਲਾ ਪਿਆ ਹੋਇਆ, ਮੁਸਲਿਮ ਲੀਗ ਵੱਲੋਂ ਵੀ, ਇੱਥੇ ਕਾਂਗਰਸ ਵੱਲੋਂ ਵੀ। ਅਤੇ ਉਹਦੇ ਉੱਪਰ ਨਾ ਅਕਬਰ ਇਲਾਹਾਬਾਦੀ, ਇੱਕ ਬਹੁਤ ਬਹੁਤ ਹੀ ਮਕਬੂਲ ਪੋਇਟ ਹੋਏ ਆ ਲਖਨਊ ਦੇ ਅੰਦਰ, ਉਹਨਾਂ ਨੇ ਕਿਹਾ ਕਿ ਬਈ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ, ਡਿਵੀਜ਼ਨ ਦਾ ਕੋਈ ਪੁਆਇੰਟ ਨਹੀਂ ਹੈ, ਇਹ ਗੋਰੇ ਜਿਹੜੇ ਮਾਇੰਡ ਗੇਮ ਖੇਲ ਰਹੇ ਕਿ ਇਹ ਦੋ ਪਾੜ ਕਰਨਾ ਚਾਹੁੰਦੇ ਸਾਡੇ, ਕਿ ਸਾਰੇ ਇੱਕੋ ਹੈ ਅਸੀਂ, ਗੰਗਾ ਜਮੁਨਾ ਤਹਿਸੀਬ ਜਿਹਨੂੰ ਕਹਿੰਦੇ ਆ, ਹੈ ਨਾ। ਅਤੇ ਲੋਕਾਂ ਨੇ ਨਾ ਉਹਨਾਂ ਦੇ ਤੰਜ ਕੱਸਤਾ ਕਿ ਬਈ ਤੂੰ ਆਪ ਤਾਂ ਮੁਸਲਮਾਨ ਹੋ ਕੇ ਸ਼ਰਾਬ ਪੀਨਾ, ਹੈ ਨਾ, ਅਤੇ ਤੂੰ ਸਾਨੂੰ ਕੀ ਦੱਸੇਗਾ ਕਿ ਕਿਆ ਸਹੀ ਹੈ ਕਿਆ ਗਲਤ ਹੈ। ਉਹਨਾਂ ਨੂੰ ਬੜਾ ਮਾਇੰਡ ਹੋ ਗਿਆ ਬਈ, ਕਹਿੰਦੇ ਅੱਛਾ ਇਹ ਗੱਲ ਹੈ। ਉਹਨਾਂ ਨੇ ਗਜ਼ਲ ਲਿਖਤੀ ਬਈ, ਉਹ ਗਜ਼ਲ ਲਿਖੀ ਅਤੇ ਉਹ ਉਸ ਦੌਰ 'ਚ ਤਾਂ ਬਹੁਤ ਮਸ਼ਹੂਰ ਹੋਈ। ਪਰ ਕੁਛ ਸਾਲਾਂ ਬਾਅਦ ਨਾ ਮਹਿਦੀ ਹਸਨ ਸਾਹਿਬ, ਉਹਨਾਂ ਨੇ ਗਜ਼ਲ ਨੂੰ ਗਾਇਆ, ਉਹ ਗਾਇਆ ਅਤੇ ਉਹ ਮਸ਼ਹੂਰ ਹੋਈ ਕਾਫੀ। ਅਤੇ ਉਸ ਤੋਂ ਬਾਅਦ ਉਹਨਾਂ ਨੇ ਉਸ ਗਜ਼ਲ ਨੂੰ ਗਾਣਾ ਬੰਦ ਕਰ ਦਿੱਤਾ, ਮਤਲਬ ਉਹਨਾਂ ਕੋਲ, ਕਿਉਂਕਿ ਉਹਨਾਂ ਦੀ ਪਲੇਲਿਸਟ 'ਚ ਇੰਨੀਆਂ ਗਜ਼ਲਾਂ ਸੀਗੀਆਂ ਕਿ ਉਹਦੀ ਇੰਨੀ ਖਾਸੀ ਵਾਰੀ ਆਉਂਦੀ ਨਹੀਂ ਸੀ। ਅਤੇ ਉਹਨਾਂ ਦਾ ਇੱਕ ਜੂਨੀਅਰ ਹੋਇਆ, ਜੂਨੀਅਰ ਨੂੰ ਆਪਾਂ ਸਭ ਜਾਣਦੇ ਹਾਂ, ਬਹੁਤ ਮਸ਼ਹੂਰ ਗਜ਼ਲ ਗਾਇਕ ਗੁਲਾਮ ਅਲੀ ਸਾਹਿਬ, ਉਹਨਾਂ ਨੇ ਇਹ ਗਜ਼ਲ ਨੂੰ ਗਾਇਆ ਦੁਬਾਰਾ। ਅਤੇ ਉਹਨਾਂ ਦੀ ਪਰਸਨੈਲਿਟੀ ਦੇ ਨਾਲ ਅਤੇ ਉਹਨਾਂ ਦੇ ਹਰ ਸ਼ੋਅ ਦੇ ਅੰਦਰ ਉਹ ਗਜ਼ਲ ਬਹੁਤ ਜ਼ਿਆਦਾ ਮਸ਼ਹੂਰ ਹੋ ਗਈ। ਪਰ ਉਹਨਾਂ ਨੇ ਪਤਾ ਉਹ ਗਜ਼ਲ ਕਿਉਂ ਗਾਈ? ਉਹਨਾਂ ਨੇ ਉਹ ਗਜ਼ਲ ਇਸ ਕਰਕੇ ਗਾਈ ਬਈ ਕਿ ਇੱਕ ਵਾਰੀ ਮਹਿਦੀ ਹਸਨ ਸਾਹਿਬ ਕਿਸੇ ਬਹੁਤ ਹੀ ਤਗੜੀ ਕਾਨਫਰੰਸ 'ਚ ਸੀਗੇ, ਅਤੇ ਉਹਨਾਂ ਨੇ ਨਹੀਂ ਪਰਵਾਹ ਕੀਤੀ, ਉਹਨਾਂ ਦੇ ਉੱਪਰ ਸਪੋਟਲਾਈਟ ਇਫੈਕਟ ਹੈ। ਸੋ ਮਹਿਦੀ ਹਸਨ ਸਾਹਿਬ ਨੇ ਥੋੜ੍ਹੀ ਜਿਹੀ ਇੱਕ ਦੋ, ਹੈ ਨਾ, ਡਰਿੰਕਸ ਜ਼ਿਆਦਾ ਲੈ ਲਿੱਤੀਆਂ, ਸੋ ਥੋੜ੍ਹੇ ਜਿਹੇ ਡਗਮਗਾ ਗਏ, ਥੋੜ੍ਹਾ ਜਿਹਾ ਡੋਲ ਕੇ ਬੋਲਦੇ ਰਹੇ, ਥੋੜ੍ਹਾ ਜਿਹਾ ਡੋਲ ਕੇ ਚੱਲੇ ਅਤੇ ਘਰ ਚਲੇ ਗਏ। ਅਤੇ ਕਾਫੀ ਲੋਕਾਂ ਨੇ ਉਹਨਾਂ ਦੇ ਉੱਪਰ ਉਹਨਾਂ ਦੀ ਆਲੋਚਨਾ ਕੀਤੀ ਕਿ ਬਈ ਇੰਨੇ ਤਗੜੇ ਆਰਟਿਸਟ ਹੁੰਦੇ ਹੋਏ ਤੁਸੀਂ ਕਿਸ ਤਰ੍ਹਾਂ, ਹੈ ਨਾ, ਸ਼ਰਾਬ ਪੀ ਕੇ ਕੁਛ ਵੀ ਕਹਿ ਸਕਦੇ ਹੋ, ਜਾਂ ਫਿਰ ਇੰਨੀ ਸ਼ਰਾਬ ਪੀ ਲਓ ਕਿ ਤੁਹਾਨੂੰ ਆਪਣਾ ਹੋਸ਼ ਹੀ ਨਹੀਂ, ਤੁਸੀਂ ਕਿੱਥੇ ਹੋ? ਤਦ ਇਹ ਗਜ਼ਲ ਜੋ ਅਕਬਰ ਇਲਾਹਾਬਾਦੀ ਨੇ ਲਿਖੀ, ਜੋ ਬਾਅਦ 'ਚੋਂ ਬਹੁਤ ਜ਼ਿਆਦਾ ਮਕਬੂਲ ਕੀਤੀ ਗੁਲਾਮ ਅਲੀ ਸਾਹਿਬ ਨੇ, ਹੰਗਾਮਾ ਹੈ ਕਿਉਂ ਬਰਪਾ, ਚੋਰੀ ਤੋਂ ਨਹੀਂ ਕੀ ਹੈ डाका तो नहीं डाला, चोरी तो नहीं की है।
1: शिकार जब तक नजरों के सामने है तीर चला देना चाहिए।
2: कल सिवा इस पिंजरे में होगा, जिंदा या मुर्दा।
3: ये हिंदवी स्वराज जवाब है हीतर श्रींचीचा।
4: Book your tickets now for Raja Shivaji, starring Ritesh Deshmukh, Sanjay Dutt, Abhishek Bachchan, and Vidya Balan. Releasing in cinemas on 1st May.

0: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ। ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਆਸਟ੍ਰੇਲੀਆ ਤੋਂ ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ, ਡਾਕੂਮੈਂਟਸ, ਬੈਗੇਜ ਜਾਂ ਬਿਜ਼ਨਸ ਕੋਰੀਅਰ, ਬਸ ਇੱਕ ਹੀ ਨਾਮ, ਸ਼ਿਪ ਗਲੋਬਲ ਆਸਟ੍ਰੇਲੀਆ। 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ, ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ। ਸਪੈਸ਼ਲ ਆਫਰ ਵਿੱਚ ਪਾਓ 23 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ, 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310, ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 ਔਰ ਵਿਜ਼ਿਟ shipglobal.au।
3: ਚਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: हाँ भाई सिडनी वालियो, तुसी सुन रहे हो सिडनी दा अपना इंडियन रेडियो स्टेशन रेडियो हांजी। हांजी
1: ऑस्ट्रेलिया तो इंडिया भेजना, इंडिया तो ऑस्ट्रेलिया मंगवाना, डॉक्यूमेंट्स बैगेज या बिजनेस कुरियर, बस एक ही नाम शिप ग्लोबल ऑस्ट्रेलिया। 15 साल का इंटरनेशनल एक्सपीरियंस, मेलबर्न तो बाद हुन सिडनी हैरिस पार्क विच भी। स्पेशल ऑफर विच पाओ 3 किलो ऑस्ट्रेलिया टू इंडिया सिर्फ $295 विच, 22 किलो इंडिया टू ऑस्ट्रेलिया सिर्फ $310। डिलीवरी सिद्धि कर दे एड्रेस तक, हुने डायल करो 0406-966-668 और विजिट shipglobal.au।
2: पांडे जी, क्या तू साला लक पाए हो यार, एक दोस्त के साथ पकड़े गए और दूसरी दोस्त छुड़ाने चली है और ये तीसरी दोस्त ही है ना।
3: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
4: पहली खबर फिल्म जगत दे नाल जुड़ी हुई। असल दे विच ऑस्कर पुरस्कार जेतू डॉक्यूमेंट्री मिस्टर नॉबडी अगेंस्ट पुतिन दे सह निर्देशक ते रूसी फिल्म निर्माता पावेल तालाकिन दी ट्रॉफी न्यूयॉर्क हवाई अड्डे तो गुम हो गई। सुरक्षा अधिकारियों ने उन्होंने ऑस्कर ट्रॉफी दे नाल यात्रा करन तो रोक दिता सी। इस नूं हथियार वर्गा समझ लिया गया, जिस तों बाद ट्रॉफी नूं समान दे नाल भिजवाण दी गल कही गई। हालांकि उदों जर्मन एयरलाइन लुफ्तांसा ने पावेल तालाकिनी तो माफ़ी भी मंगी ते कहा कि उन्हां दा खोया होया अवार्ड मिल गया। फिल्म उद्योग दी समाचार वैबसाइट डेडलाइन दे मुताबक तालाकिन बुधवार दे दिन JFK हवाई अड्डे ते ट्रॉफी लैके जा रहे सी जदों उन्हां नूं रोकिया गया। ਕਿਹਾ ਗਿਆ ਕਿ ਇਸ ਟਰਾਫੀ ਦਾ ਇਸਤੇਮਾਲ ਉਹ ਹਥਿਆਰ ਦੀ ਤਰ੍ਹਾਂ ਕਰਨਗੇ, ਇਸ ਲਈ ਇਸ ਨੂੰ ਇੱਕ ਡਿੱਬੇ 'ਚ ਰੱਖ ਕੇ ਕਾਰਗੋ 'ਚ ਜਮ੍ਹਾਂ ਕਰਾਉਣਾ ਹੋਏਗਾ। ਹਾਲਾਂਕਿ ਜਰਮਨੀ ਦੇ ਵਿੱਚ ਜਹਾਜ਼ ਉਤਰਨ ਤੋਂ ਬਾਅਦ ਉਹਨਾਂ ਨੂੰ ਉਹ ਟਰਾਫੀ ਜਦੋਂ ਨਹੀਂ ਮਿਲੀ ਤਾਂ ਇਹ ਖ਼ਬਰ ਸੁਰਖੀਆਂ ਦਾ ਵਿਸ਼ਾ ਬਣ ਗਈ। ਏਅਰਲਾਈਨ ਨੇ ਇਹ ਨਹੀਂ ਦੱਸਿਆ ਕਿ ਇਸ ਟਰਾਫੀ ਦੇ ਗੁੰਮ ਹੋਣ ਦੀ ਵਜ੍ਹਾ ਕੀ ਸੀ, ਪਰ ਬਾਅਦ ਦੇ ਵਿੱਚ ਉਹਨਾਂ ਕਿਹਾ ਕਿ ਅਸੀਂ ਇਸ ਦੀ ਸਮੀਖਿਆ ਜ਼ਰੂਰ ਕਰ ਰਹੇ ਹਾਂ। ਉੱਥੇ ਅਮਰੀਕਾ ਤੋਂ ਅਗਲੀ ਖਬਰ, ਜਿੱਥੇ ਅਮਰੀਕਾ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਦੇ ਦਿਨ ਦੱਸਿਆ ਕਿ ਟੈਕਸਾਸ ਦੇ ਹਿਲ ਕੰਟਰੀ ਦੇ ਵਿੱਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਦੇ ਵਿੱਚ ਸਾਰੇ 5 ਲੋਕਾਂ ਦੀ ਮੌਤ ਹੋ ਗਈ। ਹੇਜ਼ ਕਾਉਂਟੀ ਦੇ ਪੁਲਿਸ ਮਹਿਕਮੇ ਦੀ ਤਰਫ ਤੋਂ ਫੇਸਬੁੱਕ ਪੋਸਟ ਦੇ ਵਿੱਚ ਦੱਸਿਆ ਗਿਆ ਹੈ ਕਿ ਦੁਰਘਟਨਾ ਵੀਰਵਾਰ ਦੀ ਰਾਤ ਆਸਟਿਨ ਤੋਂ ਲਗਭਗ 40 ਮੀਲ ਦੱਖਣ ਪੱਛਮ ਵੱਲ ਵਿੰਬਰਲੀ ਸ਼ਹਿਰ ਦੇ ਵਿੱਚ ਵਾਪਰੀ। ਇਹ 421C ਹਲਕਾ ਜਹਾਜ਼ ਸੀ ਜਿਹੜਾ ਕਿ ਹਾਦਸਾਗ੍ਰਸਤ ਹੋਇਆ। ਉਡਾਨ ਦੀ ਹਿਸਟਰੀ ਦੇ ਮੁਤਾਬਕ ਜਹਾਜ਼ ਲਗਭਗ 2 ਘੰਟੇ ਪਹਿਲਾਂ ਟੈਕਸਾਸ ਦੇ ਅਮਰੀਲੋ ਤੋਂ ਉਡਾਨ ਭਰ ਚੁੱਕਿਆ ਸੀ। ਬਾਅਦ ਦੇ ਵਿੱਚ ਨਿਊ ਬ੍ਰੌਨਫੀਲਡਸ ਕੌਮਾਂਤਰੀ ਹਵਾਈ ਅੱਡੇ ਦੇ ਵੱਲ, ਕੌਮੀ ਹਵਾਈ ਅੱਡੇ ਦੇ ਵੱਲ ਜਾ ਰਿਹਾ ਸੀ ਜਦੋਂ ਇਹ ਹਾਦਸਾਗ੍ਰਸਤ ਹੋ ਗਿਆ ਅਤੇ ਇਸ ਦੇ ਵਿੱਚ ਇਹਨਾਂ ਲੋਕਾਂ ਦੀ ਮੌਤ ਹੋਈ। ਉਧਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਉਸ ਬਿੱਲ ਦੇ ਉੱਤੇ ਹਸਤਾਖਰ ਕਰ ਦਿੱਤੇ ਨੇ ਜਿਸ ਦੇ ਅਧਿਕਾਰਕ ਤੌਰ ਦੇ ਉੱਤੇ 76 ਦਿਨ ਤੱਕ ਚੱਲੇ ਸ਼ਟਡਾਊਨ ਨੂੰ ਖਤਮ ਕਰਨ ਦੇ ਹੁਣ ਉਮੀਦ ਜਤਾਈ ਹੈ। ਇਸ ਸ਼ਟਡਾਊਨ ਦੀ ਵਜ੍ਹਾ ਦੇ ਚੱਲਦੇ ਅਮਰੀਕਾ ਦੇ ਹਵਾਈ ਅੱਡਿਆਂ ਦੇ ਉੱਤੇ ਵੀ ਜਿਹੜੀ ਵਿਵਸਥਾ ਖਰਾਬ ਹੋ ਕੇ ਰਹਿ ਗਈ ਸੀ। ਸੈਨੇਟ ਦੇ ਕੋਲ ਇਸ ਬਿੱਲ ਨੂੰ ਹਾਊਸ ਆਫ ਰਿਪ੍ਰੈਜੈਂਟੇਟਿਵ ਦੇ ਵਿੱਚ ਪਾਸ ਕਰਵਾਉਣ ਦਾ ਦਿਨ ਸੀ। ਵੀਰਵਾਰ ਦੇ ਦਿਨ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ, ਜਿਸ ਦੇ ਵਿੱਚ ਹੋਮਲੈਂਡ ਸਿਕਿਉਰਿਟੀ ਵਿਭਾਗ ਦੇ ਲਈ ਫੰਡਿੰਗ ਦਾ ਵੀ ਇੱਕ ਪ੍ਰਸਤਾਵ ਹੈ। ਇਹ ਵਿਭਾਗ ਇਮੀਗ੍ਰੇਸ਼ਨ ਤੋਂ ਲੈ ਕੇ ਹਵਾਈ ਅੱਡਿਆਂ ਦੀ ਸੁਰੱਖਿਆ ਤੱਕ ਦਾ ਕੰਮ ਸੰਭਾਲਦਾ ਹੈ ਔਰ ਪਿਛਲੇ 2 ਮਹੀਨਿਆਂ ਤੋਂ ਟਰੰਪ ਦੀ ਇਮੀਗ੍ਰੇਸ਼ਨ ਦੇ ਨਾਲ ਜੁੜੀ ਸਖ਼ਤੀ ਨੂੰ ਲੈ ਕੇ ਸਿਆਸੀ ਮਤਭੇਦਾਂ ਦੇ ਚੱਲਦਿਆਂ ਇਹ ਵਿਭਾਗ ਦੀ ਫੰਡਿੰਗ ਰੁਕ ਗਈ ਸੀ ਅਤੇ ਕਰਮਚਾਰੀ ਕੰਮ ਦੇ ਉੱਤੇ ਨਹੀਂ ਜਾ ਰਹੇ ਸੀ। ਹਵਾਈ ਅੱਡਿਆਂ ਦੇ ਉੱਤੇ ਵੀ ਵੱਡੀ ਖੱਜਲ ਖੁਆਰੀਆਂ ਲੋਕਾਂ ਨੂੰ ਝੱਲਣੀਆਂ ਪੈ ਰਹੀਆਂ ਸੀ। ਇਸ ਕਾਨੂੰਨ ਦੇ ਨਾਲ ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਫਿਰ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਵਿੱਚ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਜਾਂ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਕੁਝ ਹਿੱਸਿਆਂ ਦੇ ਲਈ ਫੰਡ ਫਿਲਹਾਲ ਸ਼ਾਮਲ ਨਹੀਂ ਕੀਤਾ ਗਿਆ। ਸ਼ਟਡਾਊਨ ਦੇ ਦੌਰਾਨ ਸੁਰੱਖਿਆ ਕਰਮਚਾਰੀਆਂ ਦੀ ਕਮੀ ਦੇ ਕਈ ਹਫ਼ਤਿਆਂ ਬਾਅਦ ਹੁਣ ਅਮਰੀਕੀ ਹਵਾਈ ਅੱਡਿਆਂ ਦੇ ਉੱਤੇ ਮੁੜ ਤੋਂ ਜਿਹੜੀ ਵਿਵਸਥਾ ਬਣ ਜਾਏਗੀ। ਦੱਸ ਦਈਏ ਕਿ ਰਿਪਬਲਿਕਨ ਅਤੇ ਡੈਮੋਕਰੇਟਿਕ ਪਾਰਟੀ ਦੇ ਵਿਚਕਾਰ ਵਿਵਾਦ ਦੀ ਵਜ੍ਹਾ ਦੇ ਚੱਲਦਿਆਂ ਇਹ ਕਰਮੀ ਕਈ ਹਫ਼ਤਿਆਂ ਤੱਕ ਆਪਣੀ ਤਨਖਾਹ ਤੱਕ ਹਾਸਲ ਨਹੀਂ ਸੀ ਕਰ ਸਕੇ। ਉਧਰ ਇਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਜ਼ਮਾਇਲ ਬਾਕਈ ਨੇ ਦੱਸਿਆ ਹੈ ਕਿ ਇਰਾਨ ਨੇ ਅਮਰੀਕਾ ਦੇ ਨਾਲ ਜੰਗ ਨੂੰ ਖਤਮ ਕਰਨ ਦੇ ਲਈ ਪਾਕਿਸਤਾਨ ਨੂੰ ਨਵੀਆਂ ਸ਼ਰਤਾਂ ਸੌਂਪ ਦਿੱਤੀਆਂ ਨੇ। ਇਰਾਨ ਦੀ ਲਈ ਭੂਮਿਕਾ ਜਿਹੜੀ ਹੈ ਵਿਚੋਲਗੀ ਦੀ ਨਿਭਾ ਰਹੇ ਪਾਕਿਸਤਾਨ ਨੇ ਇਹ ਸ਼ਰਤਾਂ ਵੀਰਵਾਰ ਸ਼ਾਮ 1 ਮਈ ਨੂੰ ਹਾਸਲ ਕਰ ਲਈਆਂ ਸੀ, ਮਾਫ਼ ਕਰਨਾ ਸ਼ੁੱਕਰਵਾਰ ਸ਼ਾਮ। ਇਸ ਦਰਮਿਆਨ ਬਕਈ ਨੇ ਇਹ ਵੀ ਦੱਸਿਆ ਹੈ ਕਿ ਇੱਕ ਟੈਲੀਵਿਜ਼ਨ ਪ੍ਰੋਗਰਾਮ ਦੇ ਵਿੱਚ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਗਿਆ ਕਿ ਅਮਰੀਕਾ ਦੇ ਨਾਲ ਗੱਲਬਾਤ ਦੇ ਵਿੱਚ ਇਰਾਨ ਦੀ ਤਰਜੀਹ ਜਿਹੜੀ ਹੈ ਇਸ ਜੰਗ ਨੂੰ ਖਤਮ ਕਰਨਾ ਤੇ ਸਥਾਈ ਸ਼ਾਂਤੀ ਹਾਸਲ ਕਰਨਾ ਹੈ। ਬਕਈ ਨੇ ਇਸ ਤੋਂ ਪਹਿਲਾਂ ਇਹ ਵੀ ਕਿਹਾ ਸੀ ਕਿ ਈਰਾਨ ਤੇ ਸੰਯੁਕਤ ਰਾਜ ਅਮਰੀਕਾ ਦੇ ਵਿਚਕਾਰ ਗੱਲਬਾਤ ਪਾਕਿਸਤਾਨ ਦੀ ਅਧਿਕਾਰਕ ਵਿਚੋਲਗੀ ਦੇ ਤਹਿਤ ਹੀ ਹੋ ਰਹੀ ਹੈ। ਉੱਥੇ ਹੋਰਨਾਂ ਖਬਰਾਂ ਦੀ ਸਾਂਝ ਪਾਈਏ, ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਵੀ ਸਾਂਝੀਆਂ ਕਰ ਲਈਏ। ਪਹਿਲਾਂ ਪੱਛਮ ਬੰਗਾਲ ਤੋਂ, ਜਿੱਥੇ ਸ਼ਨੀਵਾਰ ਯਾਨੀ 2 ਮਈ ਨੂੰ ਪੱਛਮ ਬੰਗਾਲ ਦੇ 15 ਬੂਥਾਂ ਦੇ ਉੱਤੇ ਫਿਰ ਤੋਂ ਵੋਟਾਂ ਪਵਾਈਆਂ ਜਾਣਗੀਆਂ। ਅੱਜ ਦੇ ਦਿਨ ਇਹ ਵੋਟਾਂ ਪੈ ਰਹੀਆਂ ਨੇ। ਇਹਨਾਂ ਦੇ ਵਿੱਚ ਮਗਰਾਹਾਟ ਪੱਛਮੀ ਵਿਧਾਨ ਸਭਾ ਖੇਤਰ ਦੇ 11 ਬੂਥ ਤੇ ਦੱਖਣੀ 24 ਪਰਗਨਾ ਦੇ ਡਾਇਮੰਡ ਹਾਰਬਰ ਵਿਧਾਨ ਸਭਾ ਖੇਤਰ ਦੇ 4 ਬੂਥ ਸ਼ਾਮਲ ਨੇ। ਇਹਨਾਂ ਬੂਥਾਂ ਦੇ ਉੱਤੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਉੱਥੇ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਨਾਲ ਜੁੜੀਆਂ ਹੋਈਆਂ ਨੇ, ਜਿੱਥੇ ਆਸਟ੍ਰੇਲੀਆ ਦੇ ਵਸਨੀਕਾਂ ਨੂੰ ਹੁਣ ਹਾਂਗਕਾਂਗ ਜਾਣ ਵੇਲੇ ਚੇਤਾਵਨੀਆਂ ਦਿੱਤੀਆਂ ਗਈਆਂ ਨੇ। ਦੱਸ ਦਈਏ ਕਿ ਹਾਂਗਕਾਂਗ ਦੇ ਵਿੱਚ ਤੁਹਾਨੂੰ ਜੇਲ੍ਹ ਦੀ ਤਾ ਉਮਰ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ ਜੇਕਰ ਕੁਝ ਹਦਾਇਤਾਂ ਦਾ ਤੁਸੀਂ ਧਿਆਨ ਨਾ ਦਿੱਤਾ। ਤਾਂ ਅਥਾਰਟੀਜ਼ ਨੂੰ ਕਿਹਾ ਗਿਆ ਹੈ ਕਿ ਹਾਂਗਕਾਂਗ ਦੇ ਵਿੱਚ ਵਿਜ਼ਿਟ ਕਰਨ ਦੇ ਵੇਲੇ ਹੁਣ ਆਪਣੇ ਫੋਨ ਦਾ ਪਾਸਵਰਡ ਤੁਹਾਨੂੰ ਡਿਸਕਲੋਜ਼ ਕਰਨਾ ਹੋਵੇਗਾ, ਭਾਵੇਂ ਤੇ ਤੁਸੀਂ ਟ੍ਰਾਂਜ਼ਿਟ ਵੀਜ਼ਾ ਦੇ ਰਾਹੀਂ ਹੀ ਉੱਥੇ ਗਏ ਹੋ। ਜੇਕਰ ਹਾਂਗਕਾਂਗ ਦੇ ਵਿੱਚ ਲੈਂਡ ਕਰਦੇ ਹੋ ਤਾਂ ਹਾਂਗਕਾਂਗ ਪੁਲਿਸ ਨੂੰ ਇਹ ਜਾਣਕਾਰੀ ਦਿਓ, ਨਹੀਂ ਤੇ ਤੁਹਾਨੂੰ 1 ਲੱਖ ਹਾਂਗਕਾਂਗ ਡਾਲਰ ਦਾ ਲਗਭਗ 18,000 ਆਸਟ੍ਰੇਲੀਅਨ ਡਾਲਰ ਦਾ ਫਾਈਨ ਭੁਗਤਣਾ ਪੈ ਸਕਦਾ ਹੈ। ਇਸ ਤੋਂ ਇਲਾਵਾ ਹਾਂਗਕਾਂਗ 'ਚ ਇੱਕ ਨਵਾਂ ਨਿਯਮ ਵੀ ਬਣਾਇਆ ਗਿਆ ਹੈ, ਉਹ ਇਹ ਹੈ ਕਿ ਵੇਪਸ ਅਤੇ ਹਰਬਲ ਸਿਗਰਟਸ ਜਿਹੜੀਆਂ ਨੇ ਉਹਨਾਂ ਦੀ ਉਹ ਤੁਸੀਂ ਲੈ ਕੇ ਨਹੀਂ ਜਾ ਸਕਦੇ, ਏਅਰਪੋਰਟ ਦੇ ਅੰਦਰ ਦਾਖਲ ਨਹੀਂ ਹੋ ਸਕਦੇ। ਅਜਿਹੇ ਦੇ ਵਿੱਚ ਆਸਟ੍ਰੇਲੀਅਨ ਸਰਕਾਰ ਨੇ ਆਪਣੀ ਸਮਾਰਟ ਟਰੈਵਲ ਵੈਬਸਾਈਟ ਦੇ ਉੱਤੇ ਇਹ ਜਾਣਕਾਰੀਆਂ ਅਪਡੇਟ ਕਰ ਦਿੱਤੀਆਂ ਨੇ। ਉਧਰ ਵਿਕਟੋਰੀਆ ਦੇ ਨੇਪੀਅਨ ਇਲਾਕੇ ਦੇ ਵਿੱਚ ਜਿਹੜੀਆਂ ਚੋਣਾਂ ਭੁਗਤ ਰਹੀਆਂ ਨੇ, ਅੱਜ ਦੇ ਦਿਨ ਇਹ ਚੋਣਾਂ ਹੋਣਗੀਆਂ। ਦੱਸ ਦਈਏ ਕਿ ਬਲੂ ਰਿਬਨ ਸੀਟ ਇਹ ਦੱਸੀ ਜਾਂਦੀ ਹੈ, ਇਹ ਸੀਟ ਇਸ ਕਰਕੇ ਖਾਲੀ ਹੋ ਗਈ ਸੀ ਕਿਉਂਕਿ ਲਿਬਰਲ ਪਾਰਟੀ ਦੇ ਡਿਪਟੀ ਲੀਡਰ ਸੈਮ ਗਰੋਥ ਨੇ, ਹਾਲਾਂਕਿ 3 ਸਾਲ ਇਸ ਅਹੁਦੇ ਤੇ ਰਹਿੰਦਿਆਂ ਹੋਇਆਂ, ਬਾਅਦ ਦੇ ਵਿੱਚ ਅਸਤੀਫਾ ਦੇ ਦਿੱਤਾ ਸੀ। ਹੁਣ ਮੋਰਿੰਗਟਨ ਪੈਨਿਨਸੂਲਾ ਦੇ ਲੋਕ ਅੱਜ ਸ਼ਨੀਵਾਰ ਸਵੇਰ ਤੋਂ ਹੀ ਵੋਟਾਂ ਪਾਉਣ ਦੇ ਲਈ ਇੱਥੇ ਉਤਰੇ ਹੋਏ ਨੇ। ਹਾਲਾਂਕਿ ਲਿਬਰਲ ਪਾਰਟੀ ਨੂੰ ਉਮੀਦ ਹੈ ਕਿ ਉਹ ਇੱਕ ਵਾਰ ਫਿਰ ਤੋਂ ਇੱਥੇ ਜਿੱਤ ਹਾਸਲ ਕਰਨਗੇ। ਐਂਥਨੀ ਮਾਰਸ਼ ਨੂੰ ਉਮੀਦਵਾਰ ਉਤਾਰਿਆ ਗਿਆ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਲਿਬਰਲ ਪਾਰਟੀ ਦਾ ਵੋਟ ਬੈਂਕ ਆਧਾਰ ਇੱਥੇ ਘਟਿਆ। ਫਰੈਸ਼ ਵਾਟਰ ਸਟ੍ਰੈਟੇਜੀ ਦੇ ਮੁਤਾਬਕ ਲਿਬਰਲ ਪਾਰਟੀ ਦਾ ਪ੍ਰਾਇਮਰੀ ਵੋਟ ਬੈਂਕ ਜਿਹੜਾ ਕਿ ਪਿਛਲੀਆਂ ਚੋਣਾਂ ਦੇ ਵਿੱਚ 37% ਸੀ, ਉਹ ਹੁਣ 30% ਰਹਿ ਗਿਆ ਹੈ। ਉਧਰ ਵਨ ਨੇਸ਼ਨ ਪਾਰਟੀ ਨੂੰ ਇੱਥੋਂ ਬੜਤ ਮਿਲਦੀ ਜ਼ਰੂਰ ਦਿਖ ਰਹੀ ਹੈ, ਪਰ ਕੱਲ੍ਹ ਦੇ ਦਿਨ ਵਨ ਨੇਸ਼ਨ ਦੇ ਨਾਲ ਜੁੜਿਆ ਇੱਕ ਵਾਕਿਆ ਹੋ ਗਿਆ। ਨੇਪੀਅਨ ਦੇ ਵਿੱਚ ਇੱਕ ਬੂਥ ਦੇ ਉੱਤੇ, ਨੇਪੀਅਨ ਦੀ ਸੀਟ ਦੇ ਉੱਤੇ ਜਿੱਥੇ ਚੋਣਾਂ ਹੋ ਰਹੀਆਂ ਨੇ, ਉੱਥੇ ਇੱਕ ਬੂਥ 'ਤੇ ਵਨ ਨੇਸ਼ਨ ਪਾਰਟੀ ਦੇ ਵਾਲੰਟੀਅਰ ਦੀ ਤਰਫ ਤੋਂ ਜਿਹੜੇ ਟ੍ਰੈਫਿਕ ਕੰਟਰੋਲਰ ਸੀ ਉਹਨਾਂ ਨੂੰ ਗਾਲੀ ਗਲੋਚ ਕੀਤਾ ਗਿਆ। ਇੰਨਾ ਗਾਲੀ ਗਲੋਚ ਹੋ ਗਿਆ ਕਿ ਬਾਅਦ ਦੇ ਵਿੱਚ ਵਨ ਨੇਸ਼ਨ ਪਾਰਟੀ ਦੇ ਕੈਂਡੀਡੇਟ ਡੈਰਨ ਹਰਕਿਊਸ ਨੂੰ ਵਿਚਕਾਰ ਉਤਰਨਾ ਪਿਆ ਤੇ ਆਪਣੇ ਵਾਲੰਟੀਅਰ ਨੂੰ ਹੀ ਉਲਟਾ ਗਾਲਾਂ ਗੁਲਾਂ ਕੱਢ ਕੇ ਉੱਥੋਂ ਤੋਰਿਆ ਗਿਆ। ਅੰਗਰੇਜ਼ੀ ਦੇ ਵਿੱਚ ਗਾਲਾਂ ਕੱਢੀਆਂ ਜਾ ਰਹੀਆਂ ਸੀ। ਦੱਸ ਦਈਏ ਕਿ ਇਸ ਦਰਮਿਆਨ ਵਨ ਨੇਸ਼ਨ ਪਾਰਟੀ ਦੀ ਹਵਾ ਜਿਹੜੀ ਇੱਥੇ ਬਣੀ ਹੋਈ ਫਿਲਹਾਲ ਦਿਖਾਈ ਦੇ ਰਹੀ ਹੈ। ਉੱਥੇ ਪੈਰਾਮੈਟਾ ਦਾ ਜਿਹੜਾ ਨਵਾਂ ਪਾਵਰ ਹਾਊਸ ਮਿਊਜ਼ੀਅਮ ਹੈ ਉਹ ਬਣ ਕੇ ਤਿਆਰ ਹੈ। $915 ਮਿਲੀਅਨ ਦੀ ਲਾਗਤ ਦੇ ਨਾਲ ਵੈਸਟਰਨ ਸਿਡਨੀ ਦਾ ਇਹ ਇੱਕ ਵਕਾਰੀ ਇੰਸਟੀਚਿਊਟ ਹੋਏਗਾ, ਇੱਕ ਮਿਊਜ਼ੀਅਮ ਹੋਏਗਾ ਜਿਸ ਦੇ ਵਿੱਚ ਬੜਾ ਕੁਝ ਦੇਖਣ ਨੂੰ ਹੈ। 2200 ਸਕੁਅਰ ਮੀਟਰ ਦੇ ਵਿੱਚ ਫੈਲਿਆ ਹੋਇਆ ਇਹ ਮਿਊਜ਼ੀਅਮ, ਔਰ ਇਸ ਦੇ ਵਿੱਚ ਅਲੱਗ ਅਲੱਗ ਜਿਹੜੇ ਸੈਗਮੈਂਟ ਨੇ। ਮੰਨਿਆ ਜਾ ਰਿਹਾ ਹੈ ਕਿ ਸਿਡਨੀ ਓਪੇਰਾ ਹਾਊਸ ਤੋਂ ਬਾਅਦ ਇਹ ਸਭ ਤੋਂ ਵੱਡਾ ਇਮਾਰਤੀ ਢਾਂਚਾ ਖੜ੍ਹਾ ਕੀਤਾ ਗਿਆ ਹੈ। ਆਖਰੀ ਖਬਰ ਦੀ ਸਾਂਝ ਪਾਈਏ ਤਾਂ ਇੱਧਰ ਨਾਰਦਰਨ ਟੈਰੀਟਰੀ ਦੇ ਵਿੱਚ 5 ਸਾਲ ਦੀ ਨਿੱਕੀ ਬੱਚੀ ਨੂੰ ਅਗਵਾ ਕਰਨ ਤੋਂ ਬਾਅਦ ਕਤਲ ਕੀਤੇ ਜਾਣ ਦੀ ਘਟਨਾ ਦੇ ਚੱਲਦਿਆਂ ਉਸ ਦੇ ਕਥਿਤ ਦੋਸ਼ੀ ਜੈਫਰਸਨ ਲੂਇਸ ਨੂੰ ਦੇ ਉੱਤੇ ਗੁੱਸਾ ਕੱਢਣ ਦੇ ਲਈ ਭੀੜ ਜਿਹੜੀ ਉਹ ਦੂਜੇ ਦਿਨ ਵੀ ਇਸੇ ਤਰ੍ਹਾਂ ਦੇ ਨਾਲ ਬਣੀ ਰਹੀ। ਸ਼ੁੱਕਰਵਾਰ ਦੀ ਰਾਤ ਨਾਰਦਰਨ ਟੈਰੀਟਰੀ ਪੁਲਿਸ ਨੇ ਕੁਮਨਜਈ ਲਿਟਲ ਬੇਬੀ ਨਾਮ ਦੀ ਜਿਹੜੀ ਇਹ ਛੋਟੀ ਕੁੜੀ ਸੀ ਇਸ ਦੇ ਪਰਿਵਾਰਕ ਮੈਂਬਰਾਂ ਨੂੰ ਸੜਕਾਂ ਦੇ ਉੱਤੇ ਉਤਾਰਿਆ, ਭੀੜ ਦੇ ਵਿੱਚ ਲਿਆਂਦਾ ਤੇ ਕਿਹਾ ਕਿ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਤਰਫ ਤੋਂ ਹੀ ਹੁਣ ਆਮ ਲੋਕਾਂ ਨੂੰ ਗੁਹਾਰ ਕੀਤੀ ਜਾ ਰਹੀ ਹੈ ਕਿ ਉਹ ਫਿਲਹਾਲ ਗੁੱਸਾ ਛੱਡ ਦੇਣ ਤੇ ਇਸ ਵਕਤ ਜਿਹੜਾ ਮਾਹੌਲ ਆ ਉਸਨੂੰ ਸ਼ਾਂਤ ਕਰਨ। ਦੱਸ ਦਈਏ ਕਿ ਇਸ ਤੋਂ ਬਾਅਦ 300 ਤੋਂ 400 ਦੇ ਕਰੀਬ ਲੋਕ ਐਲੀ ਸਪ੍ਰਿੰਗ ਦੇ ਹੋਸਪਿਟਲ ਦੇ ਬਾਹਰ ਇਕੱਠੇ ਹੋ ਗਏ ਸਨ, ਜਿਨ੍ਹਾਂ ਦੇ ਵਿੱਚੋਂ ਕੁਝ ਨੇ ਅਗਜਨੀ ਦੀਆਂ ਘਟਨਾਵਾਂ ਨੂੰ ਵੀ ਅੰਜਾਮ ਦਿੱਤਾ, ਕੁਝ ਇੱਕ ਵਾਹਨਾਂ ਨੂੰ ਅੱਗ ਵੀ ਲਗਾ ਦਿੱਤੀ। ਉਧਰ IPL ਦੇ ਵਿੱਚ ਕੱਲ ਦੇ ਦਿਨ ਜਿਹੜਾ ਮੈਚ ਹੋਇਆ ਸੀ ਉਸ ਦਾ ਵੇਰਵੇ ਤੁਸੀਂ ਸਾਡੇ ਸੋਸ਼ਲ ਮੀਡੀਆ ਤੋਂ ਜਾ ਕੇ ਦੇਖ ਸਕਦੇ ਹੋ। ਰਾਜਸਥਾਨ ਰਾਇਲ ਬਨਾਮ ਦਿੱਲੀ ਕੈਪੀਟਲ, ਅੱਜ ਚੇਨਈ ਸੁਪਰ ਕਿੰਗ ਤੇ ਮੁੰਬਈ ਇੰਡੀਅਨ ਦੇ ਵਿਚਕਾਰ ਮੈਚ ਹੋਣਾ ਹੈ। ਬਹਿਰਾਲ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਨਹੀਂ ਦਿਓ ਇਜਾਜ਼ਤ, ਧੰਨਵਾਦ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ। ਇਸ 8 ਮਈ ਨੂੰ ਸਿਨੇਮਾ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ, ਵੇਖਣ ਜ਼ਰੂਰ ਆਇਓ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ। You are listening Haji Haji Haji Haji Haji Haji Radio Haji Radio Haji 1674 AM 24/7 Indian Radio Sydney ka apna Indian Radio Station Radio Haji Stay tuned।
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਸਤਿ ਸ਼੍ਰੀ ਅਕਾਲ ਜੀ, ਤੁਸੀਂ ਸੁਣਨਾ ਸ਼ੁਰੂ ਕਰ ਚੁੱਕੇ ਹੋ ਯਸ਼ ਤੇ ਵਿਸ਼ਾਲ ਦਾ ਸ਼ੋ। ਮੇਰਾ ਨਾਮ ਹੈ ਯਸ਼, ਓ ਮੇਰਾ ਨਾਮ ਹੈ ਵਿਸ਼ਾਲ,
1: ਔਰ ਮੇਰਾ ਨਾਮ ਹੈ ਯਸ਼ ਵਿਸ਼ਾਲ ਜੀ।
0: ਟੁਗੇਦਰ ਵੀ ਆਰ
1: ਯਸ਼ ਤੇ ਵਿਸ਼ਾਲ ਦਾ ਸ਼ੋ,
0: ਐਂਡ ਫਿਲਹਾਲ ਚੱਲ ਰਿਹਾ ਹੈ
1: ਡਾਰਲਿੰਗ।

0: ਰਹਿਮਤ ਹੋਵੇ।
1: ਮੈਨੂੰ ਇਦਾਂ ਲੱਗਦਾ ਇਹ ਵਾਲਾ ਸੌਂਗ ਕੁਛ ਇਸ ਤਰੀਕੇ ਦਾ, ਤੁਸੀਂ ਹੈਡਫੋਨ ਲਾਇਆ ਹੋ, ਤੁਹਾਨੂੰ ਦੁਨੀਆਂ ਦੀ ਕੋਈ ਪਰਵਾਹ ਨਹੀਂ ਹੈ, ਜਾਂ ਤੁਸੀਂ ਬਾਥਰੂਮ ਚ ਗਾ ਰਹੇ ਹੋ ਗਾਣਾ।
0: ਆਹ ਹੋ ਗਿਆ ਗਾਣਾ, ਉਸ ਤੋਂ ਇਲਾਵਾ ਪਟਾਕਾ ਗੁੱਡੀ ਜਾਂ ਇੱਕ ਉਹ ਵਾਲਾ ਮੈਨੂੰ ਬਹੁਤ ਵਧੀਆ ਲੱਗਦਾ, ਵੇਲੋ ਏਡਾ ਵਧੀਆ ਲੱਗਦਾ ਵੀ ਚੇਤੇ ਵੀ ਨਹੀਂ ਆਉਂਦਾ।
1: ਨਹੀਂ, ਕਈ ਸਾਰੇ ਇਦਾਂ ਦੇ ਸੌਂਗਸ ਹੈ ਜਿਹੜੇ ਤੁਸੀਂ ਸੁਣਦੇ ਹੋ, ਤੁਸੀਂ ਉਸ ਜ਼ੋਨ ਚ ਚਲੇ ਜਾਂਦੇ ਹੋ ਐਂਡ ਐਵਰੀਥਿੰਗ ਇਜ਼ ਬਲੱਡ।
0: ਹਾਂ, ਮੈਨੂੰ ਟਿਊਨ ਚੇਤਾ ਆ ਗਈ, ਤੁਸੀਂ ਗੈਸ ਕਰਿਓ। ਨਹੀਂ ਤੇ ਇਹੋ ਹੀ ਆਈ ਜਾਣ ਦੀ ਆ,
1: ਕੀ ਕਰਨ ਦੇ
0: ਹੋ। ਉਹਦੇ ਵਿੱਚ ਨਸਰੂਦੀਨ ਸ਼ਾਹ ਆ ਐਂਡ ਉਹਦੇ ਵਿੱਚ ਉਹ ਵੀ ਆ ਜਿਹੜਾ ਯਾਰ ਉਹਦੇ ਨਾਲ ਹੁੰਦਾ ਮੁੰਨਾ ਬਾਈ ਐਮਬੀਬੀਐਸ,
1: ਇਸ਼ਕਿਆ ਵਾਲਾ, ਡੇਢ ਇਸ਼ਕਿਆ,
0: ਡੇਢ ਇਸ਼ਕਿਆ ਵਾਲਾ ਗਾਣਾ, ਉਹ ਵਾਲਾ ਉਹ ਵਾਲਾ
1: ਗਾਣਾ ਮੈਨੂੰ ਵੀ ਨਹੀਂ ਯਾਦ ਆ ਰਿਹਾ, ਪਰ ਮੈਂ ਉਹ ਪਾਈਪ ਸਮਝ ਗਈ ਹਾਂ ਜਿਸ ਦੀ ਬਾਤ ਕਰ ਰਹੇ ਹੋ। ਓ ਮਾਈ ਗੋਡ,
0: ਸੋ ਇਜ਼ੀ।
1: ਉਹ ਵੀ ਨਮਕ ਇਸ਼ਕ ਕਾਫੀ ਬੜਾ ਪਸੰਦ ਹੈ, ਜਿਨਕੀ ਨਈ ਨਈ ਸ਼ਾਦੀ ਹੋਈ ਹੈ ਔਰ ਫਿਰ ਜਬ ਉਨਕੀ ਵਾਈਫ ਵੀ ਆਤੀ ਪੀਛੇ ਪੀਛੇ ਤਾਂ ਫਿਰ ਉਨਕੇ ਲਈ ਸੂਟ ਹੁੰਦਾ ਹੈ ਗਾਣਾ।
0: ਪਰ ਫਿਲਹਾਲ ਗੀਤ ਆਪਾਂ ਸੁਣਦੇ ਸੀਗੇ ਫਰੋਮ ਦਾ ਮੂਵੀ ਸਾਤ ਖੂਨ ਮਾਫ, ਜਿਸ ਦੇ ਵਿੱਚ ਆਵਾਜ਼ ਸੀਗੀ
1: ਊਸ਼ਾ ਉਥਪ
0: ਤੇ ਰੇਖਾ ਭਰਦਵਾਜ,
1: ਰੇਖਾ ਭਰਦਵਾਜ ਔਰ ਊਸ਼ਾ ਉਥਮ।
0: ਊਸ਼ਾ ਉਥਮ ਨੂੰ ਤੁਹਾਨੂੰ ਪਤਾ ਮੈਂ ਪਹਿਲੀ ਵਾਰ ਸੁਣਿਆ ਸੀਗਾ ਇੱਕ ਪ੍ਰੋਗਰਾਮ ਇਹਨਾਂ ਦਾ ਕੋਈ ਲਾਈਵ ਯੂਟਿਊਬ ਦੇ ਉੱਪਰ, ਤੇ ਉਹਦੇ ਵਿੱਚ ਸਕਾਈ ਫਾਲ ਗਾਣਾ ਗਾਉਂਦੇ ਨੇ ਅੰਗਰੇਜ਼ੀ ਵਾਲਾ।
1: ਬਟ
0: ਕਰਦੇ ਨੇ ਜਦੋਂ ਵੀ ਐਵਰੀ ਟਾਈਮ ਸ਼ੀ ਗਿਵ ਅ ਪਰਫਾਰਮੈਂਸ ਸ਼ੀ ਟਾਕ ਅਬਾਊਟ ਬਿੰਦੀ, Usha Uthup and her love for Bindis. Very fine, beautiful lady with a beautiful voice.
1: Ji, bilkul. Aur aisi voice hai Vishal ji ki matlab na alag hai.
0: Alag hai.
1: Hat ke bilkul.
0: Alag hai. Alag tonu pata. ਉਹ ਵੀ ਆ ਜਿਹੜਾ ਆਪਾਂ ਅੱਜ ਨਵੀਂ ਚੀਜ਼ ਲੈ ਕੇ ਆਏ ਆ।
1: ਹਾਂਜੀ ਬਿਲਕੁਲ।
0: ਫਰੋਮ ਦਿਸ ਸ਼ੋ ਵੀ ਆਰ ਬ੍ਰਿੰਗਿੰਗ ਯੂ ਕਲਟ ਕਲਾਸਿਕ ਬਾਲੀਵੁੱਡ।
1: ਬਿਲਕੁਲ।
0: ਇੱਥੇ ਤੁਹਾਨੂੰ ਪਤਾ ਉਦਾਂ ਹੋਣਾ ਚਾਹੀਦਾ ਸੀਗਾ ਜਿੱਦਾਂ ਹੁੰਦਾ ਵਾ ਇੰਟਰੋ ਜੀ ਨਹੀਂ ਹੁੰਦੀ।
1: ਹਾਂ ਮਤਲਬ ਮਤਲਬ ਇਸ ਕੁਛ ਕੁਛ ਇਸ ਤਰੀਕੇ ਦੀ ਬਾਲੀਵੁੱਡ ਮੂਵੀਜ਼ ਅਸੀਂ ਲੈ ਕੇ ਆਉਣ ਵਾਲੇ ਆ। ਮੈਨੂੰ ਲੱਗਦਾ ਸਾਰਿਆਂ ਦੇ ਦਿਲਾਂ ਚ ਉਹ ਵਸਦੀ ਹੈ ਸਟਿਲ, ਤੇ 2026 ਚ ਆਪਾਂ ਬੈਠੇ ਆ। ਵੈਸੇ ਮੈਂ ਹਿੰਦੀ ਮੇ ਬਾਤ ਕਰਦੀ ਹੂੰ, ਆਈ ਲਾਈਕ ਟੂ ਟਾਕ ਇਨ ਹਿੰਦੀ ਵੈਨ ਇਟ ਕਮ ਟੂ ਸੈਟਰਡੇ। ਮੇਰੀ ਫਰਾਈਡੇ ਤੱਕ ਆਤੇ ਹੋਤੇ ਨਾ ਪੰਜਾਬੀ ਥੋੜੀ ਬੈਟਰੀ ਲੋ ਹੋ ਜਾਂਦੀ ਹੈ, ਆਈ ਲਵ ਟੂ ਟਾਕ ਔਨ ਹਿੰਦੀ।
0: ਪਰ ਇਦਾਂ ਬੰਦਾ ਐਕਸਪਲੇਨ ਕਰ ਸਕਦਾ ਕਿਉਂਕਿ ਹੁਣ ਇਸ ਵਾਰ ਆਪਾਂ ਲੈ ਕੇ ਆ ਰਹੇ ਆ ਕਲਾਸਿਕ ਕਲਾਸਿਕ ਕੀ ਵਾਲਾ
1: ਕਲਟ ਬਾਲੀਵੁੱਡ
0: ਕਲਟ ਕਲਾਸਿਕ ਬਾਲੀਵੁੱਡ।
1: ਡਰਮ ਰੋਲਸ ਪਲੀਜ਼।
0: Yes, that's enough.
1: ਹਾਂਜੀ ਹਾਂਜੀ, ਬਹੁਤ ਭੂਮਿਕਾ ਬਾਂਧੀ ਹਮਨੇ। ਅਬ ਬਾਤ ਕੀ ਹੈ,
0: ਬਸ ਕਿਹੜੀ ਫਿਲਮ ਪੜਾਇਆ ਇਸ ਵਾਰ ਸਾਡੇ ਕੋਲ?
1: ਪਹਿਲੇ ਤਾਂ ਮੈਨੂੰ ਲੱਗਾ ਹਾਲ ਚਾਲ ਪੁੱਛ ਰਹੇ ਹੋ, ਮੈਂ ਵੀ ਠੀਕ ਹਾਂ।
0: ਹਾਊ ਇਜ਼ ਯਰ ਹੈਲਥ, ਹਾਊ ਇਜ਼ ਵੈਲਥ, ਹਾਊ ਇਜ਼ ਐਵਰੀਥਿੰਗ?
1: ਸਭ ਕੁਝ ਬਹੁਤ ਬੜੀਆ, ਇੱਕ ਨੰਬਰ।
0: ਮੈਂ ਸੁਣੀ ਤੁਸੀਂ ਨਾ ਵੀਕਡੇ ਤੇ ਉਹ ਵੀ ਕੀਤੀ ਸੀ ਨਾ ਨੀਰੂ ਬਾਜਵਾ ਦੀ ਇੰਟਰਵਿਊ।
1: ਹਾਂਜੀ
0: ਵੈਰੀ ਨਾਈਸ, ਵੈਰੀ ਗੁੱਡ। ਸੁਣੇ ਦੋਸਤੋ, ਨੀਰੂ ਬਾਜਵਾ ਜੀ ਦੇ ਨਾਲ ਇੰਟਰਵਿਊ ਆ ਯਸ਼ੀ ਦੀ, ਐਂਡ ਦਾ ਮੂਵੀਜ਼
1: ਜਵਾਕ, ਇਹਨਾਂ ਦੀ ਮੂਵੀ ਆ ਰਹੀ ਹੈ ਜਵਾਕ, ਤੇ ਆਪਣੇ ਜਵਾਕਾਂ ਨੂੰ ਲੈ ਕੇ ਜਾਓ ਤੇ ਮਦਰਸ ਡੇ ਇੰਜੋਏ ਕਰੋ ਜਵਾਕ ਮੂਵੀ ਵੇਖ ਕੇ, ਫੈਮਿਲੀ ਇੰਟਰਟੇਨਿੰਗ ਮੂਵੀ ਹੈ।
0: ਤੁਸੀਂ ਵੀ ਇਦਾਂ ਕਰ ਰਹੇ ਹੋ ਮਦਰਸ ਡੇ ਸੈਲੀਬ੍ਰੇਟ, ਵਾਟਸ ਯੋਰ ਮਦਰਸ ਡੇ?
1: ਮੇਰੇ ਬੱਚੇ ਨੇ ਕਿਹਾ ਇਟਸ ਸਰਪ੍ਰਾਈਜ਼ ਮਾਮਾ।
0: ਸਰਪ੍ਰਾਈਜ਼ ਦੇ ਵਿੱਚ ਤੁਹਾਨੂੰ ਕਾਰਡ ਮਿਲੂਗਾ,
1: ਬ੍ਰੈਕਫਾਸਟ ਮਿਲੇਗਾ ਜਿਹੜੀ ਬਣਾਉਣਗੇ ਸਰਦਾਰ ਜੀ।
0: ਹਾਂਜੀ ਹਾਂ,
1: but I love it every year it's same. I love it,
0: that's nice. So chote chote effort oh nikke
1: oh
0: bada sona mainu gana ja is cheez te lagda hunda, itni si hasi
1: ha
0: itni si khushi itna sa tukda chand ka,
1: main nahi ga sakti yaar,
0: kyun
1: ye humse na ho payega?
0: Le tada miluga kaan sujja nahi ta nahi ga sakta.
1: ਨਹੀਂ ਨਹੀਂ, ਮੇਰੀ ਆਵਾਜ਼ ਹੀ ਨੈਚੁਰਲੀ ਕਹਿ ਲਓ ਫਟੀ ਹੋਈ ਹੈ, ਬੂਪਰ ਖਰਾਬ ਹੈ ਗਲੇ ਕੇ।
0: ਪਰ ਆਪਾਂ ਨਾ ਫਿਲਮ ਤੋਂ ਪਹਿਲਾਂ ਗੱਲ ਕਰਨ ਬਾਰੇ ਨਾ ਆਪਾਂ ਤੁਹਾਨੂੰ ਫਿਲਮ ਦਾ ਗਾਣਾ ਹੀ ਸੁਣਾ ਦਿੰਦੇ ਹਾਂ, ਕਿਉਂਕਿ ਉਹ ਹੀ ਦੱਸ ਦੂ ਤੁਹਾਨੂੰ ਵੀ ਆਪਾਂ ਕਿਹੜੀ ਫਿਲਮ ਦੀ ਗੱਲ ਕਰ ਰਹੇ ਹਾਂ।
1: ਬਿਲਕੁਲ, ਐਂਡ
0: ਇਟਸ ਵਨ ਆਫ ਮਾਈ ਫੇਵਰੇਟ ਮੂਵੀ।
1: ਯੋਰਸ, ਨਾਟ ਐਵਰੀਵਨਸ,
0: ਯਾ
1: ਮਾਈਨ ਟੂ।

0: Jaši.
1: Vad delar den men det är
0: inte så bra. Ja. Mhm. Adi då vi checkar då bands bands. Ah, kidnu kände.
1: Rider.
0: Aha, right proper. Och då pura nåki.
1: Bubble bands.
0: Bubble bands.
1: Yar ye na kara kar
0: tu babu bands par nikada villain aake hindi film de babu bands
1: mere dimag cha hai main kehta phola ban ke
0: babu bands
1: aur ye
0: it's bunty bands
1: theek hai na nede tede de se tu si apna naam dass de rande na bablu bablu main odro pick chak le assi
0: bablu bands very nice so aaj apan gal karde ha ji
1: ਹੋਲਡਨ
0: ਹੋਲਡਨ ਕੰਪਨੀ ਦੀ ਹੋਲਡਨ ਬੜਾ ਕਹਿ ਲਈਏ ਮੰਨਿਆ ਪਰ ਮੰਨਿਆ ਨਾਮ
1: ਜੀ
0: ਆਪਣਾ ਮਿਊਜ਼ਿਕ ਠੀਕ ਆ ਇਹ ਮੇਰੇ ਸਾਥ ਹੀ ਕਿਉਂ ਹੋਤਾ ਹੈ ਭਾਈ
1: ਮੈਂ ਹੂੰ ਅਮ੍ਰਿਤਾ
0: ਔਰ ਆਜ ਮੈਂ ਆਪਕੋ ਬਤਾਉਂਗੀ ਹੀਂਗ ਕੇ ਸਾਥ ਫਾਇਦੇ ਸੋ ਹੋਲਡਨ ਜਿਹੜਾ ਬ੍ਰਾਂਡ ਆ ਆਸਟ੍ਰੇਲੀਆ ਤੋਂ ਕਿੰਨੇ ਸਾਲ ਤੋਂ ਨਾਲ ਜੁੜਿਆ 1856 ਤੋਂ ਪਰ ਤੁਸੀਂ ਪੁੱਛੋਗੇ ਵੀ 1856 ਦੇ ਵਿੱਚ ਤਾਂ ਕਾਰਾਂ ਹੁੰਦੀਆਂ ਨਹੀਂ ਸੀ ਵਿਸ਼ਾਲ ਜੀ ਫਿਰ ਮਤਲਬ ਇਹ ਕੀ ਬਣਾਉਂਦੇ ਸੀਗੇ ਇਹ ਉਦੋਂ ਘੋੜਿਆਂ ਦੇ ਪਾਉਣ ਵਾਲੀਆਂ ਕਾਠੀਆਂ ਘੋੜਿਆਂ ਦੇ ਪਾਉਣ ਵਾਲੇ ਸੈਡਲਰਸ ਐਂਬੂਲੈਂਸ ਵਾਲੇ ਜਿਹੜੇ ਰੇੜੇ ਸੀਗੇ ਉਹਨਾਂ ਦੇ ਪਾਉਣ ਵਾਲੇ ਕਵਰ ਤੇ ਉਦਾਂ ਲਾਈਵ ਸਟਾਕ ਦਾ ਬਹੁਤ ਸਾਰਾ ਵੰਨ ਸਵੰਨਾ ਜਿਹੜਾ ਸਮਾਨ ਜਿਹੜੇ ਇਹ ਤਿਆਰ ਕਰਦੇ ਸੀਗੇ ਸੋ ਵੇਖ ਲਓ 1865 ਸ਼ੁਰੂਆਤ ਇਹਨਾਂ ਦੀ ਹੁੰਦੀ ਆ ਐਡੀਲੇਡ ਤੋਂ ਫਿਰ ਹੌਲੀ ਹੌਲੀ ਆ ਜਾਂਦੇ ਗਾਂ ਮਤਲਬ ਕਿ ਸਮਾਂ ਵੱਧਦਾ ਸਰਪ੍ਰਾਈਜ਼ਿੰਗਲੀ ਲੈਦਰ ਤੋਂ ਹੁੰਦੇ ਹੋਏ ਘੋੜਿਆਂ ਦਾ ਸਮਾਨ ਕੈਰੇਜਸ ਦਾ ਸਮਾਨ ਜਦੋਂ ਫਿਰ 1900 ਦਾ ਸਮਾਂ ਆਉਂਦਾ ਨਾ ਆਪਣੇ ਕਿੰਨੇ ਸਾਲ ਹੋ ਗਏ 50 ਸਾਲ ਦੇ ਕਰੀਬ 50 ਸਾਲ ਕੰਮ ਕਰਨ ਤੋਂ ਬਾਅਦ 1900 ਦੇ ਕਰੀਬ ਇਹਨਾਂ ਨੂੰ ਲੱਗਦਾ ਵੀ ਹੁਣ ਆਟੋਮੋਬਾਈਲ ਮਾਰਕੀਟ ਵੱਧ ਰਹੀ ਹੈ ਕਿਤੇ ਨਾ ਕਿਤੇ ਅਤੇ ਪਹਿਲਾਂ ਜਿਹੜਾ ਇਹਨਾਂ ਦਾ ਮੋਟੋ ਜਾਂ ਸੋਚ ਸੀਗਾ ਕਿ ਲੈਟਸ ਕ੍ਰੀਏਟ ਸਮਥਿੰਗ ਫੋਰ ਆਸਟ੍ਰੇਲੀਆ ਜਿਹੜਾ ਆਸਟ੍ਰੇਲੀਆ ਲਈ ਹੋਵੇ ਅਤੇ ਆਸਟ੍ਰੇਲੀਆ ਲਈ ਹੀ ਹੋਵੇ ਮਤਲਬ ਇੱਥੋਂ ਵਾਸਤੇ ਬਣਿਆ ਹੋਵੇ ਹੋਰ ਕਿਤੇ ਸ਼ਾਇਦ ਇਹਨੂੰ ਪਸੰਦ ਨਾ ਹੀ ਕੀਤਾ ਜਾਵੇ ਬਟ ਲੈਟਸ ਪੁੱਟ ਆਸਟ੍ਰੇਲੀਆ ਫਸਟ ਸੋ ਇਸ ਤਰੀਕੇ ਨਾਲ ਇਸ ਮੋਟੋ ਨਾਲ ਸ਼ੁਰੂਆਤ ਹੁੰਦੀ ਆ ਇੱਕ ਅਮੈਰੀਕਨ ਜਨਰਲ ਮੈਨੇਜਰ ਸੀਗੇ ਮੋਟਰ ਪਾਰਟਨਰਸ਼ਿਪ ਕੀਤੀ ਜਾਂਦੀ ਉਹਨਾਂ ਦੇ ਨਾਲ ਜਨਰਲ ਮੋਟਰ ਸੀਗੀ ਜਿਹੜੀ ਯੂ ਐੱਸ ਏ ਦੀ ਕੰਪਨੀ ਸੋ ਬੇਸਿਕਲੀ ਮਦਰ ਕੰਪਨੀ ਇਹਨਾਂ ਦੀ ਜਨਰਲ ਮੋਟਰ ਹੀ ਸੀਗੀ ਬਟ ਹੋਲਡਨ ਆਪਣੀ ਇੱਕ ਵੱਖਰੀ ਐਂਟੀਟੀ ਇੱਕ ਵੱਖਰੀ ਪਹਿਚਾਣ ਸਾਰਾ ਕੁਝ ਵੱਖਰਾ ਬਟ ਹਾਂ ਇੱਕ ਸਾਰਾ ਕੁਝ ਸਮਾਨ ਮਿਹਨਤਾਨਾ ਜਾਂ ਜੋ ਵੀ ਹੈ ਟੈਕਨੋਲੋਜੀ ਉਹ ਜਿਹੜੀ ਜੀ ਐੱਮ ਮੋਟਰਸ ਕੋਲੋਂ ਲਈ ਹੈ ਜੀ ਐੱਮ ਮੋਟਰਸ ਅਮਰੀਕਾ ਦੇ ਵਿੱਚ ਇੱਕ ਵੱਡਾ ਨਾਮ ਹੁਣ ਉਹਨਾਂ ਨੇ ਇਸ ਪਾਰਟਨਰਸ਼ਿਪ ਨਾਲ ਜਿਹੜੀ ਆਸਟ੍ਰੇਲੀਆ ਦੀ ਆਟੋਮੋਬਾਈਲ ਹਿਸਟਰੀ ਅਤੇ ਹੋਲਡਨ ਦਾ ਜਿਹੜਾ ਫਿਊਚਰ ਸੀਗਾ ਉਹ ਬਿਲਕੁਲ ਬਿਲਕੁਲ ਬਦਲ ਗਿਆ ਹੁਣ ਹੋਲਡਨ ਕੀ ਚਾਹੁੰਦਾ ਸੀਗਾ ਇੱਕ ਉਹ ਕਾਰ ਜਿਹੜੀ ਕਿਉਂਕਿ ਆਸਟ੍ਰੇਲੀਆ ਬਹੁਤ ਵੱਡਾ ਸੋ ਉਹਨਾਂ ਨੂੰ ਸੀਗਾ ਕਿ ਵੱਡੇ ਹਾਈਵੇਸ 'ਤੇ ਚੱਲ ਸਕੇ ਮਾੜੇ ਚੰਗੇ ਵੈਦਰ 'ਚ ਚੱਲ ਸਕੇ ਫਾਰਮ ਲੈਂਡਸ ਲੋਕਾਂ ਕੋਲ ਬੜੀਆਂ ਸੀ ਉੱਚੇ ਨੀਵੇਂ ਥਾਂ ਸੀਗੇ ਕਈ ਵਾਰੀ ਗਰਮੀ ਬਹੁਤ ਆ ਕਈ ਵਾਰੀ ਠੰਡ ਬਹੁਤ ਆ ਸੋ ਇਸ ਕਲਾਈਮੇਟ ਵਾਸਤੇ ਅਤੇ ਇੱਕ ਸਟਰੋਂਗ ਰਿਲਾਇਬਲ ਗੱਡੀ ਜਿਹੜੀ ਚਾਹੀਦੀ ਸੀ ਅਤੇ ਇਸ ਕਰਕੇ ਇਹਨਾਂ ਨੇ ਫਿਰ ਇਹਦਾ ਇਜਾਦ ਕੀਤਾ ਪਹਿਲੇ ਸਾਲ ਇਹ ਬਣਾਉਂਦੇ ਨੇ 1940 ਵੇਲੇ 1900 ਦੇ ਵਿੱਚ ਸ਼ੁਰੂਆਤ ਤਾਂ ਕਰ ਦਿੰਦੇ ਪਰ 1948 ਦੇ ਵਿੱਚ ਜਾ ਕੇ ਪਹਿਲੀ ਗੱਡੀ ਆਉਂਦੀ ਇਹਨਾਂ ਦੀ ਹੋਲਡਨ 48215 ਇਹਨੂੰ ਐਫ ਐਕਸ ਹੋਲਡਨ ਕਹਿੰਦੇ ਸੀਗੇ ਆਸਟ੍ਰੇਲੀਆ ਵਾਸਤੇ ਇੱਕ ਬੜੀ ਵੱਡੀ ਗੱਲ ਸੀਗੀ ਈਵਨ ਉਦੋਂ ਦੇ ਪ੍ਰਧਾਨ ਮੰਤਰੀ ਸੀਗੇ ਜਿਹੜੇ ਬੈਨ ਚਫਲੇ ਉਹਨਾਂ ਦਾ ਇੱਕ ਬਿਆਨ ਆਉਂਦਾ ਸ਼ੀ ਇਜ਼ ਬਿਊਟੀ ਇੱਕ ਗੱਲਬਾਤ ਦੌਰਾਨ ਉਹ ਦੱਸਦੇ ਨੇ ਵੀ ਇਸ ਤਰੀਕੇ ਦਾ ਉਸਦਾ ਕਹਿ ਲਈਏ ਕਿ ਕਰੇਜ਼ ਸੀਗਾ ਬਿਕੋਜ਼ ਆਸਟ੍ਰੇਲੀਆ ਦੀ ਗੱਡੀ ਆਸਟ੍ਰੇਲੀਆ ਵਾਸਤੇ ਅਤੇ ਉਦੋਂ ਸ਼ੁਰੂਆਤ ਹੋ ਰਹੀ ਹੈ ਗੱਡੀਆਂ ਦੀ ਅਤੇ ਤੁਹਾਨੂੰ ਸਿਰਫ ਅਤੇ ਸਿਰਫ ਹੋਲਡਨ ਹੀ ਦਿਸਣ ਦੀ ਕਿਉਂਕਿ ਬਾਹਰੋਂ ਉਦੋਂ ਐਕਸਪੋਰਟ ਕਰਨਾ ਬੜੀ ਵੱਡੀ ਚੀਜ਼ ਸੀ ਜਿਹੜਾ ਕਿ ਬਾਅਦ 'ਚੋਂ ਇਸੇ ਐਕਸਪੋਰਟ ਕਰਕੇ ਜਿਹੜੀ ਇਹ ਕੰਪਨੀ ਇੱਕ ਸਮੇਂ ਡੁੱਬ ਜਾਂਦੀ ਹੈ ਹੁਣ ਇੱਕ ਸਮੇਂ ਇਸ ਕਾਰ ਦੀ ਵੇਟਿੰਗ ਲਿਸਟ ਕਹਿੰਦੇ ਦੋ ਦੋ ਤਿੰਨ ਤਿੰਨ ਸਾਲ ਵੀ ਸੀਗੀ ਪੰਜ ਪੰਜ ਸਾਲ ਵੀ ਸੀਗੀ ਬਲੈਕ ਦੇ ਵਿੱਚ ਵੀ ਜਾਂ ਕਹਿੰਦੇ ਮਤਲਬ ਕਿ ਇਹਨੇ ਰੀਸੇਲ ਕਰਨੀ ਆ ਅਤੇ ਉਹਦੀ ਨਵੀਂ ਤੋਂ ਵੱਧ ਵੈਲਿਊ ਇੱਕ ਸਮੇਂ ਜਿਹੜੀ ਕਿ ਪੈਂਦੀ ਸੀਗੀ 1960-70 ਦੇ ਤੱਕ ਆਉਂਦਿਆਂ ਆਉਂਦਿਆਂ ਇਹਨਾਂ ਦਾ ਆਸਟ੍ਰੇਲੀਅਨ ਕਲਚਰ ਦੇ ਨਾਲ ਪੂਰਾ ਪੂਰਾ ਵਾਹ ਵਾਸਤਾ ਜਿਹਾ ਬਣ ਗਿਆ ਹੁਣ ਪੁਰਾਣੀਆਂ ਜਿੰਨੀਆਂ ਵੀ ਹੋਲਡਨ ਦੀਆਂ ਐਡਸ ਆ ਉਹਦੇ ਵਿੱਚ ਆਸਟ੍ਰੇਲੀਅਨ ਫੈਮਿਲੀ ਇੱਥੋਂ ਦਾ ਲਾਈਫ ਸਟਾਕ ਇੱਥੋਂ ਦੀਆਂ ਸੜਕਾਂ ਕੰਗਾਰੂ ਨੱਚਦੇ ਰੱਪ ਦੇ ਆਲੇ ਦੁਆਲੇ ਉਹ ਹੀ ਦਿਖਾਉਂਦੇ ਰਹੇ ਅਤੇ ਉਹ ਹੀ ਉਹਨਾਂ ਦੀ ਚੀਜ਼ ਜਿਹੜੀ ਕਿ ਚੱਲਦੀ ਵੀ ਰਹੀ ਇਹਨਾਂ ਦਾ ਇੱਕ ਫੇਮਸ ਸਲੋਗਨ ਵੀ ਸੀਗਾ ਫੁੱਟਬਾਲ ਮੀਟ ਪਾਈਸ ਕੈਂਗਰੂਜ਼ ਐਂਡ ਹੋਲਡਨ ਕਾਰਸ ਦੈਟਸ ਆਲ ਅਬਾਊਟ ਆਸਟ੍ਰੇਲੀਆ
1: ਆਸਟ੍ਰੇਲੀਆ ਟੂਰਿਜ਼ਮ ਨੇ ਯੂਜ਼ ਕੀਤਾ ਸੀ
0: ਨਹੀਂ ਨਹੀਂ ਇਹਨਾਂ ਨੇ ਯੂਜ਼ ਕੀਤਾ ਸੀ ਹੁਣ ਹੌਲੀ ਹੌਲੀ ਨਾ ਇਹਨਾਂ ਨੇ ਜਿਹੜੇ ਯੂਟ ਬਣਾਏ ਹੁਣ ਯੂਟ ਦੀ ਵੀ ਕਹਾਣੀ ਹੈ ਕਿ ਇਹ ਕਹਿੰਦੇ ਆ ਵੀ ਕੋਈ ਰੂਰਲ ਏਰੀਏ ਤੋਂ ਕੋਈ ਲੇਡੀ ਸੀਗੀ ਉਹਨੇ ਹੋਲਡਨ ਕੰਪਨੀ ਵਾਲਿਆਂ ਨੂੰ ਚਿੱਠੀ ਲਿਖੀ ਵੀ ਉਹ ਗੱਡੀ ਬਣਾਓ ਕੋਈ ਜਿਹਦੇ ਵਿੱਚ ਮੈਂ ਚਰਚ ਵੀ ਚੱਲ ਜਾ ਕਰਾਂ ਸ਼ਨੀਵਾਰ ਨੂੰ ਤੇ ਮੰਡੇ ਨੂੰ ਮੇਰਾ ਘਰ ਵਾਲਾ ਸੂਰ ਰੱਖ ਕੇ ਵੇਚਣ ਵੀ ਚੱਲ ਜਾ ਕਰੇ। ਅੰਗਰੇਜ਼ੀ ਚ ਸੀ ਪਰ ਉਹਦਾ ਤਰਜਮਾ ਬਣਦਾ ਸੀਗਾ। ਐਂਡ ਦੈਨ ਕਹਿੰਦੇ ਵੀ ਉਹਨਾਂ ਨੇ ਇਸ ਆਈਡੀਆ ਤੋਂ ਇੰਸਪਾਇਰ ਹੋ ਕੇ ਜਿਹੜੇ ਯੂਟ ਨੇ ਜਿਹੜੇ ਹੁਣ ਬੜੇ ਹਰ ਕੋਈ ਕੰਪਨੀ ਬਣਾਉਣ ਡਈ ਆ, ਲੱਖਾਂ ਦੇ ਵੀ ਨੇ, ਹਜ਼ਾਰਾਂ ਚ ਵੀ ਨੇ, ਉਹ ਜਿਹੜੀ ਯੂਟ ਦੀ ਸ਼ੁਰੂਆਤ ਫਿਰ ਆਸਟ੍ਰੇਲੀਆ ਵਾਸਤੇ ਹੋਈ ਵੀ ਅੱਗੇ ਕੈਬਿਨ ਵੀ ਆ ਬੈਂਡ ਦੇ ਚਾਰ ਜਣਿਆਂ ਨੂੰ, ਉਹਦੇ ਪਿੱਛੇ ਇੱਕ ਵੱਡਾ ਸਾਰਾ ਜਗ੍ਹਾ ਵੀ ਆ ਜਿੱਥੇ ਤੁਸੀਂ ਬੰਦਾ ਆਪਣੀ ਢੋਆ ਢੁਆਈ ਸਮਾਨ, ਟਰੱਕ ਨੂੰ ਉਹਨੂੰ ਖਰੀਦਣ ਦੀ ਲੋੜ ਨਹੀਂ, ਗੱਡੀ ਦੀ ਗੱਡੀ ਦੇ ਟਰੱਕ ਦਾ ਟਰੱਕ। ਸੋ ਇਸ ਤਰੀਕੇ ਦੇ ਨਾਲ ਜਿਹੜੇ ਯੂਟ ਦੀ ਸ਼ੁਰੂਆਤ ਹੋਈ। ਫਿਰ ਚਲੋ ਥੋੜ੍ਹਾ ਸਮਾਂ ਵਧੀਆ ਚੱਲਦਾ, ਪਰ ਕਹਿੰਦੇ ਨਾ ਵੀ ਹਰੇਕ ਦੇ ਦਿਨ ਆਉਂਦੇ ਆ, ਇਹਨਾਂ ਦੇ ਵੀ ਆਏ। ਹੁਣ ਉਹ ਹੀ ਜੀ ਐਮ ਮੋਟਰਸ ਜਿੰਨਾ ਇੱਕ ਸਮੇਂ ਹੋਲਡਨ ਦੀ ਹੈਲਪ ਕਰਦਾ ਸੀਗਾ, ਉਹ ਜੀ ਐਮ ਮੋਟਰਸ ਫੋਰਡ ਨਾਲ ਰਲ ਕੇ ਇੱਥੇ ਇਹਨਾਂ ਨੂੰ ਆ ਕੇ ਟੱਕਰਦਾ, ਲਾਈਕ ਅੱਖਾਂ 'ਚ ਅੱਖਾਂ ਪਾਉਂਦੇ ਆ। ਫੋਰਡ ਵਾਜ਼ ਅ ਬਿਗ ਨੇਮ, ਐਂਡ ਇੱਕ ਸਮੇਂ ਕਹਿੰਦੇ ਸੀਗੇ ਕਿ ਇਹਨਾਂ ਦੀ ਰਾਈਵੈਲਰੀ ਇਸ ਤਰ੍ਹਾਂ ਕਹਿੰਦਾ ਕਿ ਆਸਟ੍ਰੇਲੀਅਨਸ ਕਹਿੰਦੇ ਸੀਗੇ ਵੀ ਆਪਾਂ ਹੋਲਡਨ ਨੂੰ ਸਪੋਰਟ ਕਰਾਂਗੇ, ਹੋਲਡਨ ਦੀ ਗੱਡੀ ਖਰੀਦਾਂਗੇ ਕਿਉਂਕਿ ਇਹ ਬਾਹਰ ਦੀ ਕੰਪਨੀ, ਆਪਾਂ ਹੋਲਡਨ ਨੂੰ ਸਪੋਰਟ ਕਰਨਾ। ਦੈਟਸ ਹਾਊ ਹੀ ਸਰਵਾਈਵਡ ਪਿਛਲੇ ਕੁਝ ਸਾਲ ਸੀਗੇ ਜਿਹੜੇ ਉਹਨਾਂ ਦੇ, ਕਿਉਂਕਿ ਜਿਹੜਾ ਉਹਨਾਂ ਦਾ ਉਹ ਸੀਗਾ ਨਾ ਇੱਕ ਟਰੱਸਟ ਸੀਗਾ,
1: ਬਿਲਡਅਪ ਹੋ ਗਿਆ ਸੀ,
0: ਉਹ ਬਹੁਤ ਜ਼ਿਆਦਾ ਬਿਲਡਅਪ ਹੋ ਗਿਆ ਸੀਗਾ। ਫਿਰ ਇਹਨਾਂ ਨੇ ਹੋਲਡਨ ਵਾਲੇ ਸਿਰਫ ਇੱਥੇ ਨਹੀਂ ਰੁਕੇ ਗੱਡੀਆਂ 'ਚ, ਇਹਨਾਂ ਨੇ ਮੋਟਰ ਸਪੋਰਟਸ ਦੇ ਵਿੱਚ ਵੀ ਪੈਸਾ ਲਾਉਣਾ ਸ਼ੁਰੂ ਕੀਤਾ। ਬੈਥਹਸਟ ਵਾਲੇ ਪਾਸੇ ਜਿਹੜਾ ਵਾ 1000 ਕਰਕੇ ਇੱਕ ਰੇਸ ਹੁੰਦੀ ਆ, ਇਹ ਜਿਹੜੇ ਉਸ ਸਮੇਂ ਦੇ ਕਾਰ ਫੈਨ ਸੀਗੇ ਹਰੇਕ ਜਗ੍ਹਾ ਤੋਂ ਇਕੱਠੇ ਹੁੰਦੇ ਸੀਗੇ, ਤੇ ਉਦੋਂ ਇਹਨਾਂ ਦਾ ਇੱਕ ਡਰਾਈਵਰ ਸੀਗਾ ਪੀਟਰ ਬਰੋਕ। ਪੀਟਰ ਬਰੋਕ ਨੂੰ ਇੱਕ ਗੱਡੀ ਬਣਾ ਕੇ ਦਿੰਦੇ ਨੇ, ਤੇ ਪਹਿਲੀ ਵਾਰ 'ਚ ਹੀ ਪਹਿਲੀ ਵਾਰ ਉਹ ਗੱਡੀ ਪਹਿਲੀ ਵਾਰ ਹੀ ਡਰਾਈਵਰ 'ਤੇ ਉਹ ਰੇਸ ਜਿੱਤ ਜਾਂਦਾ। ਐਂਡ ਦੈਟ ਵਾਜ਼ ਟਰਨਿੰਗ ਪੁਆਇੰਟ ਫੋਰ ਦੈਮ ਕਿ ਇੱਕ ਰਿਲਾਈਬਲ ਵੀ, ਫਾਸਟ ਵੀ, ਅਤੇ ਹੁਣ ਬਾਹਰਲੇ ਮੁਲਕਾਂ ਦੇ ਵਿੱਚ ਵੀ ਉਹਨਾਂ ਦੀ ਤੂਤੀ ਬੋਲਣ ਲੱਗੀ ਸੀ, ਬਿਕੋਜ਼ ਇਸ ਤੋਂ ਬਾਅਦ ਹੋਲਡਨ ਸਟਾਰਟਡ ਐਕਸਪੋਰਟਿੰਗ ਦੇਅਰ ਕਾਰਸ ਆਊਟਸਾਈਡ ਆਫ ਆਸਟ੍ਰੇਲੀਆ ਇਸ ਮੋਟਰ ਸਪੋਰਟਸ ਨਾਲ। ਤਾਂ ਫਿਰ ਉਹ ਤੁਸੀਂ ਹੁਣ ਤੱਕ ਵੇਖਦੇ ਹੋ ਵੀ ਕੰਪਨੀਆਂ ਉਹਨਾਂ ਥਾਵਾਂ 'ਤੇ ਪੈਸੇ ਲਾਉਂਦੀਆਂ ਨੇ, ਉਹ ਸਿਰਫ ਉਹ ਮੋਟਰ ਸਪੋਰਟਸ ਜਾਂ ਉਸ ਥਾਂ 'ਤੇ ਨਹੀਂ ਲਾ ਰਹੇ, ਉਹਨਾਂ ਨੇ ਆਪਣੀ ਐਡਵਰਟਾਈਜ਼ਮੈਂਟ ਕਰਨੀ ਆ। ਐਂਡ ਇਸ ਚੀਜ਼ 'ਚ ਸਫਲ ਰਹੇ, ਐਂਡ ਇਹਨਾਂ ਦੀ ਤਾਂ ਕਿਸਮਤ ਬਦਲੀ। ਪੀਟਰ ਬਰੋਕ ਜਿਹੜਾ ਸੀਗਾ ਉਹ ਵੀ ਚੈਂਪੀਅਨ ਇੱਕ ਹਿਸਾਬ ਦਾ ਬਣ ਗਿਆ ਇਸ ਗੱਡੀ ਦੀ ਬਦੌਲਤ, ਜਾਂ ਇਹਨਾਂ ਦੇ ਨਾਲ ਪਾਰਟਨਰਸ਼ਿਪ ਦੇ ਬਦੌਲਤ। ਉਹਨੂੰ ਵੈਸੇ ਕਿੰਗ ਆਫ ਮਾਊਂਟੇਨਸ ਕਹਿੰਦੇ ਸੀਗੇ, ਜਿਸ ਹਿਸਾਬ ਨਾਲ ਉਹ ਡਰਿਫਟਾਂ ਲਾਉਂਦਾ ਹੁੰਦਾ ਸੀ ਨਾ, ਘੁਮਾਉਂਦਾ ਹੁੰਦਾ ਸੀ ਗੱਡੀ, ਉਹ ਬਹੁਤ ਵਧੀਆ ਡਰਾਈਵਰ ਸੀ ਪੀਟਰ ਬਰੋਕ। ਜੇ ਇਹਦੇ ਬਾਰੇ ਕਿੰਨੇ ਹੋਰ ਜਾਣਨਾ ਹੋਵੇ ਤੇ ਇੱਥੇ ਇੱਕ ਹੋਲਡਨ ਦਾ ਮਿਊਜ਼ੀਅਮ ਵੀ ਹੈਗਾ ਆ ਬਾਰ ਬਾਰ ਰੀਜਨਲ ਟ੍ਰੈਫੈਗਲਰ ਦੇ ਵਿੱਚ, ਸ਼ਾਇਦ ਮੈਂ ਪਹਿਲਾਂ ਦੱਸਿਆ ਸੀਗਾ। ਉੱਥੇ ਹੋਲਡਨ ਦੇ ਦੋ ਆਈ ਥਿੰਕ ਦੋ ਤਿੰਨ ਵੇਅਰ ਹਾਊਸ 'ਚ ਨੇ, ਡਬਲ ਸਟੋਰੀ ਐਂਡ ਸੋ ਮੱਚ ਹਿਸਟਰੀ ਅਬਾਊਟ ਹੋਲਡਨ। ਕਿਚਨ ਅਪਲਾਈਂਸਸ ਹੋ ਗਏ, ਫੌਜੀਆਂ ਲਈ ਸਮਾਨ ਹੋ ਗਿਆ, ਸਪੇਸ ਰਿਸਰਚ ਲਈ ਕੁਝ ਬਣਾਉਣਾ ਹੋਵੇ, ਈਵਨ ਜਹਾਜ ਹੋ ਗਏ, ਹੈਲੀਕਾਪਟਰ ਹੋ ਗਏ, ਸਬਮਰੀਨਸ ਹੋ ਗਏ, ਛੋਟੀਆਂ ਆਰਮਡ ਗੱਡੀਆਂ ਹੋ ਗਈਆਂ, ਪਗਨੋਸਡ ਵਹੀਕਲ ਹੋ ਗਏ, ਬੇੜੀਆਂ ਦਾ ਸਮਾਨ

0: ओके
1: हां भी इतना ज्यादा ऑस्ट्रेलिया सरकार ਦਾ ਇੰਨਾ ਜ਼ਿਆਦਾ ਉਹਨਾਂ ਦੇ ਉੱਪਰ ਸੀਗਾ ਕਿ ਕੁਝ ਸਰਕਾਰੀ ਕੰਮ ਵੀ ਉਹ ਕਰਕੇ ਦੇਣ ਦੇ ਸੀਗੇ ਵੀ ਇੰਨਾ ਇੰਟਰਰਿਲੇਟਡ ਸੀਗਾ ਇੰਨਾ ਟਰਸਟ ਸੀਗਾ ਤੇ ਉਹ ਵੀ ਇੰਨੀ ਸ਼ਿੱਦਤ ਨਾਲ ਕੰਮ ਕਰ ਰਹੇ ਸੀ ਬਿਕੋਜ਼ ਸਾਰੇ ਆਸਟ੍ਰੇਲੀਅਨਸ ਹੀ ਸੀਗੇ ਸ਼ੁਰੂ ਮਤਲਬ ਵੀ ਸੇਲਸ ਪਰਸਨ ਤੋਂ ਲੈ ਕੇ ਉੱਪਰ ਦੇ ਅਹੁਦੇ ਤੱਕ ਫਿਰ ਹੌਲੀ ਹੌਲੀ ਕਮਾਂਡੋਰ ਦਾ ਸਮਾਂ ਆਉਂਦਾ 1978 ਤੱਕ ਹੌਲੀ ਹੌਲੀ ਪੁਲਿਸ ਦੀਆਂ ਗੱਡੀਆਂ ਟੈਕਸੀ ਦੀਆਂ ਫਲੀਟਾਂ ਫੈਮਿਲੀ ਸਡਾਨ ਪਰਫਾਰਮੈਂਸ ਕਾਰ ਰੇਸਿੰਗ ਕਾਰਸ ਇਹ ਸਾਰਾ ਕੁਝ ਹੀ ਬਣਾ ਰਹੇ ਸੀ ਤੇ ਜਿੱਥੇ ਵੀ ਤੁਸੀਂ ਵੇਖੋ ਵੀ ਪੁਲਿਸ ਦੀ ਗੱਡੀ ਹੋਵੇ ਐਂਬੂਲੈਂਸ ਹੋਵੇ ਫੌਜੀ ਦੀ ਗੱਡੀ ਹੋਵੇ ਉਹਦੇ ਵਿੱਚ ਵੀ ਕੁਝ ਨਾ ਕੁਝ ਹੈ ਨਾ ਡੋਮੀਨੇਟ ਕਰ ਰਹੇ ਸੀਗੇ ਪੂਰੇ ਆਸਟ੍ਰੇਲੀਅਨ ਮਾਰਕੀਟ ਨੂੰ ਇੱਕ ਸਮੇਂ ਦੇ ਉਹਨਾਂ ਨੇ ਹਜ਼ਾਰਾਂ ਦੇ ਕਰੀਬ ਗੱਡੀਆਂ ਵੀ ਵੇਚੀਆਂ ਫਿਰ ਹੌਲੀ ਹੌਲੀ ਮਾੜਾ ਸਮਾਂ ਵੀ ਆਉਣ ਲੱਗਦਾ ਪਹਿਲਾਂ ਤਾਂ ਚਲੋ ਇਹਨਾਂ ਨੇ ਐਕਸਪੋਰਟ ਵੀ ਕੀਤੀਆਂ ਕੰਮ ਚੱਲਦਾ ਰਿਹਾ ਪਰ ਜਦੋਂ ਸਮਾਂ ਆਉਂਦਾ 2000 ਦੇ ਕਰੀਬ ਜਾਂ 2000 ਤੋਂ ਟੂਵਰਡਸ 2010 ਤੱਕ ਹੁਣ ਆਸਟ੍ਰੇਲੀਆ ਦੇ ਵਿੱਚ ਹੋਰਨਾਂ ਥਾਵਾਂ ਤੋਂ ਗੱਡੀਆਂ ਵੀ ਐਕਸਪੋਰਟ ਹੋ ਕੇ ਆਉਣ ਲੱਗ ਪਈਆਂ ਸਨ ਵੀ ਜੇ ਇਹ 60,000 ਦੀ ਤੇ ਉਹ ਕੋਈ 40 ਦੀ ਵੀ ਹੈਗੀ ਆ ਕੋਈ ਹੋਰ ਵੀ ਆਪਸ਼ਨ ਹੈਗੇ ਹੋਰਨਾਂ ਕੰਪਨੀਜ਼ ਵਾਹਵਾ ਸਾਰੀਆਂ ਹੈਗੀਆਂ ਸੀ ਬਿਕੋਜ਼ ਆਸਟ੍ਰੇਲੀਆ ਵੀ ਬੂਮ ਕਰ ਰਿਹਾ ਐਕਸਪੋਰਟ ਦੇ ਮਾਮਲੇ 'ਚ ਇੰਪੋਰਟ ਦੇ ਮਾਮਲੇ ਦੇ ਵਿੱਚ ਫਿਰ ਉਦੋਂ ਆ ਕੇ ਜਿਹੜੀਆਂ ਚੀਪ ਇੰਪੋਰਟਡ ਕਾਰਾਂ ਸੀਗੀਆਂ ਏਸ਼ੀਆ ਤੋਂ ਆਉਂਦੀਆਂ ਫਿਊਲ ਐਫੀਸ਼ੀਐਂਟ ਸਨ ਉਹਨਾਂ ਨੇ ਥੋੜ੍ਹਾ ਇਹਨਾਂ ਦਾ ਕੰਮ ਖਰਾਬ ਕਰਤਾ
0: ਓਕੇ
1: ਮੈਨੂਫੈਕਚਰਿੰਗ ਕਾਸਟ ਆਸਟ੍ਰੇਲੀਆ ਦੇ ਵਿੱਚ ਇੱਕ ਸਮੇਂ ਆਈ ਥਿੰਕ ਇਹ ਉਹ ਘਟਨਾ ਸੀ ਜਿੱਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਕਾਫੀ ਚੀਜ਼ਾਂ ਦੇ ਮੈਨੂਫੈਕਚਰਿੰਗ ਕਾਸਟ ਵਧੇ ਅਤੇ ਕਾਫੀ ਚੀਜ਼ਾਂ ਬੰਦ ਹੋ ਗਈਆਂ ਜਿਹੜੀਆਂ ਇੱਥੇ ਬਣਦੀਆਂ ਸੀਗੀਆਂ ਅਤੇ ਫਿਰ ਉਹ ਬਾਹਰੋਂ ਹੀ ਐਕਸਪੋਰਟ ਹੋਣੀਆਂ ਸ਼ੁਰੂ ਹੋ ਗਈਆਂ ਇਹਨਾਂ ਨੇ ਥੋੜ੍ਹਾ ਸਮਾਂ ਕੋਸ਼ਿਸ਼ ਕੀਤੀ ਵੀ ਬਾਹਰੋਂ ਬਣਵਾ ਕੇ ਗੱਡੀਆਂ ਇੱਥੇ ਵੇਚੀਆਂ ਜਾਣ ਕੁਝ ਮਾਡਲਸ ਬਟ ਲੋਕਾਂ ਦਾ ਉੱਤੇ ਟਰੱਸਟ ਨਹੀਂ ਬਣਿਆ ਵੀ ਇਹ ਚੀਜ਼ ਮਾੜੀ ਆ ਹੁਣ ਵਧੀਆ ਲੋਹਾ ਨਹੀਂ ਹੈਗਾ ਭਾਰਾ ਲੋਹਾ ਨਹੀਂ ਹੈਗਾ ਹੁਣ ਸੋ ਇਸ ਤਰੀਕੇ ਨਾਲ ਹੌਲੀ ਹੌਲੀ ਆਪਣੀ ਜਿਹੜੀ ਗਵਾ ਗਏ ਪਰ ਜਦੋਂ ਇਹ ਜਾਂਦੀ ਆ ਕੰਪਨੀ 2000 ਆਈ ਥਿੰਕ ਜਦੋਂ ਇਹਨਾਂ ਦੀ ਲਾਖਰੀ ਫੈਕਟਰੀ ਬੰਦ ਹੋਈ ਹੈ 15-16 ਦੇ ਕਰੀਬ ਉਦੋਂ ਵੀ ਟੂ ਮੱਚ ਲੋਕਾਂ ਦੇ ਵਿੱਚ ਇਹਦੀ ਗੱਲਬਾਤ ਸੀਗੀ ਮੀਡੀਆ ਦੇ ਵਿੱਚ ਇਹਦੀ ਚਰਚਾ ਸੀਗੀ ਐਵਰੀਥਿੰਗ ਸੋ ਇਹ ਸੀਗੀ ਜੀ ਕਹਾਣੀ ਆਸਟ੍ਰੇਲੀਆ ਦੀ ਹੋਲਡਨ ਦੀ 2017 ਦੇ ਵਿੱਚ ਆਪਣੀ ਆਸਟ੍ਰੇਲੀਆ ਦੀ ਫੈਸਿਲਿਟੀ ਨੂੰ ਜਿਹੜੀ ਆਖਰੀ ਸੀਗੀ ਉਹਨੂੰ ਬੰਦ ਕਰ ਦਿੰਦੇ ਆ ਤੇ ਇੰਨੇ ਸਾਲ ਦਾ ਸਫ਼ਰ ਐਂਡ 2020 ਦੇ ਵਿੱਚ ਫਾਈਨਲ ਗੁੱਡ ਬਾਏ ਕਰਨ ਦੇ ਵੀ ਉਹ ਯਾਰ ਡਨ ਹੁਣ ਤੇ ਬਾਹਰੋਂ ਵੀ ਇੰਪੋਰਟ ਕਰਾ ਕੇ ਆਪਾਂ ਨਹੀਂ ਵੇਚਾਂਗੇ 160 ਸਾਲ ਦਾ ਸਫ਼ਰ ਘੋੜਿਆਂ ਦੇ ਸੈਟਲਰਸ ਤੋਂ ਜਾਂ ਉਹਨਾਂ ਦੇ ਸਮਾਨ ਬਣਾਉਣ ਤੋਂ ਲੈ ਕੇ ਤੇ ਗੱਡੀਆਂ ਟੈਂਕਾਂ ਤੋਪਾਂ ਪਤਾ ਨਹੀਂ ਕੀ ਕੁਝ ਇਹਨਾਂ ਨੇ ਬਣਾਇਆ
0: 1856 ਸੇ ਸ਼ੁਰੂਆਤ ਹੋਈ
1: ਹਾਂਜੀ ਹਾਂ ਹੁਣ ਵੀ ਹਾਲੇ ਵੀ ਲੋਕੀ ਹੋਲਡਨ ਦੀਆਂ ਗੱਡੀਆਂ ਐਸ ਏ ਕਲੈਕਟੇਬਲ ਰੱਖਦੇ ਨੇ ਲੱਖਾਂ ਦੇ ਵਿੱਚ ਉਹਨਾਂ ਦੀ ਕੀਮਤ ਆ
0: ਜੀ
1: ਇਸ ਵਾਰ ਤੇ ਬਣਾਈਆਂ ਗਈਆਂ ਸਨ
0: ਜੀ
1: ਐਂਡ ਇਹ ਸੀ ਕਹਾਣੀ ਆਪਣੇ
0: ਹੋਲਡਨ ਹੋਲਡਨ ਕਾਰ
1: ਯਾ
0: ਹੋਲਡਨ ਕੰਪਨੀ ਨਾਟ ਕਾਰ ਹੋਲਡਨ ਕੰਪਨੀ ਬਿਕੋਜ਼ ਕਾਰ ਤੱਕ ਤਾਂ ਸੀਮਿਤ ਨਹੀਂ ਰਹੀ
1: ਇਹਨਾਂ ਨਾਲ ਇੱਕ ਹੋਰ ਘਟਨਾ ਜੁੜਦੀ ਹੈ ਇਹਨਾਂ ਦੇ ਜਿਹੜੇ ਆਪਣੇ ਪੀਟਰ ਬਰੁਕ ਸੀਗੇ ਜਿਹੜੇ ਇਹਨਾਂ ਦੇ ਡਰਾਈਵਰ ਸਨ ਜਿਹੜੇ ਇਹਨਾਂ ਨੇ ਬੈਥਸਟ ਦੇ ਵਿੱਚ ਕੀਤਾ ਸੀਗਾ ਪਾਰਟਿਸਪੇਟ ਉਹ ਕਹਿੰਦੇ ਸੀਗੇ ਕਿ ਗੱਡੀ ਦੇ ਵਿੱਚ ਕ੍ਰਿਸਟਲ ਟੰਗਣ ਦੇ ਨਾਲ ਨਾ ਐਨਰਜੀ ਪੋਲਰਾਈਜ਼ਰ ਟੰਗਣ ਦੇ ਨਾਲ ਇਹ ਗੱਡੀ ਦੀ ਉਮਰ ਵੱਧਦੀ ਹੈ ਤੇ ਜਾਂ ਮਤਲਬ ਵਧੀਆ ਕੰਮ ਕਰਦੀ ਕਈ ਲੋਕ ਹੱਸੇ ਇਸ ਚੀਜ਼ ਤੇ ਬਟ ਕਈ ਲੋਕਾਂ ਨੇ ਯਕੀਨ ਕਰਕੇ ਉਹ ਪੋਲਰਾਈਜ਼ਰ ਐਨਰਜੀ ਪੋਲਰਾਈਜ਼ਰ ਲਾਏ ਵੀ
0: ਓਕੇ
1: ਸੋ ਕਿੰਨਾ ਲੰਮਾ ਸਮਾਂ ਆਸਟ੍ਰੇਲੀਆ ਪੁਲਿਸ ਨੂੰ ਸੇਵਾਵਾਂ ਦੇਣ ਤੋਂ ਬਾਅਦ ਤੇ ਤੁਸੀਂ ਕੋਮੋਡੋਰ ਜਾਂ ਬਾਕੀ ਚੀਜ਼ਾਂ ਨੂੰ ਹੌਲੀ ਹੌਲੀ ਜਾਂਦੇ ਵੇਖਿਆ ਤੇ ਹੌਲੀ ਹੌਲੀ ਬਾਏ ਬਾਏ ਹੋ ਗਈ
0: ਓਕੇ
1: ਸੋ ਇਹ ਸੀਗਾ ਕੋਮੋ ਫੋਰ ਕੋਮੋਡੋਰ ਯੂਟ ਕਲਚਰ V8 ਬਰਨਆਊਟ ਕਲਚਰ ਰੈਵ ਹੈਡ ਇਹ ਸਾਰੇ ਸਲੈਂਗ ਹੀ ਉਸ ਗੱਡੀ ਨਾਲ ਜੁੜੇ ਜਾਂ ਉੱਥੋਂ ਹੀ ਨਿਕਲੇ
0: ਮੁਝੇ ਤਾਂ ਸਭ ਤੋਂ ਅੱਛਾ ਵਹੀ ਲਗਾ ਥਾ ਕੈਂਗਰੂ ਵਾਟ ਵਾਸ ਦੈਟ ਕੈਂਗਰੂ
1: ਮੀਟ ਪਾਈ ਕੈਂਗਰੂ
0: ਹਾਂ ਮੀਟ ਪਾਈ ਕੈਂਗਰੂ ਦੇ ਹੋਲਡਨ
1: ਇਹ ਸਾਰੀ
0: ਚੀਜ਼ ਆਊਟ ਆਸਟ੍ਰੇਲੀਆ ਆਸਟ੍ਰੇਲੀਆ
1: ਸੋ ਇਹ ਕਹਾਣੀ ਹੋਲਡਨ ਦੀ
0: ਜੀ
1: ਤੇ ਉਸ ਤੋਂ ਬਾਅਦ ਫਿਰ ਇੱਕ ਤੋਂ ਬਣਤਾ ਹੈ ਨਾ ਗਾਣਾ ਛੋੜਾ ਸਾ
0: ਬਿਲਕੁਲ ਬਿਲਕੁਲ
1: ਸੈਨਿਊਰੀਟਾ
0: ਬਿਲਕੁਲ ਬਿਲਕੁਲ ਪੇਸ਼ ਕੀਤਾ ਜਾਏ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਮੇਰਾ ਨਾਮ ਹੈ ਰਤਨ ਨੂਰਾ, ਔਰ ਕਾਮ ਕਰਤਾ ਹੂੰ ਖਤਮ ਪੂਰਾ, ਵੇ ਲਵ ਯੂ ਆਲ, ਭਾਵਨਾ ਕੋ ਸਮਝੋ। ਦੋਸਤੋ, ਮੈਂ ਹੂੰ ਸੁਨੀਲਪਾਲ ਔਰ ਆਪ ਲੋਗ ਸੁਣ ਰਹੇ ਮੁਝੇ ਰੇਡੀਓ ਹਾਂਜੀ ਪਰ, ਰੇਡੀਓ ਹਾਂਜੀ 1674 AM। ਅਬ ਆਪਕਾ AM ਸਿਰਫ ਰੇਡੀਓ ਹਾਂਜੀ ਸੁਣ ਰਹੇ ਹੋਣਾ ਚਾਹੀਏ। ਹਾਂਜੀ ਹਾਂਜੀ, ਕਭੀ ਨਾ ਕਹਿਣਾ ਨਾ ਜੀ ਨਾ ਜੀ।

0: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ। ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: हाँ भाई सिडनी वालियो, तुसी सुन रहे हो सिडनी दा अपना इंडियन रेडियो स्टेशन रेडियो हांजी। हांजी
1: जवाका दी एक्टिंग है कमाल, पवेगा हुण धमाल।
2: जुगाड़
3: नहीं, ये है 8 साल तो भी वड्डा तजुर्बा बंसल इमीग्रेशन का, जिन्होंने वधिया कोर्स विच एडमिशन कराई अते फिर मेनू पीआर दी राह भी विखाई। इना ही नहीं, ए स्टूडेंट वीजा, एटी अपील, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
2: नंबर दा दे बांसल इमीग्रेशन वालियां दा।
3: हां जी, अपॉइंटमेंट बुक करवाउण लई कॉल करो 0406-660-960 दे, या फिर विजिट करो bansalimmigration.com.au।
4: पहली खबर फिल्म जगत दे नाल जुड़ी हुई। असल दे विच ऑस्कर पुरस्कार जेतू डॉक्यूमेंट्री मिस्टर नोबडी अगेंस्ट पुतिन दे सह निर्देशक ते रूसी फिल्म निर्माता पावेल तालाकिन दी ट्रॉफी न्यूयॉर्क हवाई अड्डे तो गुम हो गई। सुरक्षा अधिकारियों ने उन्हां नूं ऑस्कर ट्रॉफी दे नाल यात्रा करन तो रोक दिता सी। इस नूं हथियार वर्गा समझ लिया गया, जिस तों बाद ट्रॉफी नूं समान दे नाल भिजवाण दी गल कही गई। हालांकि उदों जर्मन एयरलाइन लुफ्थांसा ने पावेल तालाकिनी तों माफ़ी भी मंगी ते कहा कि उन्हां दा खोया होया अवार्ड मिल गया। फिल्म उद्योग दी समाचार वैबसाइट डेडलाइन दे मुताबक तालाकिन बुधवार दे दिन JFK हवाई अड्डे ते ट्रॉफी लैके जा रहे सी जदों उन्हां नूं रोकिया गया। ਕਿਹਾ ਗਿਆ ਕਿ ਇਸ ਟਰਾਫੀ ਦਾ ਇਸਤੇਮਾਲ ਉਹ ਹਥਿਆਰ ਦੀ ਤਰ੍ਹਾਂ ਕਰਨਗੇ, ਇਸ ਲਈ ਇਸ ਨੂੰ ਇੱਕ ਡਿੱਬੇ 'ਚ ਰੱਖ ਕੇ ਕਾਰਗੋ 'ਚ ਜਮ੍ਹਾਂ ਕਰਾਉਣਾ ਹੋਵੇਗਾ। ਹਾਲਾਂਕਿ ਜਰਮਨੀ ਦੇ ਵਿੱਚ ਜਹਾਜ਼ ਉਤਰਨ ਤੋਂ ਬਾਅਦ ਉਹਨਾਂ ਨੂੰ ਉਹ ਟਰਾਫੀ ਜਦੋਂ ਨਹੀਂ ਮਿਲੀ ਤਾਂ ਇਹ ਖਬਰ ਸੁਰਖੀਆਂ ਦਾ ਵਿਸ਼ਾ ਬਣ ਗਈ। ਏਅਰਲਾਈਨ ਨੇ ਇਹ ਨਹੀਂ ਦੱਸਿਆ ਕਿ ਇਸ ਟਰਾਫੀ ਦੇ ਗੁੰਮ ਹੋਣ ਦੀ ਵਜ੍ਹਾ ਕੀ ਸੀ, ਪਰ ਬਾਅਦ ਦੇ ਵਿੱਚ ਉਹਨਾਂ ਕਿਹਾ ਕਿ ਅਸੀਂ ਇਸ ਦੀ ਸਮੀਖਿਆ ਜ਼ਰੂਰ ਕਰ ਰਹੇ ਹਾਂ। ਉਥੇ ਅਮਰੀਕਾ ਤੋਂ ਅਗਲੀ ਖਬਰ, ਜਿੱਥੇ ਅਮਰੀਕਾ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਦੇ ਦਿਨ ਦੱਸਿਆ ਕਿ ਟੈਕਸਾਸ ਦੇ ਹਿਲ ਕੰਟਰੀ ਦੇ ਵਿੱਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਜਿਸ ਦੇ ਵਿੱਚ ਸਾਰੇ 5 ਲੋਕਾਂ ਦੀ ਮੌਤ ਹੋ ਗਈ। ਹੇਜ਼ ਕਾਉਂਟੀ ਦੇ ਪੁਲਿਸ ਮਹਿਕਮੇ ਦੀ ਤਰਫ ਤੋਂ ਫੇਸਬੁੱਕ ਪੋਸਟ ਦੇ ਵਿੱਚ ਦੱਸਿਆ ਗਿਆ ਕਿ ਦੁਰਘਟਨਾ ਵੀਰਵਾਰ ਦੀ ਰਾਤ ਆਸਟਿਨ ਤੋਂ ਲਗਭਗ 40 ਮੀਲ ਦੱਖਣ ਪੱਛਮ ਵੱਲ ਵਿੰਬਰਲੀ ਸ਼ਹਿਰ ਦੇ ਵਿੱਚ ਵਾਪਰੀ। ਇਹ 421C ਹਲਕਾ ਜਹਾਜ਼ ਸੀ ਜਿਹੜਾ ਕਿ ਹਾਦਸਾਗ੍ਰਸਤ ਹੋਇਆ। ਉਡਾਨ ਦੀ ਹਿਸਟਰੀ ਦੇ ਮੁਤਾਬਕ ਜਹਾਜ਼ ਲਗਭਗ 2 ਘੰਟੇ ਪਹਿਲਾਂ ਟੈਕਸਾਸ ਦੇ ਅਮਰੀਲੋ ਤੋਂ ਉਡਾਨ ਭਰ ਚੁੱਕਿਆ ਸੀ। ਬਾਅਦ ਦੇ ਵਿੱਚ ਨਿਊ ਬ੍ਰੌਨਫੀਲਸ ਕੌਮਾਂਤਰੀ ਹਵਾਈ ਅੱਡੇ ਦੇ ਵੱਲ, ਕੌਮੀ ਹਵਾਈ ਅੱਡੇ ਦੇ ਵੱਲ ਜਾ ਰਿਹਾ ਸੀ ਜਦੋਂ ਇਹ ਹਾਦਸਾਗ੍ਰਸਤ ਹੋ ਗਿਆ ਅਤੇ ਇਸ ਦੇ ਵਿੱਚ ਇਹਨਾਂ ਲੋਕਾਂ ਦੀ ਮੌਤ ਹੋਈ। ਉਧਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਉਸ ਬਿੱਲ ਦੇ ਉੱਤੇ ਹਸਤਾਖਰ ਕਰ ਦਿੱਤੇ ਨੇ ਜਿਸ ਦੇ ਅਧਿਕਾਰਕ ਤੌਰ ਦੇ ਉੱਤੇ 76 ਦਿਨ ਤੱਕ ਚੱਲੇ ਸ਼ਟਡਾਊਨ ਨੂੰ ਖਤਮ ਕਰਨ ਦੇ ਹੁਣ ਉਮੀਦ ਜਤਾਈ ਹੈ। ਇਸ ਸ਼ਟਡਾਊਨ ਦੀ ਵਜ੍ਹਾ ਦੇ ਚੱਲਦੇ ਅਮਰੀਕਾ ਦੇ ਹਵਾਈ ਅੱਡਿਆਂ ਦੇ ਉੱਤੇ ਵੀ ਜਿਹੜੀ ਵਿਵਸਥਾ ਖਰਾਬ ਹੋ ਕੇ ਰਹਿ ਗਈ ਸੀ। ਸੈਨੇਟ ਦੇ ਕੋਲ ਇਸ ਬਿੱਲ ਨੂੰ ਹਾਊਸ ਆਫ ਰਿਪ੍ਰੈਜੈਂਟੇਟਿਵ ਦੇ ਵਿੱਚ ਪਾਸ ਕਰਵਾਉਣ ਦਾ ਦਿਨ ਸੀ। ਵੀਰਵਾਰ ਦੇ ਦਿਨ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਜਿਸ ਦੇ ਵਿੱਚ ਹੋਮਲੈਂਡ ਸਿਕਿਉਰਿਟੀ ਵਿਭਾਗ ਦੇ ਲਈ ਫੰਡਿੰਗ ਦਾ ਵੀ ਇੱਕ ਪ੍ਰਸਤਾਵ ਹੈ। ਇਹ ਵਿਭਾਗ ਇਮੀਗ੍ਰੇਸ਼ਨ ਤੋਂ ਲੈ ਕੇ ਹਵਾਈ ਅੱਡਿਆਂ ਦੀ ਸੁਰੱਖਿਆ ਤੱਕ ਦਾ ਕੰਮ ਸੰਭਾਲਦਾ ਹੈ ਔਰ ਪਿਛਲੇ 2 ਮਹੀਨਿਆਂ ਤੋਂ ਟਰੰਪ ਦੀ ਇਮੀਗ੍ਰੇਸ਼ਨ ਦੇ ਨਾਲ ਜੁੜੀ ਸਖ਼ਤੀ ਨੂੰ ਲੈ ਕੇ ਸਿਆਸੀ ਮਤਭੇਦਾਂ ਦੇ ਚੱਲਦਿਆਂ ਇਹ ਵਿਭਾਗ ਦੀ ਫੰਡਿੰਗ ਰੁਕ ਗਈ ਸੀ ਅਤੇ ਕਰਮਚਾਰੀ ਕੰਮ ਦੇ ਉੱਤੇ ਨਹੀਂ ਜਾ ਰਹੇ ਸੀ। ਹਵਾਈ ਅੱਡਿਆਂ ਦੇ ਉੱਤੇ ਵੀ ਵੱਡੀ ਖੱਜਲ ਖੁਆਰੀਆਂ ਲੋਕਾਂ ਨੂੰ ਝੱਲਣੀਆਂ ਪੈ ਰਹੀਆਂ ਸੀ। ਇਸ ਕਾਨੂੰਨ ਦੇ ਨਾਲ ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਫਿਰ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਵਿੱਚ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਜਾਂ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਕੁਝ ਹਿੱਸਿਆਂ ਦੇ ਲਈ ਫੰਡ ਫਿਲਹਾਲ ਸ਼ਾਮਲ ਨਹੀਂ ਕੀਤਾ ਗਿਆ। ਸ਼ਟਡਾਊਨ ਦੇ ਦੌਰਾਨ ਸੁਰੱਖਿਆ ਕਰਮਚਾਰੀਆਂ ਦੀ ਕਮੀ ਦੇ ਕਈ ਹਫ਼ਤਿਆਂ ਬਾਅਦ ਹੁਣ ਅਮਰੀਕੀ ਹਵਾਈ ਅੱਡਿਆਂ ਦੇ ਉੱਤੇ ਮੁੜ ਤੋਂ ਜਿਹੜੀ ਵਿਵਸਥਾ ਬਣ ਜਾਏਗੀ। ਦੱਸ ਦਈਏ ਕਿ ਰਿਪਬਲਿਕਨ ਤੇ ਡੈਮੋਕਰੇਟਿਕ ਪਾਰਟੀ ਦੇ ਵਿਚਕਾਰ ਵਿਵਾਦ ਦੀ ਵਜ੍ਹਾ ਦੇ ਚੱਲਦਿਆਂ ਇਹ ਕਰਮੀ ਕਈ ਹਫ਼ਤਿਆਂ ਤੱਕ ਆਪਣੀ ਤਨਖਾਹ ਤੱਕ ਹਾਸਲ ਨਹੀਂ ਸੀ ਕਰ ਸਕੇ। ਉਧਰ ਇਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਜ਼ਮਾਈਲ ਬਾਕਈ ਨੇ ਦੱਸਿਆ ਹੈ ਕਿ ਇਰਾਨ ਨੇ ਅਮਰੀਕਾ ਦੇ ਨਾਲ ਜੰਗ ਨੂੰ ਖਤਮ ਕਰਨ ਦੇ ਲਈ ਪਾਕਿਸਤਾਨ ਨੂੰ ਨਵੀਆਂ ਸ਼ਰਤਾਂ ਸੌਂਪ ਦਿੱਤੀਆਂ ਨੇ। ਇਰਾਨ ਦੀ ਲਈ ਭੂਮਿਕਾ ਜਿਹੜੀ ਹੈ ਵਿਚੋਲਗੀ ਦੀ ਨਿਭਾ ਰਹੇ ਪਾਕਿਸਤਾਨ ਨੇ ਇਹ ਸ਼ਰਤਾਂ ਵੀਰਵਾਰ ਸ਼ਾਮ 1 ਮਈ ਨੂੰ ਹਾਸਲ ਕਰ ਲਈਆਂ ਸੀ। माफ करना शुक्रवार शाम। इस दरमियान बकई ने भी दस्या है कि एक टेलीविजन प्रोग्राम दे विच इस गल दे उत्ते जोर दिता गया कि अमरीका दे नाल गलबात दे विच ईरान दी तरजीह जिहड़ी है इस जंग नूं खत्म करना ते स्थाई शांति हासिल करना है। बकई ने इस तों पहलां इह वी कहा सी कि ईरान ते संयुक्त राज अमरीका दे विचकार गलबात पाकिस्तान दी अधिकारक विचोलगी दे तहत ही हो रही है। उत्थे होर ना खबरां दी सांझ पाईए, भारत दे नाल जुड़ियां होईयां खबरां भी सांझियां कर लईए। पहलां पछम बंगाल तों जिथे शनिवार यानी 2 मई नूं पछम बंगाल दे 15 बूथां दे उत्ते फिर तों वोटां पवाईयां जाणगियां। अज दे दिन इह वोटां पै रहियां ने। इहनां दे विच मगराहाट पछमी विधान सभा खेत्र दे 11 बूथ ते दक्षणी 24 परगना दे डायमंड हार्बर विधान सभा खेत्र दे 4 बूथ शामिल ने। इहनां बूथां दे उत्ते सवेरे 7 बजे तों शाम 6 बजे तक वोटां पैणगियां। उत्थे अगलियां कुछ खबरां दी सांझ पाईए ते आस्ट्रेलिया दे नाल जुड़ियां होईयां ने, जिथे आस्ट्रेलिया दे वसनीकां नूं हुण होंगकोंग जाण वेले चेतावनियां दित्तियां गईयां ने। दस दईए कि होंगकोंग दे विच तुहानूं जेल दी ताओ उमर जेल दी सज़ा भी हो सकदी है जेकर कुछ हिदायतां दा तुसीं ध्यान ना दित्ता तां। अथॉरिटीज़ नूं कहा गया है कि होंगकोंग दे विच विजिट करन दे वेले हुण अपने फोन दा पासवर्ड तुहानूं डिस्कलोज करना होएगा, भावें ते तुसीं ट्रांजिट वीज़ा दे राहीं ही उत्थे गए हो। जेकर होंगकोंग दे विच लैंड करदे हो तां होंगकोंग पुलिस नूं इह जानकारी दिओ, नहीं ते तुहानूं 1 लख होंगकोंग डॉलर दा लगभग 18,000 आस्ट्रेलियन डॉलर दा फाइन भुगतना पै सकदा है। इस तों इलावा होंगकोंग च इक नवां नियम भी बनाया गया है, ओह इह है कि वेप्स ते हर्बल सिगरेट्स जिहड़ियां ने उहनां दी ओह तुसीं लै के नहीं जा सकदे, एयरपोर्ट दे अंदर दाखल नहीं हो सकदे। अजिहे दे विच आस्ट्रेलियन सरकार ने अपनी स्मार्ट ट्रैवल वैबसाइट दे उत्ते इह जानकारियां अपडेट कर दित्तियां ने। उधर विक्टोरिया दे नेपियन इलाके दे विच जिहड़ियां चोणां भुगत रहीयां ने, अज दे दिन इह चोणां होणगीयां। दस दईए कि ब्लू रिबन सीट दसी जांदी है, इह सीट इस करके खाली हो गई सी क्योंकि लिबरल पार्टी दे डिप्टी लीडर सैम ग्रॉथ ने हालांकि 3 साल इस अहुदे ते रहिंदे होइआं बाद दे विच अस्तीफा दे दित्ता सी। हुण मॉरिंगटन पेनिनसुला दे लोक अज शनिवार सवेर तों ही वोटां पाउण दे लई इत्थे उतरे होए ने। हालांकि लिबरल पार्टी नूं उम्मीद है कि उह इक वार फिर तों इत्थे जित हासिल करनगे। एंथनी मार्श नूं उम्मीदवार उतारिआ गिआ, पर हैरानी दी गल है कि लिबरल पार्टी का वोट बैंक आधार इत्थे घटिया। फ्रैश वाटर स्ट्रैटेजी के मुताबिक लिबरल पार्टी का प्रायमरी वोट बैंक जिहड़ा कि पिछलियां चोणां दे विच 37% सी वह हुण 30% रह गया है। उधर वन नेशन पार्टी नूं इत्थों बढ़त मिलदी जरूर दिख रही है, पर कल दे दिन वन नेशन दे नाल जुड़िया एक वाकया हो गया। नेपियन दे विच एक बूथ दे उत्ते नेपियन दी सीट दे उत्ते जिथे चोणां हो रही ने उत्थे एक बूथ ते वन नेशन पार्टी दे वॉलंटियर दी तरफ तों जिहड़े ट्रैफिक कंट्रोलर सी उन्हां नूं गाली गलोच किया गया। इन्ना गाली गलोच हो गया कि बाद दे विच वन नेशन पार्टी दे कैंडीडेट डैरन हरक्यूस नूं विचकार उतरना पिया ते अपने वॉलंटियर नूं ही उल्टा गाला गुला कढ के उत्थों तोरिया गया। अंग्रेजी दे विच गालां कढ़ियां जा रहियां सी। दस दईए कि इस दरमियान वन नेशन पार्टी दी हवा जिहड़ी इत्थे बनी हुई फिलहाल दिखाई दे रही है। उत्थे पैरामेटा दा जिहड़ा नवां पावर हाउस म्यूजियम है वह बन के तैयार है। 915 मिलियन डॉलर की लागत के नाल वैसटर्न सिडनी का यह एक वकारी इंस्टीट्यूट होएगा, एक म्यूजियम होएगा जिस दे विच बड़ा कुछ देखने है। 2200 स्क्वेयर मीटर दे विच फैलिया होया यह म्यूजियम और इस दे विच अलग अलग जिहड़े सैगमेंट ने। मनाया जा रहा है कि सिडनी ओपेरा हाउस तो बाद यह सब तो बड़ा इमारती ढांचा खड़ा किया गया है। आखिरी खबर की सांझ पाईए तो इधर नॉर्दर्न टैरिटरी दे विच 5 साल की निक्की बच्ची नू अगवा करन तो बाद कतल किते जान दी घटना दे चलदियां उस दे कथित दोषी जैफरसन लुइस नू दे उत्ते गुस्सा कढ़न दे लई भीड़ जिहड़ी उह दूजे दिन भी इसे तरह दे नाल बनी रही। शुक्रवार की रात नॉर्दर्न टैरिटरी पुलिस ने कुमनजई लिटल बेबी नाम की जिहड़ी इह छोटी कुड़ी सी इस दे परिवारक मैंबरां नू सड़कां दे उत्ते उतारिया भीड़ दे विच लियांदा ते कहा कि इन्हां दे परिवारक मैंबरां दी तरफ तों ही हुण आम लोकां नूं गहार कीती जा रही है कि उह फिलहाल गुस्सा छड्ड देण ते इस वक्त जिहड़ा माहौल है उस नूं शांत करन। दस दईए कि इस तों बाद 300 तों 400 दे करीब लोग एली स्प्रिंग दे हॉस्पिटल दे बाहर इकट्ठे हो गए सन, जिन्हां दे विचों कुछ ने अगजनी दीआं घटनावां नूं भी अंजाम दित्ता, कुछ एक वाहनां नूं अग भी लगा दित्ती। उधर आईपीएल दे विच ਕੱਲ ਦੇ ਦਿਨ ਜਿਹੜਾ ਮੈਚ ਹੋਇਆ ਸੀ ਉਸ ਦਾ ਵੇਰਵੇ ਤੁਸੀਂ ਸਾਡੇ ਸੋਸ਼ਲ ਮੀਡੀਆ ਤੋਂ ਜਾ ਕੇ ਦੇਖ ਸਕਦੇ ਹੋ। ਰਾਜਸਥਾਨ ਰਾਇਲ ਬਨਾਮ ਦਿੱਲੀ ਕੈਪੀਟਲ, ਅੱਜ ਚੇਨਈ ਸੁਪਰ ਕਿੰਗ ਤੇ ਮੁੰਬਈ ਇੰਡੀਅਨ ਦੇ ਵਿਚਕਾਰ ਮੈਚ ਹੋਣਾ ਹੈ। ਬਹਰਾਲ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
2: ਆਸਟ੍ਰੇਲੀਆ ਤੋਂ ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ, ਡਾਕੂਮੈਂਟਸ, ਬੈਗੇਜ ਜਾਂ ਬਿਜ਼ਨਸ ਕੋਰੀਅਰ, ਬਸ ਇੱਕ ਹੀ ਨਾਮ, ਸ਼ਿਪ ਗਲੋਬਲ ਆਸਟ੍ਰੇਲੀਆ। 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ, ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ। ਸਪੈਸ਼ਲ ਆਫਰ ਵਿੱਚ ਪਾਓ 3 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ, 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310, ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 ਓਰ ਵਿਜ਼ਿਟ shipglobal.au। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
5: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ, ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
2: ਅਕਸ਼ਰ ਜੁਐਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਮੈਨੂੰ ਲੱਗਦਾ ਸਾਰੇ ਕਹਿੰਦੇ ਰਹਿੰਦੇ ਹੋਣੇ ਕਿ ਰੁਕ ਜਾਓ ਹਾਲੇ ਵੇਟ ਕਰੋ ਵੀ ਤੁਸੀਂ ਦਸ ਸਾਢੇ ਸੱਤ ਦਿਓ ਬਸ ਅਸੀਂ ਤੁਹਾਨੂੰ ਕਿਤੇ ਨਾ ਕਿਤੇ ਜ਼ਰੂਰ ਲੈ ਕੇ ਜਾਵਾਂਗੇ।
1: ਇਹ ਐਕਚੁਲੀ ਨਾ ਇਹ ਗਾਣਾ ਹੈ ਤੇ ਆਪਣੇ ਵੱਲੋਂ ਬੜਾ ਟੌਰ ਟੱਪੇ ਵਾਲਾ ਕੱਢਿਆ ਹੈ ਨਾ, ਪਰ ਇਹ ਨਾ ਰਿਐਲਿਟੀ ਹੈ ਕਿ ਹਾਂ ਬਈ ਲੈ ਜਾਣਾ ਕਿਤੇ, ਮੇਰੇ ਕੋਲ ਨਹੀਂ ਹੈ ਕੋਈ ਆਪਸ਼ਨ ਕਿੱਥੇ ਲੈ ਕੇ ਜਾਣਾ, ਆਈ ਹੈਵ ਨੋ ਕਲੂ,
0: ਨਾਲੇ ਟਾਈਮ ਹੀ ਨਹੀਂ ਹੈਗਾ ਅੱਜ ਤੇ।
1: ਪਤਾ ਕਿਉਂ ਇਹ ਰੀਜ਼ਨ ਕੀ ਹੈ ਤੈਨੂੰ ਪਤਾ ਇਹਦਾ ਕੀ ਹੈ?
0: ਕਿਉਂਕਿ ਬਹਾਨੇਬਾਜ਼ੀ ਦਾ,
1: ਹਾਂ ਇਹ ਬਹਾਨੇਬਾਜ਼ੀ ਨਹੀਂ ਹੈ ਕਿਉਂਕਿ ਚਾਰ ਯਾਰ ਬੈਠ ਜਾਣ ਕਿਤੇ ਤੇ ਸਲਾਹ ਹੀ ਨਹੀਂ ਹੋ ਪੈਂਦੀ ਕਿ ਜਾਣਾ ਕਿੱਥੇ ਆ,
0: ਹਾਂ ਖਾਣਾ ਖਾਣ ਦੀ ਨਾ, ਸਹੀ ਗੱਲ ਆ।
1: ਤੇ ਹੁਣ ਉਹੀ ਚੀਜ਼ ਅਸੀਂ ਤਾਂ ਕੰਡੀਸ਼ਨ ਹੋ ਗਏ ਇਸ ਚੀਜ਼ ਨੂੰ, ਹੁਣ ਅਸੀਂ ਜਦੋਂ ਅੱਗੇ ਰਿਲੇਸ਼ਨਸ਼ਿਪ ਵਗੈਰਾ ਚ ਕੋਈ ਆਂਦਾ ਜਾਂ ਵਿਆਹ ਸ਼ਾਦੀ ਹੁੰਦੇ ਆ, ਫਿਰ ਆਦਤ ਹੀ ਇਹ ਪਤਾ ਹੀ ਨਹੀਂ ਜਾਣਾ ਕਿੱਥੇ ਆ, ਬਸ ਇਹ ਪਤਾ ਦਾਲ ਖਾਣੀ
0: ਕਿਉਂਕਿ ਜੇ ਚਾਰ
1: ਕਿਤੇ ਵੀ ਲੈ ਜਾ ਪਨੀਰ ਹੀ ਤਾਂ ਖਾਣਾ ਯਾਰ ਜਿੱਥੇ ਮਰਜ਼ੀ ਚੱਲ,
0: ਕਿਉਂਕਿ ਜੇ ਚਾਰ ਪੰਜ ਜਣੇ ਬੈਠੇ ਹੁੰਦੇ ਨਾ ਤੇ ਉਹ ਇਹੋ ਸੋਚਦੇ ਹੁੰਦੇ ਵੀ ਸ਼ਾਇਦ ਇਹ ਸੋਚੂਗਾ ਇਹ ਕਰੂ ਇਹ ਕਰੂ, ਇੱਕ ਦੂਜੇ ਤੇ ਹੀ ਤੇ ਕਰਦਾ ਕੋਈ ਵੀ ਨਹੀਂ।
1: ਅੱਛਾ ਇੱਕ ਇਹ ਵੀ ਦੇਖ ਬਹੁਤ ਵਧੀਆ ਗੱਲ ਆ, ਜਾਣੇ ਤਿੰਨ ਹੋਣ ਜਾਂ ਜਾਣੇ ਹੋਣ ਨੌ, ਜੇ ਇਕੱਠੇ ਚੱਲ ਗਏ ਤੇ ਜਿਹੜੀ ਚੀਜ਼ ਪਹਿਲੇ ਬੰਦੇ ਨੇ ਆਰਡਰ ਕਰਤੀ ਹੈ ਨਾ ਉਹੀ ਰਿਪੀਟ ਹੋ ਜਾਣੀ ਆ, ਅਗਲੇ ਨੇ ਪੁੱਛਾਂ ਯਾਰ ਆਹੀ ਖਾ ਲਾਂਗੇ, ਹਾਂ ਆਹੀ ਖਾ ਲਾਂਗੇ, ਆਹ ਵੀ ਠੀਕ ਆ ਆਹ ਵੀ ਠੀਕ ਆ, ਉਹੀ ਸੇਮ ਡਰਿੰਕਸ ਉਹੀ ਸੇਮ ਖਾਣਾ,
0: ਕਿਉਂਕਿ ਜਜਮੈਂਟ ਨਹੀਂ ਨਾ ਵੀ ਆਪਾਂ ਕਿਹੜਾ ਵੀ ਦੱਸ ਉਸ ਉਹਨੂੰ ਦਿਮਾਗ ਚ ਲੈ ਕੇ ਗਏ ਵੀ ਅਸੀਂ ਖਾਣ ਜਾਣਾ, ਅਸੀਂ ਤੇ ਇਕੱਠੇ ਬਹਿਣ ਗਏ ਹਾਂ ਤੇ ਹੁਣ ਖਾਣਾ ਨਾਲ ਹੋ ਗਿਆ ਆਪਸ਼ਨਲ ਹੋ ਗਿਆ, ਤੇ ਆਪਸ਼ਨਲ ਚੀਜ਼ ਜਿਹੜੀ ਮਰਜ਼ੀ ਆ ਜੇ ਬੋਇਜ਼ ਨੂੰ ਤੇ ਮਾੜੀ ਲੱਗਦੀ।
2: ਸਹੀ ਗੱਲ
1: ਦੇਖੋ ਸਿਵਿਲਾਈਜੇਸ਼ਨ ਆਈ ਨਾ ਜਦੋਂ ਦੁਨੀਆਂ ਦੇ ਅੰਦਰ, ਅਸੀਂ ਉਹ ਕੀ ਨਾਂ ਸੀਗਾ ਬਈ ਉਸ ਹਰੱਪਾ ਤੋਂ ਇੱਥੇ ਤੱਕ ਆਏ ਹਾਂ 2026 ਤੱਕ ਜਾਏ ਸਿਵਿਲਾਈਜੇਸ਼ਨ ਚ ਆਏ ਹਾਂ, ਤੇ ਔਰਤ ਜ਼ਾਤ ਮਾਨਸਿਕ ਤੌਰ ਤੇ ਸਿਵਿਲਾਈਜੇਸ਼ਨਲ ਤੌਰ ਤੇ ਸਾਡੇ ਤੋਂ 40 ਸਾਲ ਅੱਗੇ ਆ। ਅਸੀਂ ਅੱਜ ਵੀ ਆਪਣੇ ਜਿਹੜੇ ਪੁਰਾਣੇ ਜਾਨਵਰ ਪੂਰਵਜ ਆ ਨਾ ਉਹਨਾਂ ਦੇ ਫੇਰ ਵੀ ਲੱਗ ਗਈ ਆ ਅਜੇ, ਕਿਉਂਕਿ ਅਸੀਂ ਇੰਨੇ ਜ਼ਿਆਦਾ ਧਿਆਨ ਨਹੀਂ ਦੇਈਦਾ ਨਾ ਕਿ ਉਹ ਜ਼ਾਕਿਰ ਖਾਨ
0: ਸੋਸ਼ਲ ਤੇ ਬੜੇ ਆ ਤਾਂ ਵੀ ਨਹੀਂ ਧਿਆਨ ਦਿੰਦੇ, ਸੋਸ਼ਲ ਤੇ ਬੜੇ ਆ ਆਪਾਂ ਵੀ,
1: ਸੋਸ਼ਲ ਤੇ ਹੈ ਪਰ ਅਗੇਨ ਉਹੀ ਗੱਲ ਹੈ ਨਾ ਕਿ ਸੋਸ਼ਲ ਅੰਦਰ ਇਹ ਨਹੀਂ ਤੂੰ ਕਦੀ ਚਾਰ ਕਦੀ ਤੂੰ
0: ਆਪਣੇ ਜਮਾਂਦਰੂ ਕੋਈ ਕਮੀ
1: ਜਮਾਂਦਰੂ ਕਮੀ ਹੈ ਕਦੀ ਚਾਰ ਮੁੰਡੇ ਇੱਦਾਂ ਬੈਠ ਕੇ ਕਦੀ ਇਹ ਸਲਾਹ ਕਰਦੇ ਹੋਣਗੇ ਯਾਰ ਐਕਚੁਅਲੀ ਤੇਰੀ ਜਿਹੜਾ ਜੀਨ ਦਾ ਕਲਰ ਆ ਨਾ ਇਹ ਵਧੀਆ ਨਹੀਂ, ਟਰਕੁਆਇਜ਼ ਬਲੂ ਲੈਣਾ ਹੈ, ਟਰਕੁਆਇਜ਼ ਇੱਥੇ ਟਰਕੁਆਇਜ਼ ਕੀ ਹੈ ਸਮਝ ਰਹੇ ਹੋ,
0: ਬਲੂ ਤੇ ਮੰਨਿਆ ਫੇਰ ਵੀ ਟਰਕੁਆਇਜ਼ ਬਲੂ ਸਕਾਈ ਬਲੂ ਦਾ ਫੇਰ ਵੀ ਚਲੋ ਇਟਸ ਓਕੇ
1: ਯਾਰ ਬ੍ਰੋ, ਤੂੰ ਨਾ ਐਕਚੁਅਲੀ ਅੱਜ ਜਿਹੜੀ ਤੂੰ ਹੁੱਡੀ ਪਾਈ ਹੋਈ ਹੈ ਨਾ ਇਹ ਨਾ ਤੂੰ ਬਹੁਤ ਜ਼ਿਆਦਾ ਬੈਗੀ ਫਿੱਟ ਹੈ ਯੂ ਨਾ, ਥੋੜੀ ਸਲਿਮ ਫਿੱਟ ਲੈ ਕੇ, ਸਲਿਮ ਫਿੱਟ ਕੋਈ ਇਦਾਂ ਦੀ ਗੱਲ ਹੀ ਨਹੀਂ ਕਰਦਾ ਨਾ, ਐਂਡ ਚਲੋ ਅਗੇਨ ਜਨਰਲਾਈਜ਼ ਨਹੀਂ ਕਰ ਰਹੇ ਜੈਂਡਰ ਵਾਈਜ਼, ਪਰ ਹਰ ਚੀਜ਼ ਦੇ ਅੰਦਰ ਹੀ ਹੈ ਕਿ ਬੰਦੇ ਥੋੜਾ ਚਿੱਲ ਹੀ ਰਹਿੰਦਾ, ਠੀਕ ਹੈ ਯਾਰ ਜਿੱਥੇ ਖਾਣਾ
0: ਜ਼ਿਆਦਾ ਧਿਆਨ ਨਹੀਂ ਦਿੰਦੇ,
1: ਗੱਡੀ ਸਟਾਰਟ ਕੀਤੀ ਇਹ ਪਤਾ ਗੇੜੀ ਲਾਣੀ ਪਤਾ ਨਹੀਂ ਕਿੱਥੇ ਲਾਣੀ ਹੈ,
0: ਹਾਂ ਬਸ ਜੇ ਲਾਉਣੀ ਹੈ
1: ਲਾਣ ਨੂੰ ਭਾਵੇਂ ਉਹ ਇੱਕੋ ਸੜਕ ਦੇ ਉੱਪਰ ਅੱਗੇ ਪਿੱਛੇ ਅੱਗੇ ਪਿੱਛੇ ਚੱਲ ਗਏ ਤਾਂ ਪਤਾ ਨਹੀਂ ਚਾਰ ਸ਼ਹਿਰ ਅੱਗੇ ਚੱਲ ਗਏ, ਘਰ ਦੇ ਕਹਿ ਰਹੇ ਬੇਟਾ ਕਿੱਥੇ ਆ ਤੂੰ ਤਾਂ ਬੇਟਾ ਗਿਆ ਸੀਗਾ ਤੇਲ ਪਵਾ ਕੇ, ਮੁੰਡਾ ਗਿਆ ਹੋਇਆ 3 ਘੰਟੇ ਅੱਗੇ, ਹਾਂਜੀ ਮੰਮੀ ਵਾਪਸ ਆ ਰਿਹਾ ਬਸ 15 ਮਿੰਟਾਂ ਚ ਪਹੁੰਚਿਆ, ਹੈ ਨਾ ਉਹ ਵਾਲਾ ਹਾਲ ਆ
0: ਗਾੜੀ ਚਾਹੇ ਕੈਸੀ ਵੀ
1: ਵਾਈਬ ਮਿਲ ਜਾਏਗੀ,
0: ਕਲੀਨ ਹੋ ਨਾ ਹੋ ਉਹ ਮੈਟਰ ਨਹੀਂ ਕਰਦਾ,
1: ਚਲ ਮਾੜੀ ਮੋਟੀ ਦੇਖੋ
0: ਉਹ ਤੇ ਚਲੋ ਬੈਠ ਨਹੀਂ ਕੇ ਪਹਿਲੇ ਜੋ ਰੈਪਰ ਵਗੈਰਾ ਪੜੇ ਉਹ ਨਿਕਾਲ
1: ਲਈਏ, ਆਹੋ ਸਹੀ ਗੱਲ ਆ
0: ਜੋ ਮੈਕਡੋਨਲਡਸ ਕੱਲ ਪਾਪਾ ਕੋਈ ਅੰਦਰ ਪੜਾ ਰਹਿ ਗਿਆ ਕੋਈ ਡਰਿੰਕ ਵਗੈਰਾ ਕੋਈ ਤਲਕੀ ਕਾਫੀ ਪੀਓ ਇੱਕ ਕੱਪ ਅੰਦਰ ਪੜਾ ਤਾਂ
1: ਉਹ ਯਾਰ ਆਪਾਂ ਲੋਕਾਂ ਨੂੰ ਪੁੱਛਿਆ ਯਾਦ ਆ ਪਿਛਲੀ ਵਾਰੀ ਕਾਫੀ ਕਿਹੜੀ ਪਸੰਦ ਆ
0: ਕ੍ਰਿਸ਼ਨਾ ਜੀ ਤੁਹਾਨੂੰ ਨਾ ਇਹ ਚੀਜ਼ ਤੇ ਥੋੜਾ ਧਿਆਨ ਦੇਣਾ ਪੈਣਾ,
1: ਕਿਸ ਚੀਜ਼ ਤੇ?
0: ਆਹ ਜਿਹੜੀ ਚੀਜ਼ ਭੁੱਲਣ ਵਾਲੀ ਤੇ, ਇਹ ਤੁਹਾਨੂੰ ਭੁੱਲਣ ਵਾਲਾ ਫੋਬੀਆ ਤੇ ਨੀ ਹੋ ਗਿਆ ਕਿਤੇ?
1: ਫੋਬੀਆ ਭੁੱਲਣਾ
0: ਇਹ ਹੁੰਦਾ ਹੋਗਾ ਕੋਈ ਭੁੱਲਣ ਵਾਲਾ ਫੋਬੀਆ?
1: ਨਹੀਂ ਲੋਕਾਂ ਨੂੰ ਇਹ ਫੋਬੀਆ ਹੁੰਦਾ ਕਿ ਯਾਰ ਇਹ ਮੈਂ ਬੜੇ ਮੌਕੇ ਤੇ ਕੋਈ ਗੱਲ ਕਰਨੀ ਹੈ ਜ਼ਰੂਰੀ ਮੈਂ ਕੁਛ ਭੁੱਲ ਨਾ ਜਾਵਾਂ, ਜਾਂ ਫਿਰ ਮੈਂ ਸਵੇਰੇ ਬੜੀ ਜ਼ਰੂਰੀ ਮੀਟਿੰਗ ਤੇ ਜਾਣਾ ਮੈਂ ਕੁਛ ਲੈ ਕੇ ਜਾਂਦਾ ਹੋਇਆ ਭੁੱਲ ਨਾ ਜਾਵਾਂ, ਇਹ ਵੀ ਹੁੰਦਾ ਬਈ,
0: ਹਾਂ ਹੈ ਨਾ
1: ਫੋਬੀਆ ਵੀ ਹੁੰਦਾ, ਫੋਬੀਆ ਬੜੇ ਤਰ੍ਹਾਂ ਦੇ ਆ, ਇੱਕ ਮੈਂ ਪਿੱਛੇ ਜੇ ਪੜੇ ਜਾਣਿਆ ਬਹੁਤ ਮਸ਼ਹੂਰ ਹੈ ਇਹਨੂੰ ਕਹਿੰਦੇ ਕਲੋਸਚਰ ਫੋਬੀਆ, ਇਹਦਾ ਮਤਲਬ ਹੁੰਦਾ ਕਿ ਬਈ ਜੇ ਤੁਸੀਂ ਜ਼ਿਆਦਾ ਭੀੜ ਭੜੱਕੇ ਚ ਹੈਗੇ ਹੋ ਤੇ ਤੁਹਾਨੂੰ ਐਵੇਂ ਐਂਗਜ਼ਾਇਟੀ ਹੋਣੀ ਸ਼ੁਰੂ ਹੋ ਜਾਣੀ, ਤੁਹਾਨੂੰ ਘਬਰਾਹਟ ਹੋਣੀ ਸ਼ੁਰੂ ਹੋ ਜਾਣੀ, ਜ਼ਿਆਦਾ ਲੋਕਾਂ ਚ ਘਬਰਾਹਟ, ਮਤਲਬ ਕੋਈ ਤੁਹਾਨੂੰ ਬੁਲਾ ਨਹੀਂ ਰਿਹਾ, ਇਹ ਨਹੀਂ ਕਿ ਤੁਸੀਂ ਉਹਨਾਂ ਲੋਕਾਂ ਨੂੰ ਸੰਬੋਧਨ ਕਰਨਾ ਕੁਝ ਗੱਲ ਕਰਨੀ ਬਾਤ ਕਰਨੀ, ਨਥਿੰਗ ਲਾਈਕ ਦੈਟ, ਇਕੱਠ ਤੋਂ ਵੀ ਕਈਆਂ ਨੂੰ ਹੋ ਜਾਂਦਾ, ਕੋਈ ਐਂਡ ਨਹੀਂ ਹੈ ਫੋਬੀਆਸ ਦਾ,
0: ਉਹ ਫੋਬੀਆ ਓ ਮਾਈ ਗੋਡ ਫੋਬੀਆ ਤੇ ਬੜੇ ਅਥਰੇ ਅਥਰੇ ਜੇ ਨਾਮ ਆ ਗਾਈਸ, ਆਪਣੀ
1: ਜ਼ਬਾਨ ਨੂੰ ਵੀਂਗ ਪਾਓ ਤੇ ਸੁਣਾਓ ਮਾੜਾ ਜਿਹਾ ਕਰੋ।
0: ਅਰੈਕਨੋਫੋਬੀਆ ਗੈਸ ਤੁਸੀਂ ਗੈਸ ਕਰਨਾ ਵਾ।
1: ਅੱਛਾ
0: ਤੁਸੀਂ ਵੇਖਣਾ ਨੀ ਆ।
1: ਅੱਛਾ ਅੱਛਾ
0: ਤੁਸੀਂ ਆ ਗੀਤਾ ਤੇ ਅਧਰ ਅੱਗੇ ਕਹੋ ਵੀ ਤੁਸੀਂ ਜੋ
1: ਕਹੋਗੇ ਕੁਛ ਨੀ ਹੋਊਗਾ
0: ਬਿਨਾ ਬਿਨਾ ਦੇਖੇ ਕਹੂੰ
1: ਬਿਨਾ ਦੇਖੇ ਹੋਊਗਾ
0: ਪੱਕਾ
1: ਪੱਕੀ ਬਾਤ
0: ਇਹ ਮੈਨੂੰ ਰੱਜੇ ਕੀਤਾ ਤੇ ਅਧਰ ਅੱਗੇ
1: ਨਹੀਂ ਡਨ ਹੋ ਗਿਆ ਡਨ ਹੋ ਗਿਆ ਨਹੀਂ ਮੈਂ ਚੀਟਿੰਗ ਨਹੀਂ ਕਰਨੀ ਚੀਟਿੰਗ ਨਹੀਂ ਕਰਾਂਗਾ ਤੇਰੇ ਸਾਹਮਣੇ ਤਾਂ ਬੈਠਾ ਮੈਂ
0: ਅਰੈਕਨੋਫੋਬੀਆ ਦੱਸੋ
1: ਨਹੀਂ ਪਤਾ
0: ਨਰਸਰੀ ਦੇ ਬੱਚੇ ਵੀ ਮੈਂ ਸਪੈਲਿੰਗ
1: ਯਾਰ ਏਦਾਂ ਤਾਂ ਬੰਦੇ ਨੂੰ ਸਮਝ ਤਾਂ ਆਵੇ ਨਾ ਕਿਆ ਕਿ
0: ਬੋਇਜ਼ ਮੀਟਅਪ ਕਿਡਜ਼ ਮੀਟਅਪ ਥੋੜਾ ਵਾ ਵੀ ਸਪੈਲਿੰਗ
1: ਐਕਰੋਫੋਬੀਆ
0: ਫੋਬੀਆ ਦਾ ਤੇ ਮੈਨੂੰ ਪਤਾ ਆ ਵੀ ਪਤਾ ਵਾ ਐਕਰੋ ਦਾ ਦੱਸ ਦੋ ਗੱਲਾਂ
1: ਨਹੀਂ ਯਾਰ ਨਹੀਂ ਕਲੋ ਕੀ ਆ ਦੱਸ ਤੇ ਸਹੀ
0: ਨਹੀਂ ਪਤਾ
1: ਨਾ
0: ਯਾਰ ਮੈਂ ਹੁਣ ਮਤਲਬ
1: ਤੇਰੀ ਟੈਬ ਬੰਦ ਹੋ ਗਈ ਤੂੰ ਵੀ ਦਾਲ ਲੱਭਦਾ ਪਿਆ
0: ਕੀ ਸਿੱਖਾਂ ਨਹੀਂ ਨਹੀਂ ਮੇਰੇ ਤੇ ਸਾਹਮਣੇ ਮੈਂ ਤੇ ਪਹਿਲਾਂ
1: ਦੱਸੋ ਨਾ
0: ਮੇਰੇ ਲਈ ਤੇ ਈਜ਼ੀ ਆ ਐਕਰੋ ਯਸ ਐਕਰੋਫੋਬੀਆ ਵੈਰੀ ਕਾਮਨ ਫੋਬੀਆ ਵਾ
1: ਕੀ ਹੁੰਦਾ ਐਕਰੋ
0: ਇੱਕ ਤਾਂ ਮੈਂ ਹੁਣ ਹਿੰਟ ਦੇਦਾ
1: ਚੱਲ
0: ਦਵਾਂ
1: ਡਨ ਹੋ ਗਿਆ
0: ਦੇਦਾ
1: ਆਹਾਂ
0: ਪਰ ਜੇ ਮੈਂ ਹਿੰਟ ਦੇਤਾ ਤੇ ਤੁਸੀਂ ਸਮਝ ਜਾਣਾ ਪਰ ਫਿਰ ਵੀ ਮੈਨੂੰ ਦੇਣਾ ਪੈਣਾ
1: ਚਲੋ ਠੀਕ ਹੈ
0: ਕਿਉਂਕਿ ਫਾਸ ਚੁੱਕੇ ਆ
1: ਹਾਂ ਨਹੀਂ ਠੀਕ ਠੀਕ ਹੈ ਠੀਕ
0: ਮੈਂ ਨਹੀਂ ਤੁਸੀਂ
1: ਹਾਂ ਨਹੀਂ ਮੈਂ ਸਮਝ ਗਿਆ
0: ਸਮਝ ਗਏ ਨਾ ਐਕਰੋਫੋਬੀਆ ਤੁਹਾਨੂੰ ਹੈਗਾ ਵਾ
1: ਮੈਨੂੰ ਹੈ
0: ਹਾਂ
1: ਅੱਛਾ ਹਾਈਟਸ
0: ਆਏ
1: ਜੋ ਮੈਡੀਕਲ ਤੇ ਲਾਅ ਦੇ ਅੰਦਰ ਯੂਜ਼ ਹੁੰਦੀਆਂ ਉਹ ਸਾਰੀ ਆਈ ਹੋਈ ਹੈ ਲੈਟਿਨ ਭਾਸ਼ਾ ਤੋਂ ਤੇ ਲੈਟਿਨ ਭਾਸ਼ਾ ਹੁਣ ਖਤਮ ਹੋ ਚੁੱਕੀ ਹੈ ਅਸੀਂ ਕਦੀ ਸਕੂਲ ਵਗੈਰਾ ਚ ਪੜ੍ਹੀ ਨੀ ਨਾ ਹੀ ਮਤਲਬ ਜਿਹੜੇ ਬੇਚਾਰੇ ਲੈਟਿਨ ਅਮੈਰੀਕਾ ਦੇ ਲੋਕ ਨੇ ਕਿਊਬਾ ਵਗੈਰਾ ਹੋ ਗਿਆ ਚਿੱਲੀ ਹੋ ਗਿਆ ਪੁਰਤੋ ਰੈਕੋ ਵਗੈਰਾ ਉਹ ਲੋਕ ਵੀ ਨਹੀਂ ਪੜ੍ਹਦੇ ਸੋ ਇਹ ਵਰਡਸ ਬੇਸਲੈਸ ਜੇ ਨੇ ਨਹੀਂ ਤਾਂ ਸਮਝ ਇੰਗਲਿਸ਼ ਦੇ ਟਾਈਮ ਤੇ ਹੁੰਦਾ ਤਾਂ ਸ਼ਾਇਦ ਏਅਰ ਫੋਬੀਆ ਹਾਈਟ ਫੋਬੀਆ
0: ਉਹ ਮੇਰੇ ਹੈ ਇੱਕ ਦੂਰ ਦੇ ਮਾਸੜ ਜੀ ਉਹ ਚਿੱਲੇ ਰਹਿੰਦੇ ਉਹਨਾਂ ਨੂੰ ਫੋਨ ਕਰਕੇ ਪੁੱਛ ਲਈਏ
1: ਇਹ ਦੂਰ ਦੇ ਇਸ ਕਰਕੇ ਕਿਉਂਕਿ ਚਿੱਲੇ ਰਹਿੰਦੇ ਆ
0: ਤੇ ਓਬਵੀਅਸਲੀ ਦੂਰ ਹੀ ਹੋਣਗੇ
1: ਅੱਛਾ ਇਹ ਵੀ ਠੀਕ ਹੈ
0: ਜਿਹੜਾ ਮੇਰੇ 200 ਮੀਟਰ ਦੇ 200 ਮੀਟਰ ਨਹੀਂ ਕਿਲੋਮੀਟਰ ਕਹਿ ਲਓ
1: ਚਲੋ
0: 200 ਕਿਲੋਮੀਟਰ ਤੋਂ ਦੂਰ ਆ
1: ਉਹ ਉਹ ਉਹ ਤੇ ਜਿਹੜਾ ਲੱਗੇ ਉਹ ਨੇੜ ਦੇ ਮਾਸੜ
0: ਉਹ ਨੇੜਲੇ ਇਦਾਂ ਹੀ ਹੁੰਦਾ ਯਾਰ ਤੁਸੀਂ ਕਿਦਾਂ ਅਨਾਲਿਸ ਕਰਦੇ ਹੋ
1: ਨਹੀਂ ਨਹੀਂ ਮੈਂ ਤਾਂ ਹੀ ਤੇ ਤੇਰਾ ਅਨਾਲਿਸ ਸਮਝ ਗਿਆ
0: ਹਾਂਜੀ
1: ਕੀ ਤੂੰ ਕਿਹਾ ਹੀ ਇਸ ਕਰਕੇ ਆ
0: ਹਾਂ ਕਿਉਂਕਿ ਵੇਖੋ ਹਰ ਇੱਕ ਦੀ ਆਪੋ ਆਪਣੀ ਉਹ ਮੇਰੇ ਲਈ 200 ਕਿਲੋਮੀਟਰ ਤੋਂ ਜਿਹੜਾ ਦੂਰ ਆ
1: ਉਹ ਦੂਰ ਦਾ ਮਾਸੜ ਹੋ
0: ਹਾਂਜੀ ਜਿਹੜਾ ਲੱਗ ਗਿਆ
1: ਭਾਵੇਂ ਚਾਚਾ ਹੋਵੇ ਤਾਂ ਵੀ ਦੂਰ ਦਾ ਮਾਸੜ ਕਹਿ ਦੇਣਾ ਉਹਨੂੰ
0: ਨਹੀਂ ਨਹੀਂ
1: ਅੱਛਾ ਨਹੀਂ ਫਿਰ ਦੂਰ ਦਾ ਚਾਚਾ ਹੋ ਗਿਆ
0: ਤੂੰ ਤੇ ਰਿਲੇਸ਼ਨ ਆ ਨਾ ਮਤਲਬ
1: ਅੱਛਾ
0: ਕੰਡੀਸ਼ਨ ਬਦਲੀ ਆ
1: ਮੈਂ ਕਿਹਾ ਤੂੰ ਵੀ ਲੈਟਿਨ ਅਮਰੀਕਾ ਯੂਜ਼ ਕਰਤੀ ਕੋਈ ਨਹੀਂ ਦੇਖੀ ਜਾਊਗੀ
0: ਸਾਡੀ ਆਪਣੀ ਆ
1: ਯਾਰ ਸਾਡੀ
0: ਆਪਣੀ ਕੋਈ ਨਹੀਂ ਹੋ ਸਕਦੀ ਕੀ ਅਸੀਂ ਦੂਜਿਆਂ ਦੀਆਂ ਫੋਲੋ ਕਰੀ ਜਾਣੀਆਂ
1: ਵੈਰੀ ਗੁੱਡ
0: ਆਪਣਾ ਬਣਾਓ ਕੁਛ ਵੀ ਕੱਲ ਨੂੰ ਤੁਹਾਡਾ ਕੋਈ ਕੋਲ ਫੋਲੋ ਕਰੇ ਵੀ ਯਾਰ ਕ੍ਰਿਸ਼ਨਾ ਜੀ ਨੇ ਆ ਬਣਾਇਆ
1: ਨੇ ਆ ਕਹਿਤਾ ਗਲਤੀ ਕਿਆ ਹੋਣਾ ਫਿਰ
0: ਮਤਲਬ ਇਹੀ ਕੋਨਫੀਡੈਂਸ ਲਿਆਉਣ ਦੀ ਲੋੜ ਆ ਜਿੱਦਣ ਇਹ ਆ ਗਿਆ ਨਾ ਤੇ ਤੁਸੀਂ ਦੁਨੀਆਂ ਛੱਡੋ
1: ਨਹੀਂ ਬਸ ਦੁਨੀਆਂ ਤੱਕ ਹੀ ਰੱਖੋ ਵੈਸੇ ਦੁਨੀਆਂ ਕੋਈ ਛੱਡਣੀ ਹੈ ਹੁਣੇ ਹੁਣੇ ਤਾਂ ਆਇਆ ਕਿੰਨੇ ਕੰਮ ਕਰਨ ਵਾਲੇ ਪਏ
0: ਛੱਡੋ
1: ਤੂੰ ਦੁਨੀਆਂ ਛੱਡੋ
0: ਕੋਈ
1: ਸੋਰੀ ਯਾਰ ਤਾਂ ਸ਼ੁਰੂ ਕਰ ਲਿਆ ਹੱਦ ਹਜੇ ਚੌਥਾ ਐਪੀਸੋਡ ਹੈ ਕਹਿੰਦਾ ਦੁਨੀਆਂ ਹੀ ਛੱਡ ਦੋ ਕੈਸਾ ਆਦਮੀ ਹੈ ਯਾਰ ਪਰ ਖੈਰ ਕੋਨਫੀਡੈਂਸ ਦੀ ਗੱਲ ਹੋ ਰਹੀ ਹੈ ਗਾਇਸ ਕੋਨਫੀਡੈਂਸ ਦੇ ਅੰਦਰ ਫਿਰ ਇਹ ਗੱਲ ਹੈ ਕਿ ਕਿਹੜੀ ਇੱਦਾਂ ਦੀ ਚੀਜ਼ ਹੈ ਜਿਹੜੀ ਤੁਹਾਨੂੰ ਅੰਡਰ ਕੋਨਫੀਡੈਂਟ ਫੀਲ ਕਰਵਾਉਂਦੀ ਹੈ ਸਾਨੂੰ ਦੱਸੋ ਮਤਲਬ ਕਿ ਕਿਹੜਾ ਇੱਦਾਂ ਦਾ ਫੋਬੀਆ ਹੈ ਤੁਹਾਨੂੰ ਜਾਂ ਫਿਰ ਕਿਹੜੀ ਇੱਦਾਂ ਦੀ ਚੀਜ਼ ਤੋਂ ਤੁਹਾਨੂੰ ਇਸ ਤਰ੍ਹਾਂ ਹੋ ਜਾਂਦਾ ਕਿ ਯਾਰ ਘਬਰਾਹਟ ਹੋ ਰਹੀ ਹੈ ਮੈਨੂੰ
0: ਹਨਾ
1: ਆਈ ਸ਼ੁੱਡ ਨਾਟ
0: ਘਬਰਾਉਣ ਨੂੰ ਇੰਗਲਿਸ਼ ਕੀ ਕਹਿੰਦੇ ਆ
1: ਕਿਹੜੇ ਆ ਯਾਰ ਉਹ ਆਪਣੀ ਸੰਸਥਾ ਜਿਹੜੀ ਵੀ ਸੰਸਥਾ ਆਇਲਸ ਵਾਲੀ ਯਾਰ ਮੈਨੂੰ ਨਾਮ ਬਹੁਤ
0: ਬੜੀਆਂ ਵਾ ਆਇਲਸ ਤੇ ਵੱਟ ਵੱਟ ਤੇ ਖੁੱਲੇ ਪਏ
1: ਜਿਹੜਾ ਇੰਡੀਆ ਤੋਂ ਫ੍ਰੀ ਮਤਲਬ ਤੁਸੀਂ ਇੱਥੇ ਵੀ ਜਾਓ ਤਾਂ ਫ੍ਰੀ ਸੈਂਟਰ ਆ ਉਹ ਯੂ ਕੈਨ ਅਪਲਾਈ
0: ਫ੍ਰੀ ਜਿਹੜੀ ਮੈਂ ਮਤਲਬ ਟੈਸਟ ਦੇ ਸਕਦਾ ਕਿ ਟੀਚਿੰਗ ਲਈ ਫ੍ਰੀ ਆ
1: ਟੀਚਿੰਗ ਵਾਸਤੇ ਫ੍ਰੀ ਆ ਖੈਰ ਉਹ ਜਿਹੜੇ ਵੀ ਬੰਦੇ ਨੇ ਉਹ ਤੈਨੂੰ ਲੱਭਦੇ ਪਏ ਆ
0: ਅੱਛਾ ਜਿਵੇਂ
1: ਕਿ ਫ੍ਰੀ ਚ ਸਿਖਾਲਣਾ ਯਾਰ ਤੁਸੀਂ ਸਿਖਾਲ ਦਿੰਦਾ ਯੂਡੀਆਈ ਨਾਮ ਹੈ ਕੀ ਕਹਿੰਦੇ ਯਾਰ
0: ਮੈਂ ਨਹੀਂ ਪਤਾ ਪਰ ਉੱਥੇ ਮੈਨੂੰ ਤਾਂ ਲੱਗਦਾ ਪੈਸੇ ਲੋਕੀ ਇਸੇ ਚੀਜ਼ ਚ ਬਣਾਉਂਦੇ ਤੁਸੀਂ ਕਹਿੰਦੇ ਫ੍ਰੀ ਆ
1: ਨਹੀਂ ਨਹੀਂ ਮਤਲਬ ਉਹ ਕਹਿ ਲੈ ਪਾਰਟ ਗਵਰਨਮੈਂਟ ਫੈਸਿਲਿਟੀ ਮੈਨੂੰ ਨਾਮ ਨਹੀਂ ਯਾਦ ਆਉਂਦਾ
0: ਟੇਫ ਤੇ ਨਹੀਂ ਆ
1: ਨਹੀਂ ਨਹੀਂ ਟੇਫ ਤਾਂ ਸੋਰਟ ਆਫ ਕਾਲਜ ਹੁੰਦਾ ਨਾ ਇੱਕ ਤਰੀਕੇ ਦੇ ਕਾਲਜਸ ਨੂੰ ਕਹਿੰਦੇ ਹਨਾ ਉਹ ਨਹੀਂ ਇਹ ਚਲੋ
0: ਆਪਾਂ ਕੋਈ ਦੱਸਣ ਨੂੰ ਮਿਲਣੀ ਨਹੀਂ ਜਗ੍ਹਾ ਕਿਉਂਕਿ ਉਹ ਤੇ ਫੁੱਲ ਹੋਣਾ
1: ਨਹੀਂ ਨਹੀਂ ਨਹੀਂ ਉਹ ਇਸ ਤਰ੍ਹਾਂ ਨਹੀਂ ਹੁੰਦੇ ਕਲਾਸਿਸ ਵਗੈਰਾ ਲੱਗਦੀਆਂ ਪਈਆਂ ਇਸ ਤਰ੍ਹਾਂ ਹੁੰਦਾ ਉਹਨਾਂ ਕੋਲ ਮਟੀਰੀਅਲ ਪਿਆ ਹੋਇਆ ਤੁਹਾਡਾ ਫਾਰਮ ਭਰਨ ਚ ਹੈਲਪ ਕਰਾ ਦਿੰਦੇ ਆ ਮਤਲਬ ਕੰਸੀਅਰਜ ਵਰਕ
0: ਅਗਲਾ ਫੋਬੀਆ ਦੱਸੋਗੇ ਤੁਸੀਂ
1: ਦੱਸੋ
0: ਐਸਟਰਾ ਫੋਬੀਆ ਦੱਸੋ
1: ਐਸਟਰਾ ਤਾਂ ਫਿਰ ਤਾਰੇ ਸਤਾਰੇ ਹੋਣੇ ਚਾਹੀਦੇ ਆ ਰਾਤ ਦਾ
0: ਓਹਨੂੰ ਲੈ ਕੇ ਜਿਹੜੀ ਇਹ ਉਹ
1: ਮਤਲਬ
0: ਚਲੋ ਅੱਜ ਦਾ ਦਿਨ ਤੁਹਾਡਾ ਅਸੀਂ ਮੰਨ ਲਿਆ ਵੀ ਤੁਸੀਂ ਪਾਸ ਹੋ
1: ਥੈਂਕ ਯੂ ਭਰਾ ਥੈਂਕ ਯੂ ਸੋ ਮਚ
0: ਅਸੀਂ ਵੈਸੇ ਟੀਚਰ ਤੇ ਹੈ ਨੀ ਪਰ ਫਿਰ ਵੀ ਥੈਂਕ ਫਿਰ ਵੀ ਤੁਸੀਂ ਪਾਸ
1: ਤੇ
0: ਸਾਨੂੰ ਓਦਾਂ ਤੇ ਕਿਸੇ ਨੇ ਪੜਾਉਣ ਰੱਖਣਾ ਨੀ
1: IDP ਸੋਰੀ ਮੈਂ ਤੁਹਾਨੂੰ ਕੱਟਤਾ IDP
0: ਤੇ ਉਹ ਫ੍ਰੀ ਥੋੜਾ ਵਾ
1: ਫ੍ਰੀ ਮਤਲਬ ਕੋਰਸਿਸ ਵਗੈਰਾ ਦਿੰਦੇ ਆ ਨਾ ਉਹ ਪ੍ਰੈਪਰੇਸ਼ਨ ਕੋਰਸਿਸ ਫ੍ਰੀ ਦਿੰਦੇ ਆ ਨਾ IDP
0: ਅੱਛਾ ਹਾਂ ਉਹ
1: ਮਤਲਬ ਇੱਕ ਇੰਡੀਆ ਸਮਝ ਤੁਸੀਂ ਬਿਜ਼ਨਸ ਕੋਲ ਚਲੇ ਜਾਓ ਤਾਂ ਕੰਸਲਟੈਂਸੀ ਦੀ ਵੀ ਫੀਸ ਲੈ ਲੈਂਦੇ ਨਾ ਇੰਨਾ ਕੁ ਦੱਸਣ ਦਾ ਕਿ ਪੇਪਰ ਕਿਸ ਤਰ੍ਹਾਂ ਹੁੰਦਾ ਆ ਸਾਡਾ ਮੌਕ ਟੈਸਟ ਹੈ ਇਹ ਸਭ ਵਗੈਰਾ IDP ਕੋਲ ਜਾਓ ਸਭ ਇਹ ਫ੍ਰੀ ਆਫ ਕੋਸਟ ਕਰਦੇ ਤੁਹਾਡਾ ਪੇਪਰ ਤੁਸੀਂ ਬੁੱਕ ਕਰਵਾਉਣਾ ਹੋਵੇ ਤੁਸੀਂ ਉਹਨਾਂ ਤੋਂ ਮਟੀਰੀਅਲ ਲੈਣਾ ਹੋਵੇ ਫ੍ਰੀ ਟੈਂਪਲੇਟ ਵਗੈਰਾ ਲੈਣੇ ਹੋਣ ਤਾਂ ਦੇ ਡੂ ਇਟ ਫੋਰ ਫ੍ਰੀ
0: ਹਾਂ ਮਤਲਬ ਉਹਦੇ ਪੈਸੇ ਨਹੀਂ ਲੈਂਦੇ ਪਰ ਟੈਸਟ ਦੇ ਪੈਸੇ ਵੇਖੋ ਦੇਣੇ
1: ਹਾਂ ਉਹ ਟੈਸਟ ਉਹ ਕਿਉਂਕਿ ਉਹ ਆਇਲਸ ਲੈਂਦਾ ਨਾ ਮੈਂ ਗੱਲ ਕਰ ਰਿਹਾ ਉਸ ਲੈਵਲ ਦੀ ਕਿ ਤਿਆਰੀ ਦੇ ਲੈਵਲ
0: ਸਿੱਖਣ ਦੇ
1: ਲੈਵਲ
0: ਹਲੇ ਤੁਸੀਂ ਉੱਥੋਂ ਮਟੀਰੀਅਲ ਲੈ ਕੇ ਤੁਸੀਂ ਆਪ ਸਿੱਖ ਸਕਦੇ ਹੋ
1: ਆਪ ਸਿੱਖ
0: ਕਿਉਂ ਪੋਰਟਲ ਜਿਹਾ ਦੇ ਦਿੰਦੇ ਆ ਸਾਡੇ ਉੱਥੇ ਵੀ ਹੈਗਾ ਤੇ ਉਹਦੇ ਵਿੱਚ ਤੁਸੀਂ ਤਿਆਰੀ ਕਰ ਸਕਦੇ ਹੋ ਜਿੱਦਾਂ ਆਪ ਇੱਕ APU ਨਹੀਂ ਕਰਕੇ ਐਪ ਵੀ ਹੈ ਜਿੱਥੋਂ ਜ਼ਿਆਦਾਤਰ ਆਪਾਂ
1: ਤਿਆਰੀ
0: ਦੀ ਉਹ ਐਪ ਕਾਫੀ ਜ਼ਿਆਦਾ
1: ਕਈਆਂ ਨੂੰ ਹੁੰਦਾ ਵੈਸੇ ਪਲੇਨ ਚ ਜਾਣ ਦਾ ਡਰ ਕਾਫੀ ਲੋਕਾਂ ਨੂੰ ਹੁੰਦਾ ਉਹ ਵਾਲਾ ਫੋਬੀਆ
0: ਲੱਗੇ ਲੱਗੇ
1: ਲੱਗੇ ਹੀ ਆ ਕੀ ਹੋ ਗਿਆ ਫਿਰ
0: ਮਤਲਬ ਪਲੇਨ ਨਹੀਂ ਵਿੱਚ ਪਾਉਣਾ
1: ਪਲੇਨ ਨਹੀਂ ਪਾਉਣਾ ਫਿਰ ਓਦਾਂ ਅੱਛਾ ਓਦਾਂ ਹੀ ਹਵਾ ਚ ਹਵਾ ਦਾ ਡਰ ਹਵਾ ਚ ਹਵਾ ਚ ਲਟਕਣ ਦਾ ਡਰ ਉਹ ਤਾਂ ਯਾਰ ਕਿ ਹਰ ਕਿਸੇ ਨੂੰ ਹੈਗਾ ਸਮਝ ਤੂੰ ਮੈਨੂੰ ਚੌਥੇ ਮਤਲਬ ਫਲੋਰ
0: ਜਿਹੜੇ ਤੁਹਾਨੂੰ ਪਤਾ ਉਹ ਤੁਸੀਂ ਵੇਖੀਆਂ ਵੀਡੀਓਜ਼ ਜਿਹੀਆਂ ਥਾਵਾਂ ਵੀ ਬਣੀਆਂ ਨੇ ਉਹ
1: ਬੰਜੀ ਜੰਪਿੰਗ ਵਗੈਰਾ
0: ਨਹੀਂ ਨਹੀਂ ਉਹ ਵੀ ਇੱਕ ਅਲੱਗ ਗੱਲ ਆ ਬੰਜੀ ਜੰਪਿੰਗ ਤੇ ਹੋ ਰਿਹਾ ਨਾ ਉਹ ਇੱਕ ਹੈਗਾ ਜਿੱਦਾਂ ਮੰਨ ਲਓ ਬੜੀ ਜਿਹੜਾ ਹਾਈਟ ਦੇ ਉੱਤੋਂ ਤੁਸੀਂ ਉੱਥੇ ਖਲੋਤੇ ਹੋ ਤੁਸੀਂ ਮਤਲਬ ਤੁਹਾਡੇ ਨਾਲ ਰਸੀ ਜੀ ਚਲੋ ਫਿਰ ਵੀ ਉਹ ਬੰਨ ਦਿੰਦੇ ਆ
1: ਟੈਂਡਮ ਬੰਨਿਆ ਹੁੰਦਾ
0: ਹਾਂ ਪਰ ਉੱਥੇ ਤੁਸੀਂ ਮਤਲਬ ਫਲਾਏ ਕਰਨਾ ਜਿੱਦਾਂ ਐ ਕਰ ਕਰਕੇ ਥੱਲੇ ਪਹੁੰਚਣਾ ਹਵਾ ਚ ਨਾ ਤੁਹਾਡੇ ਨਾਲ ਮਤਲਬ ਕੁਝ ਨੀ ਹੋਊਗਾ
1: ਤੁਸੀਂ ਏਰੋਪਲੇਨ ਤੋਂ ਸੁੱਟਦੇ ਤੁਹਾਨੂੰ ਜਦ ਉਹ ਤਾਂ ਸਕਾਈ ਡਾਈਵ ਹੋ ਗਿਆ
0: ਏਰੋਪਲੇਨ ਤੋਂ ਨੀ ਉਹ ਕੋਈ ਜਗ੍ਹਾ ਹੀ ਬਣੀ ਹੁੰਦੀ ਆ ਕਿ ਮੰਨ ਲਓ
1: ਮਾਊਂਟੇਨ
0: ਪਹੁੰਚਣਾ ਥਾਂ ਜਿਹਾ ਬਣਿਆ ਹੁੰਦਾ
1: ਉਹਨੂੰ ਬੰਜੀ ਜੰਪਿੰਗ ਤਾਂ ਕਹਿੰਦੇ ਆ ਦੋ ਤਰ੍ਹਾਂ ਦੀ ਹੁੰਦੀ ਹੈ ਨਾ ਇੱਕ ਬੰਜੀ ਜੰਪਿੰਗ ਕੇਬਲ ਵੀ ਹੁੰਦੀ ਆ ਉਹ ਇੰਨਾ ਉੱਚਾ ਹੁੰਦਾ ਕਿ ਤੁਸੀਂ ਥੋੜੀ ਦੇਰ ਐਂਟੀ ਗ੍ਰੈਵਿਟੀ ਰਹਿੰਦੇ ਹੋ
0: ਤੇ ਉਹਦੇ ਨਾਲ ਜਿਹੜਾ ਉੱਡਦੇ ਥੱਲੇ ਆਉਂਦੇ ਆਪਾਂ ਹਵਾ ਦੇ ਵਿੱਚ ਹੀ ਇਹ ਫਲਾਇੰਗ ਆ ਐਰੋਫੋਬੀਆ ਪਰ ਇਹ ਇੱਕ ਦੋ ਫੋਬੀਆ ਜਿਹੜੇ ਸੌਖੇ ਸੀ ਕਿਉਂਕਿ ਇਹਨਾਂ ਦੇ ਪਹਿਲੇ ਐਰੋ ਮਤਲਬ ਐਰੋ ਨਾਲ ਜੁੜ ਗਿਆ ਚਲੋ ਐਰੋਪਲੇਨ ਨਾਲ ਜੁੜ ਲਿਆ ਪਰ ਉਹ ਜਿਹੜਾ ਸੀ ਤੁਹਾਡੇ ਵਾਲਾ ਉਹ ਥੋੜਾ ਜਿਹਾ ਔਖਾ ਹੋ ਜਾਂਦਾ
1: ਥੋੜਾ ਔਖਾ
0: ਤੇ ਦੋ ਤਿੰਨ ਇੱਦਾਂ ਦੇ ਹੈਗੇ ਕਿ ਜਿਹੜੇ ਮੇਰੇ ਲਈ ਔਖੇ ਆ
1: ਕੋਈ ਫਨੀ ਜਿਹਾ ਦੱਸ ਕੋਈ ਫਨੀ ਜਿਹਾ ਆਵੇ ਤੇਰੇ ਸਾਹਮਣੇ ਕੋਈ ਦੱਸ
0: ਫਨੀ ਦੱਸਾਂ ਫਿਰ
1: ਕੋਈ ਫਨੀ ਜਿਹਾ ਦੱਸ ਹਾਂ
0: ਸਾਈਨੋ
1: ਸਾਈਨੋ CYNO
0: ਹਾਂਜੀ ਹਾਂਜੀ
1: ਉਹ ਕਾਹਦਾ ਹੋਇਆ
0: ਹਾਂ ਤੁਸੀਂ
1: ਦੱਸੋ ਨਹੀਂ ਨਹੀਂ ਪਤਾ ਨਹੀਂ ਮੈਨੂੰ ਇਹ ਤਾਂ ਤੂੰ ਹੁਣ ਦੱਸਣਾ ਲੋਕਾਂ ਨੂੰ ਦੱਸਣਾ ਹੁਣ ਗੈਸ ਗੇਮ ਨਹੀਂ ਖੇਲਣੀ ਆਪਾਂ ਹੁਣ ਦੱਸ
0: ਇਹ ਜਿਹੜਾ ਸਾਈਨੋਫੋਬੀਆ ਨਾ ਉਹ ਮਤਲਬ ਕੁੱਤਿਆਂ ਤੋਂ ਜੇ ਕੋਈ ਡਰਦਾ ਤੇ ਮਤਲਬ ਨਾਟ ਐਨੀਮਲ ਕਿਉਂਕਿ ਐਨੀਮਲ ਦੇ ਵਿੱਚ ਬਹੁਤ ਜ਼ਿਆਦਾ ਆ ਜਾਂਦੇ ਆ
1: ਸਿਰਫ ਕੁੱਤਿਆਂ ਦਾ
0: ਹਾਂ ਇੱਕ ਕੱਲਾ ਵੱਖਰਾ ਫੋਬੀਆ ਆ ਜਿਹੜਾ ਕਿ ਕੱਲਾ ਸਿਰਫ ਕੁੱਤਿਆਂ ਦਾ ਹੀ ਆ
1: ਓਕੇ
0: ਸਾਈਨੋ ਉਹਨੂੰ ਕਹਿੰਦੇ ਆ ਕਿ ਜੇ ਕਿਸੇ ਨੂੰ ਕੁੱਤੇ ਦਾ ਡਰ ਲੱਗਦਾ ਤੇ ਹੀ ਇਜ਼ ਸਾਈਨੋ
1: ਸਾਈਨੋਫੋਬਿਕ ਹੈ ਅੱਛਾ ਹੁੰਦਾ ਕਈਆਂ ਨੂੰ
0: ਹਾਂਜੀ ਹਾਂਜੀ ਕਈਆਂ ਨੂੰ ਕੀ ਹੈ ਤੇ ਮਤਲਬ
1: ਨੋਰਮਲ
0: ਕਾਮਨ ਆ ਜਿਹੜੇ ਤੁਹਾਨੂੰ ਮੈਂ ਦੱਸਦਾ ਜਿਹੜੇ ਕਾਮਨ ਆ ਉਹਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਕਿ ਜਿਹੜੇ ਅਰੈਕੋ ਅਰੈਕਨਾ ਅਰੈਕਨਾਫੋਬੀਆ
1: ਉਹ ਤਾਂ ਹੋ ਗਿਆ ਆਪਣਾ ਹਾਈਟ ਵਾਲਾ ਫੀਅਰ ਆਫ
0: ਨਹੀਂ ਉਹ ਵੀਰ ਜੀ ਉਹ ਹੋਰ ਸੀਗੀ ਉਹ ਐਕਰੋ ਸੀਗੀ
1: ਅੱਛਾ ਐਕਰੋ ਹਾਂਜੀ ਅਰੈਕਨਾ ਇਹ ਕੀ
0: ਹਾਂਜੀ ਇਹ ਹੈਗਾ ਸਪਾਈਡਰ ਤੋਂ
1: ਹਾਂ ਇੱਥੇ ਤਾਂ ਹੋਣਾ ਚਾਹੀਦਾ ਬਈ ਇੱਥੇ ਤਾਂ ਜਦੋਂ ਤੁਹਾਨੂੰ ਪਤਾ ਲੱਗੇ ਇਸ ਮੁਲਕ ਦੇ ਅੰਦਰ ਸਪਾਈਡਰ ਤੁਹਾਡੀ ਜਾਨ ਲੈ ਸਕਦਾ ਫਿਰ ਤਾਂ ਬਈ ਵਾਕਈ
0: ਹਾਂ
1: ਹੋਣਾ ਚਾਹੀਦਾ
0: ਸਪਾਈਡਰ ਦਾ ਇਹ ਸਭ ਤੋਂ ਟੌਪ ਤੇ ਆ
1: ਓਕੇ
0: ਮਤਲਬ ਸਭ ਤੋਂ ਜ਼ਿਆਦਾ ਜਾਣਿਆ ਨੂੰ ਇਹੋ ਹੀ ਆ
1: ਦੇਖ ਲੈ
0: ਇਹ ਪਤਾ ਨਹੀਂ ਹੁਣ ਕਿਹੜੇ ਹਿਸਾਬ ਨਾਲ
1: ਫੋਬੀਆ ਵੀ ਇਹਦਾ ਤੇ ਸਭ ਤੋਂ ਜ਼ਿਆਦਾ ਪੈਸਾ ਵੀ ਕਮਾਈ ਜਿਹੜੀ ਕਰਦਾ ਤੇ ਇਹਨਾਂ ਦਾ ਹੀ ਦਿੱਤਾ ਹੋਇਆ ਜਿਹੜਾ ਸੁਪਰ ਹੀਰੋ ਹੈ ਸਪਾਈਡਰਮੈਨ ਕਿੰਨੇ ਸਾਲਾਂ ਤੋਂ ਸਪਾਈਡਰਮੈਨ ਹੋਈ ਪਈ ਆ ਹਨਾ
0: ਸਹੀ ਗੱਲ ਨਿੱਕੇ ਹੁੰਦੇ ਤੋਂ ਜਾਲਾ ਵੇਖ ਰਹੇ ਕਦੀ ਇੱਦਾਂ ਲੱਗ ਗਿਆ
1: ਵੀਅਰਡ ਗੱਲ ਆ ਕਿੰਨੀ ਹੈ ਵਾਹ
0: ਹਨਾ ਉਦਾਂ ਲੋਕਾਂ ਨੂੰ ਘਰਾਂ 'ਚ ਜਾਲਾ ਪਸੰਦ ਨਹੀਂ ਆ ਉਸੇ ਵੇਲੇ ਲਾ ਦੇਣਗੇ
1: ਉਦਾਂ ਟਿਕਟਾਂ ਖਰੀਦਣਗੇ ਹਾਂਜੀ ਟੌਮ ਹੋਲੈਂਡ
0: ਉਦਾਂ ਸਪੈਸ਼ਲ ਜਾਲਾ ਵੇਖਣ ਜਾਂਦੇ
1: ਹੁਣ ਤਾਂ ਯਾਰ ਆਪਣੇ ਵਾਲੇ ਤਾਂ ਜ਼ਿਆਦਾਤਰ ਬੱਚਿਆਂ ਕਰਕੇ ਵਿਚਾਰੇ ਫਸੇ ਹੁੰਦੇ ਆ
0: ਹਨਾ
1: ਕਿ ਜਾਣਾ ਪੈਣਾ ਲੈ ਕੇ
0: ਜੋ ਤੁਹਾਡਾ ਤਾਂ ਸਮਾਂ ਹੈਗਾ ਹਾਲੇ
1: ਨਹੀਂ ਮੈਨੂੰ ਤਾਂ ਬਹੁਤ ਪਸੰਦ ਆਇਆ ਸੀ ਸਪਾਈਡਰਮੈਨ
0: ਅੱਛਾ
1: ਹਾਂ
0: ਲੁਕਿੰਗ ਫਾਰਵਰਡ
1: ਹਾਂ ਲੁਕਿੰਗ ਫਾਰਵਰਡ ਆ ਰਿਹਾ ਨਵਾਂ ਪਾਰਟ ਆ ਰਿਹਾ ਮੈਂ ਮੇਰੇ ਨਾਲ ਜਾਣ ਵਾਲੇ ਮੇਰੇ ਭਾਂਜੇ ਆ ਉਹਨਾਂ ਨੇ ਦੱਸਤਾ ਇੱਕ ਕਾਰਟੂਨ ਵਾਲੀ ਆ ਰਹੀ ਹੈ ਇੱਕ ਰੀਅਲ ਵਾਲੀ ਆ ਰਹੀ ਹੈ ਦੋਨੋਂ ਵੇਖਣ ਜਾਣੀ ਆਪਾਂ ਤਿੰਨਾਂ ਭਰਾਵਾਂ ਨੇ ਰਲ ਕੇ
0: ਨਾਲ ਭਾਂਜੇ ਕੁਛ
1: ਹੋਰ
0: ਹਨਾ ਮਾਮੂ ਤਾਂ ਚੱਲ ਖੁਸ਼ ਹੀ ਖੁਸ਼
1: ਮਾਮਾ ਤਾਂ ਖੁਸ਼ ਹੀ
0: ਮਾਮਾ ਨਾਲ ਉੱਥੇ ਖਾਣ ਪੀਣ ਲਈ ਸਮਾਨ ਚੁੱਕੂਗਾ ਪਾਰਟੀ
1: ਹੋਈ ਇਹ ਨਾਮ ਮੈਂ ਉਹਨਾਂ ਨਾਲ ਹੀ ਰੱਖਿਆ ਮੈਂ ਜਦੋਂ ਉਹਨਾਂ ਨਾਲ ਕਿਤੇ ਘੁੰਮਣ ਜਾਣਾ ਮੈਂ ਇਹੀ ਕਹਿਣਾ ਉਹ ਬੋਇਜ਼ ਮੀਟਅਪ ਹੋ ਗਿਆ ਗਾਇਜ਼ ਹੋਏ ਫਿਰ ਆਪਣੀ ਨਾ ਖਤਰਨਾਕ ਨੀਲ ਚਾਹੀਏ ਇੱਕ ਤਾਂ ਪਤਾ ਨਹੀਂ ਕਿਹੜੀ ਸ਼ਬਦਾਵਲੀ ਹੈ ਯੂ ਆਰ ਸਸ ਰਿਜ ਵਗੈਰਾ ਕੀ ਕੁਛ ਬੋਲਦੇ ਆ
0: ਮੈਂ ਚਲੋ ਆਪਣੀ ਕਰੋ ਜੋ ਸੈਰ ਸੂਰ ਕਰਨਾ
1: ਬੜਾ ਚੱਲਿਆ ਪਿਆ ਯਾਰ ਆਹ ਵੀ ਦੱਸੋ ਯਾਰ ਜਿਹੜੇ ਪੇਰੈਂਟਸ ਹੈਗੇ ਤੰਗ ਨੀ ਆ ਗਏ ਸੁਣ ਕੇ ਸਿੱਖ ਸਾਹਿਬ
0: ਪਰਸੋਂ ਜਦ ਗਏ ਤੇ ਘਰੇ ਚਲ ਗਏ ਨਿਆਣੇ ਬਾਬਾ ਇਕੱਠੇ ਹੋਏ ਸੀ ਤੇ ਮੇਰੀ ਆਦਤ ਤੇ ਵੀ ਐਵੇਂ ਨਿਆਣਿਆਂ ਨੇ ਹਨਾ ਵੀ ਇਕੱਠੇ ਹੋ ਜਾਣਾ ਨਾਲ ਹੀ ਵਿੱਚ ਇਕੱਠੇ ਹੋ ਜਾਣਾ ਤੇ ਉਹ ਭਰਾਵਾ ਮੇਰੇ ਮਗਰ ਹੀ ਪੈ ਗਏ ਉਹ ਕਹਿਣ ਇਹ ਕਹਿ ਤੂੰ ਕਹਿ ਇਹ ਲਫ਼ਜ ਕਹਿ ਮੈਂ ਹਾਂ ਵੀ ਮੈਂ ਐਵੇਂ ਕਹੀ ਜਾਵਾਂ ਮੈਂ ਤੁਸੀਂ ਕਹੋ ਆਖਾਂ ਨਹੀਂ ਨਹੀਂ ਤੂੰ ਇਹ ਲਫ਼ਜ ਕਹਿ ਭਰਾਵਾ ਉਹਨਾਂ ਨੇ ਤੇ ਜਾਨ ਲੈ ਲਈ ਘੰਟਾ ਬੈਠੇ ਰਹੇ ਘੰਟਾ ਪੂਰਾ ਇੱਕੋ ਗੱਲ ਹੀ ਚੱਲਦੀ ਰਹੀ ਕਿ ਤੂੰ ਆਹ ਕਹਿ ਤੇ ਨਾਲ ਭਰਾਵਾ ਸ਼ਾਰੇ ਜੇ ਪਤਾ
1: ਨਹੀਂ ਇੱਦਾਂ ਕਰਦੇ ਅੱਧਾ ਯਾਰ ਹਾਂਜੀ ਗਾਇਸ ਫਿਰ 6 7 8 9 10 ਹੋਣ ਲੱਗਾ ਜੀ ਲਾਸਟ ਬ੍ਰੇਕ ਤੇ ਬ੍ਰੇਕ ਤੋਂ ਵਾਪਸ ਆ ਕੇ ਅਸੀਂ ਕਰਾਂਗੇ ਤੁਹਾਡੇ ਨਾਲ ਗੱਲਬਾਤ ਅੱਜ ਜਿੰਨੀ ਵੀ ਗੱਲਾਂ ਬਾਤਾਂ ਹੋਈਆਂ ਉਹਦੇ ਉੱਪਰ ਤੁਸੀਂ ਕਿਸ ਵੀ ਤਰ੍ਹਾਂ ਦੀ ਸਾਂਝ ਪਾਉਣਾ ਚਾਹੋ ਸਾਨੂੰ ਦੱਸੋ ਸਾਨੂੰ ਮੈਸੇਜ ਕਰਕੇ ਦੱਸੋ ਤੁਸੀਂ ਜੇ ਦੱਸਾਂਗੇ ਜੇ ਤੁਹਾਡਾ ਜਵਾਕ ਵੀ ਤੰਗ ਕਰਦਾ 6 7 ਦਾ ਕਹਿ ਕੇ ਉਹ ਵੀ ਦੱਸੋ ਕੋਈ ਫੋਬੀਆ ਤੁਹਾਨੂੰ ਤੁਸੀਂ ਉਹ ਵੀ ਦੱਸੋ ਤੁਸੀਂ ਕੋਈ ਵਧੀਆ ਐਡਵੈਂਚਰ ਐਕਟੀਵਿਟੀ ਕੀਤੀ ਹੋਈ ਉਹ ਵੀ ਦੱਸੋ ਤੁਸੀਂ ਕੋਈ ਵੀਅਰਡ ਕੰਮ ਕੀਤਾ ਹੋਇਆ ਜੋ ਦੂਸਰਾ ਬੰਦਾ ਯਕੀਨ ਨਹੀਂ ਕਰ ਸਕਦਾ ਉਹ ਵੀ ਦੱਸੋ ਸਾਨੂੰ ਕੁਛ ਤੇ ਦੱਸੋ ਯਾਰ ਅਸੀਂ ਵਿਹਲੇ ਬੈਠੇ ਹਾਂ
0: ਅਸੀਂ ਕਰ ਲੈਣਾ ਜੀ
1: ਐਗਜੈਕਟਲੀ ਪੂਰੇ 60 ਸੈਕਿੰਡ
0: ਦੇ ਬ੍ਰੇਕ ਦੇ ਹਾਂ ਥੋੜੇ ਘਟਾ ਲਓ
1: 30 ਸੈਕਿੰਡ ਦੀ ਬ੍ਰੇਕ ਤੋਂ ਬਾਅਦ 1 2 3 ਗੋ
0: ਮੈਂ ਵਾਅਦਾ ਨਹੀਂ ਕਰ ਸਕਦਾ ਵੀ ਮਤਲਬ ਸਮੇਂ ਦਾ ਮੈਂ ਵਾਅਦਾ ਨਹੀਂ ਕਰਦਾ ਪਰ ਉੱਦਾਂ ਜੇ ਤੁਸੀਂ ਕਹੋ ਕਿ ਇੰਨੇ ਲਾਉਣੇ ਆ ਤਾਂ ਫਿਰ ਮੈਂ ਲਾ ਦੂੰਗਾ ਕਰ ਦੂੰਗਾ ਪਰ ਗਾਣਾ ਸੁਣਨਾ ਹੀ

0: ਤੇ ਨਹੀਂ ਚੱਲਣਾ, ਬਦਲਣਾ
1: ਪੈਣਾ। ਸਭ ਠੀਕ ਹੈ ਭਰਾ,
0: ਕੀ ਕਰ ਰਹੇ ਆ? ਯਾਰ ਇਹ ਸਾਡੀ ਨਾ ਪਲੇ ਲਿਸਟ ਆ, ਠੀਕ ਹੈ, ਇਹ ਇੱਦਾਂ ਹੀ ਚੱਲਣੀ ਆ।
2: ਮੈਂ ਲਾਈਵ ਹੋ ਕੇ ਰੇਡੀਓ ਹਾਂਜੀ ਦੇ ਮੈਨੇਜਮੈਂਟ ਨੂੰ ਕਹਿਣਾ ਚਾਹੁੰਦਾ ਕਿ ਇਸ ਬੰਦੇ ਨੂੰ ਆਪਰੇਸ਼ਨ ਤੋਂ ਹਟਾਇਆ ਜਾਵੇ, ਕੁਛ ਵੀ ਚਲਾ ਰਿਹਾ,
0: ਆਪਣਾ ਆਪਰੇਸ਼ਨ ਕੀਤਾ,
2: ਆਪਣਾ ਆਪਰੇਸ਼ਨ ਦੀ ਲੋੜ ਹੈ।
1: ਆਜਾ ਪੀਆ ਤੋਹੇ ਪਿਆਰ ਨੂੰ ਬੋਇਜ਼ ਮੀਟਅਪ ਦੇ ਐਪੀਸੋਡ ਤੇ।
0: ਕਿਉਂ ਪੀਆ ਪਿਆਰ ਨਹੀਂ ਦੇ ਸਕਦਾ ਬੋਇਜ਼ ਨੂੰ?
1: ਚਲੋ ਠੀਕ ਹੈ ਬਾਈ,
0: ਕਿੰਨਾ ਸਾਦਾ, ਇਹ ਕੋਈ ਦੀਨ ਧਰਮ ਥੋੜਾ ਵਾ,
2: ਬਜ਼ੁਰਗ
1: ਤੋਂ
0: ਚੇਤਾ।
2: ਮੈਂ ਕਹਿੰਦਾ ਦੁਬਾਰਾ ਤੋਂ ਸਟਾਰਟ ਕਰਦਾ, ਮੈਂ ਤੈਨੂੰ ਇੱਕ ਹੋਰ ਮੌਕਾ ਦਿੰਦਾ।
0: ਮੈਨੂੰ ਮੌਕਾ ਦੋਗੇ?
2: ਮੈਂ ਦਿੰਦਾ ਇੱਕ ਹੋਰ ਮੌਕਾ।
0: ਜ਼ਿਆਦੇ ਮੌਕੇ ਮਿਲਦੇ ਨਹੀਂ ਆ।
2: ਮੈਨੂੰ
0: ਦੂਜਾ ਮੌਕਾ ਮਿਲ ਗਿਆ ਜੀ, ਤੇ ਹੁਣ ਦੂਜੀ ਵਾਰੀ ਤੁਹਾਡੇ ਨਾਲ ਆਪਾਂ ਜੁੜਦੇ ਆ ਗਾਣੇ ਤੋਂ ਬਾਅਦ। ਤੁਸੀਂ ਸ਼ੁਰੂ ਕਰ ਚੁੱਕੇ ਹੋ ਸੁਣਨਾ ਬੋਇਜ਼ ਮੀਟ ਅਪ।

0: ਕਿਹੜੀ ਕਿਹੜੀ ਕਿਸੇ ਨੇ ਨੀ ਪਸੰਦ ਨਾ।
1: ਸਹੀ ਗੱਲ,
0: ਇੱਕ ਚੀਜ਼ ਮੈਂ ਵੇਖੀ
1: ਹਾਂ,
0: ਵੀ ਇਹਨਾਂ ਨੇ ਰਹਿਣਾ ਕਿ ਜਿਹੀ ਆ।
1: ਸਹੀ ਗੱਲ,
0: ਇਹ ਇਹ ਮਰਜ਼ੀ ਹੋ ਜਾਏ ਨਾ,
1: ਇਹ ਫੈਕਟ ਆ ਬਈ, ਇਹ ਇਨਸਾਨੀ ਦਸਤੂਰ ਆ ਬਈ ਕਿ ਇਹ ਹੋਣਾ ਹੀ ਹੋਣਾ।
0: ਮਤਲਬ ਖਿੱਚਣਾ ਵਿੱਚ ਹੀ ਆ, ਖੂਨ 'ਚ ਆ,
1: ਇਹ ਖੂਨ 'ਚ ਆ, ਇਹ ਆਦਤ 'ਚ ਆ।
0: ਚਲੋ, ਪਰ ਇਹ
1: ਤਾਂ ਸ਼ੁਕਰ ਆ ਦੁਨੀਆਂ 'ਤੇ ਬੋਇਜ਼ ਹੈ,
0: ਪਰ ਹਰ ਇੱਕ ਨੂੰ ਲੱਗਦਾ ਕਿ ਮੈਂ ਨਹੀਂ ਕਹੀਦਾ।
1: ਵੈਸੇ ਗੱਲ ਸਹੀ ਆ, ਆਪਾਂ ਐਵੇਂ ਜੈਂਡਰ ਵਾਈਜ਼ ਕਿਉਂ ਕਰਦੇ ਪਏ ਹਾਂ? ਹਰ ਬੰਦੇ ਨੂੰ ਲੱਗਦਾ ਬਈ ਮੈਂ ਤਾਂ ਬਹੁਤ ਰੌਣਕੀ ਹਾਂ, ਮੈਂ ਬੜਾ ਚਿੱਲ,
0: ਮੈਂ ਨਹੀਂ ਕਦੀ ਖਿੱਚਿਆ,
1: ਮੈਂ ਤਾਂ ਖਿੱਚਦਾ ਹੀ ਨਹੀਂ,
0: ਇਹ ਖਿੱਚਦਾ ਹਮੇਸ਼ਾ।
1: ਹਾਂ, ਇਹ ਮਾੜੀ ਜਿਹੀ ਟੱਚਰ ਕਰ ਦਿਓ ਬਾਅਦ 'ਚ, ਭਾਅ ਜੀ ਯਾਰ ਕੋਈ ਤਰੀਕਾ ਗੱਲ ਕਰਨ ਦਾ। ਵੀਰ ਜੀ ਇੱਦਾਂ ਤਾਂ ਨਹੀਂ ਕਿਹਾ ਸੀ,
0: ਤੁਸੀਂ ਤਾਂ ਕੋਈ ਫੋਟੋ ਵੀਡੀਓ ਵੇਖ ਕੇ ਖਿੱਚ ਜਾਂਦੇ ਹੋ। ਉਹ ਕੱਲ੍ਹ ਸ਼ਾਮ ਜੀ ਦਾ ਸਮਾਂ ਸੀ, ਜ਼ਿਆਦਾ ਹਨੇਰਾ ਨਹੀਂ ਹੋਇਆ ਹਾਲੇ, ਕਿਉਂਕਿ ਹਨੇਰੇ 'ਚ ਮੈਨੂੰ ਅਕਸਰ ਥੋੜ੍ਹਾ ਡਰ ਆਉਣ ਲੱਗ ਪੈਂਦਾ।
1: ਵੈਰੀ ਗੁੱਡ।
0: ਹਾਂਜੀ, ਜਦੋਂ ਸੂਰਜ ਥੋੜ੍ਹਾ ਜਿਹਾ ਥੱਲੇ ਜਾਂਦਾ ਅਤੇ ਉੱਧਰੋਂ ਤਾਰੇ ਨਿਕਲਣੇ ਸ਼ੁਰੂ ਹੁੰਦੇ,
1: ਚੰਦਰਮਾਮਾ ਬਾਹਰ ਆਤਾ ਹੈ।
0: ਹਾਂਜੀ
1: ਹਾਂਜੀ,
0: ਲਾ ਲਓ ਵੀ ਉਹ ਜਦੋਂ ਹਾਲੇ ਰਾਹ 'ਚ ਹੁੰਦੇ ਨੇ, ਹਾਲੇ
1: ਟਵਾਈਲਾਈਟ, ਟਵਾਈਲਾਈਟ ਟਾਈਪਸ ਕਹਿ ਲਓ।
0: ਹਾਂਜੀ ਹਾਂਜੀ, ਟੋਇਲਟ ਨਹੀਂ,
1: ਟਵਾਈਲਾਈਟ, ਟਵਾਈਲਾਈਟ, ਟਵਾਈਲਾਈਟ,
0: ਹਾਂ ਲਾਈਟ, ਇਹ ਵਾਲੀ ਮੈਂ ਟੋਇਲਟ ਸਮਝ ਗਿਆ।
1: ਸ਼ਾਮ ਦਾ ਸਮਾਂ,
0: ਹਾਂਜੀ ਸ਼ਾਮ ਦਾ ਸਮਾਂ ਹੁੰਦਾ ਨਾ, ਫਿਰ ਮੈਨੂੰ ਡਰ ਲੱਗਣ ਲੱਗ ਪੈਂਦਾ ਹਨੇਰੇ ਦੇ ਵਿੱਚ।
1: ਓਕੇ,
0: ਅਤੇ ਕੱਲ੍ਹ ਫਿਰ ਮੈਂ ਜਦੋਂ ਸਮਝ ਜਾਂਦਾ ਹੁਣ ਵੀ ਹੁਣ ਟਵਿਸਟ ਹੋਣ ਵਾਲਾ ਡੇ ਦੇ ਵਿੱਚ, ਦਿਨ ਤੋਂ ਰਾਤ ਹੋਣ ਵਾਲੀ ਹੈ, ਅਤੇ ਹੁਣ ਮੈਂ ਆਪਣੇ ਆਪ ਨੂੰ ਕਮਰੇ 'ਚ ਬੰਦ ਕਰ ਲਾਂ, ਮੈਂ ਹਾਂ ਵੀ ਕਿਤੇ ਬਾਹਰ ਨਾ ਰਵਾਂ।
1: ਅੱਛਾ,
0: ਹਨੇਰੇ ਦੇ ਵਿੱਚ, ਕਿਉਂਕਿ ਉਹ ਅਕਸਰ ਹੀ ਫਿਰ ਮੈਨੂੰ ਭੈੜੇ ਭੈੜੇ ਜਿਹੇ ਖਿਆਲ ਆਉਣੇ ਲੱਗ ਪੈਂਦੇ ਵੀ ਆਹ ਹੋ ਗਿਆ ਹਨੇਰੇ 'ਚ, ਹੈ ਨਾ ਆਹ ਹੋ ਜਾਊ।
1: ਸਹੀ 'ਚ?
0: ਹਾਂ ਯਾਰ, ਤੁਹਾਨੂੰ ਨਹੀਂ ਕਦੀ ਇੱਦਾਂ ਆਇਆ?
1: ਨਹੀਂ ਨਹੀਂ,
0: ਕਦੀ ਵੀ ਨਹੀਂ ਆਇਆ।
1: ਨੈਵਰ,
0: ਮਤਲਬ ਤੁਸੀਂ ਜਿੰਨਾ ਮਰਜ਼ੀ ਹਨੇਰਾ ਹੋਵੇ, ਇਕੱਲੇ ਖਲੋਤੇ ਹੋਵੇ, ਤਾਂ ਕਦੀ ਨਹੀਂ ਆਇਆ?
1: ਨਹੀਂ ਨਹੀਂ ਨਹੀਂ, ਮੈਨੂੰ ਨਹੀਂ ਕਦੀ ਇਸ਼ੂ ਹੁੰਦਾ। ਫੋਬੀਆ ਸ਼ਾਇਦ ਹੋਰ ਕਿਸੇ ਚੀਜ਼ ਦਾ ਹੋ ਸਕਦਾ, ਮੈਨੂੰ ਮੇਰੇ ਖਿਆਲ ਨਾਲ ਹਾਈਟ ਦਾ ਹੈ, ਮੇ ਬੀ ਮੈਂ ਕਹਿ ਸਕਦਾ।
0: ਅੱਛਾ, ਉਹ
1: ਜਿਹੜੀ ਦਾ ਫੋਬੀਆ
0: ਸਭ ਤੋਂ ਉੱਤੇ ਜਦੋਂ
1: ਪਰ ਫਿਰ ਇੱਦਾਂ ਸਕਾਈ ਡਾਈਵਿੰਗ ਵੀ ਕੀਤੀ ਤਦ ਤਾਂ ਕੁਛ ਫੀਲ ਨਹੀਂ ਹੋਇਆ। ਹਾਂ, ਬਹੁਤ
0: ਮਜ਼ੇਦਾਰ, ਜਿਹੜਾ ਪਕਾਨਾ ਜਿਹਾ ਹੁੰਦਾ ਤੇ ਉਹਦੇ ਵਿੱਚ ਦੋ ਜਣੇ ਬੈਠੇ, ਚਾਰ
1: ਨਹੀਂ, ਉਹ ਨਹੀਂ, ਉਹ ਪਤਾ ਨਹੀਂ, ਮੈਨੂੰ ਲੱਗਦਾ ਥੋੜਾ ਬੋਰਿੰਗ,
0: ਕਹਿੰਦੇ ਕਿ ਬਲੂਨ ਏਅਰ,
1: ਹੌਟ ਏਅਰ ਬਲੂਨ,
0: ਹੌਟ ਏਅਰ ਬਲੂਨ,
1: ਉਹ ਮੈਨੂੰ ਲੱਗਦਾ ਥੋੜਾ ਐਕਸਪੀਰੀਅੰਸ ਇੰਨਾ ਮਜ਼ੇਦਾਰ ਨਹੀਂ ਹੋਏਗਾ। ਪਰ ਇਹ ਤਾਂ ਯਾਰ ਸਕਾਈ ਡਾਈਵਿੰਗ ਜ਼ਰੂਰ ਕਰਨੀ ਚਾਹੀਦੀ ਹੈ, ਜੇ ਤੁਹਾਡੇ ਵਿੱਚੋਂ ਕਿਸੇ ਨੇ ਨਹੀਂ ਕੀਤੀ ਹੈ, ਡੂ ਇਟ,
0: ਯੂ ਰਿਕਮੈਂਡ?
1: ਆਈ ਰਿਕਮੈਂਡ।
0: ਜੇ ਕਿਸੇ ਨੂੰ ਪਾਣੀ ਤੋਂ ਡਰ ਹੋਵੇ, ਮਤਲਬ ਫੋਬੀਆ,
1: ਮਤਲਬ ਹਰ ਚੀਜ਼ ਦਾ ਤਾਂ ਮਤਲਬ ਫੋਬੀਆ ਤਾਂ ਆਪਣਾ ਕੱਢਣਾ ਹੀ ਚਾਹੀਦਾ ਅਲਟੀਮੇਟਲੀ, ਮਨ ਜੀਤੇ ਜਗ ਜੀਤ, ਹੈ ਨਾ, ਉਹ ਤਾਂ ਜ਼ਰੂਰੀ ਹੈ।
0: ਨਹੀਂ ਵੈਸੇ ਵੀ ਹੈਗਾ ਵੀ ਕੱਢਣਾ ਚਾਹੀਦਾ, ਪਰ ਜੇ ਜ਼ਿਆਦਾ ਕਰ ਲਓ ਨਾ ਕਿਸੇ ਨਾਲ ਧੱਕਾ, ਤੇ ਉਹ ਵਿਚਾਰੇ,
1: ਹਾਂ ਨਹੀਂ, ਉਹ ਤਾਂ ਹੈ, ਮਤਲਬ ਸਹਿੰਦਾ ਸਹਿੰਦਾ ਕੰਮ ਜ਼ਰੂਰੀ ਆ।
0: ਉਹ ਅਸੀਂ ਕਿਤੇ ਘੁੰਮਣ ਗਏ ਹਾਂ ਥੋੜ੍ਹਾ ਟਾਈਮ ਪਹਿਲਾਂ, ਮਤਲਬ ਮੈਂ ਨਹੀਂ ਘੁੰਮਣ ਗਿਆ ਸੀ, ਕੋਈ ਯਾਰ ਦੋਸਤੀ ਆਪਣਾ ਵੀਰ ਭਰਾ,
1: ਹਾਂਜੀ,
0: ਅਸੀਂ ਤਾਂ ਚਲੋ ਸੋਖਰਾ ਗਏ ਨੀ ਹਾਲੇ ਤੱਕ ਘੁੰਮਣ, ਪਰ ਗਾਂ ਸੋਚਦੇ ਵੀ ਕਦੀ ਕਿਤੇ
1: ਕਹੀਂ ਤਾਂ ਜਾਏਂਗੇ।
0: ਹਾਂਜੀ, ਕੋਈ ਕਦੀ ਮੌਕਾ ਮਿਲੂਗਾ ਤੇ ਜ਼ਰੂਰ ਜਾਵਾਂਗੇ, ਮੌਕਾ ਤਾਂ ਆਪ ਹੀ ਬਣਾਉਣਾ, ਪਰ ਬਣਾਵਾਂਗੇ ਕਦੀ ਜਾਵਾਂਗੇ। ਪਰ ਉਹ ਗਿਆ ਸੀ ਤੇ ਉਹ ਜਿੱਦਾਂ ਦੋ ਤਿੰਨ ਇਕੱਠੇ ਫੈਮਲੀਜ਼, ਫੈਮਲੀਜ਼ ਨਹੀਂ ਮਤਲਬ ਕਹਿ ਲਓ ਵੀ ਗਰੁੱਪਸ,
1: ਗਰੁੱਪ ਸੀ,
0: ਹਾਂ ਗਰੁੱਪਸ ਪਹਿਲਾਂ ਹੁੰਦੇ ਨਾ, ਫਿਰ ਬਾਅਦ 'ਚ ਫੈਮਲੀਜ਼ ਬਣਦੀਆਂ, ਤੇ ਉਹ ਦੋ ਤਿੰਨ ਗਰੁੱਪਸ ਗਏ ਤੇ ਉਹ ਦੂਜੇ ਨੂੰ ਕਿਤੇ ਫੋਬੀਆ ਸੀ ਪਾਣੀ ਤੋਂ, ਤੇ ਉਹ ਜਿਹੜੀ ਉਹ ਚਲਾਈ ਦੀ ਨੀ ਸਕੂਟਰੀ ਜੀ ਪਾਣੀ ਦੇ ਵਿੱਚ,
1: ਜੈਟਸਕੀ, ਜੈਟਸਕੀ,
0: ਜੈਟਸਕੀ ਕਹਿੰਦੇ ਆ,
1: ਜੈਟਸਕੀ,
0: ਤੇ ਉਹ ਉਹਨਾਂ ਨੇ ਚਲਾਈ ਸੀ।
1: ਅੱਛਾ,
0: ਆਈਲੈਂਡ ਸੀ ਜਿੱਦਾਂ ਟਾਈਪ ਆਫ,
1: ਕਿੱਥੇ? ਇੱਥੇ ਆਸਟ੍ਰੇਲੀਆ 'ਚ ਹੀ?
0: ਨਹੀਂ ਨਹੀਂ ਨਹੀਂ, ਆਊਟਸਾਈਡ ਹੀ ਕਿਤੇ, ਜਗ੍ਹਾ ਦਾ ਨਾਂ ਔਖਾ ਜਿਹਾ ਕੰਟਰੀ ਦਾ ਕੋਈ, ਹੁਣ ਮੈਨੂੰ ਨਾਂ ਨਹੀਂ ਚੇਤੇ, ਤੇ ਉੱਥੇ ਗਏ ਤੇ ਉੱਥੇ ਉਹ ਆਉਂਦਾ ਵੀ ਅਸੀਂ ਇੱਕ ਜੈਟਸਕੀ ਲੈ ਲਈ, ਦੂਜਿਆਂ ਨੇ ਦੂਜੀ ਲੈ ਲਈ, ਦੋ ਦੋ ਜਾਣੇ ਇੱਕ ਤੇ ਬੈਠੇ, ਤੇ ਉਹਦਾ ਜਿਹੜਾ ਦੂਜਾ ਪਾਰਟਨਰ ਸੀ ਦੂਜੇ ਗਰੁੱਪ ਦਾ, ਉਹਨੂੰ ਫੋਬੀਆ ਸੀ ਪਾਣੀ ਤੋਂ, ਮਤਲਬ ਉਹਨੂੰ ਨਾਈਸ ਨਹੀਂ ਲੱਗਦਾ ਸੀ, ਤੇ ਉਹ ਆਉਂਦੇ ਅਸੀਂ ਧੱਕੇ ਨਾਲ ਉਹਨੂੰ ਕਿਹਾ ਵੀ ਚੱਲ ਚੱਲ ਚੱਲ ਚੱਲ, ਤੂੰ ਛੇਤੀ ਬਹਿ, ਤੂੰ ਬਹਿ ਤੇ ਸਹੀ, ਕੁਝ ਵੀ ਨਹੀਂ,
1: ਕੁਝ ਨਹੀਂ ਹੁੰਦਾ, ਕੁਝ ਨਹੀਂ, ਚਲੋ ਚਲੋ ਚਲੋ ਚਲੋ ਚਲੋ ਚਲੋ ਚਲੋ,
0: ਤਿੰਨ ਜਣੇ ਤੇ ਫਿਰ ਤੈਨੂੰ ਕਿਹੜੀ ਪ੍ਰੋਬਲਮ ਹੈ, ਹਨਾ, ਤੂੰ ਸਾਡਾ ਸਾਥ ਨਹੀਂ ਦੇਂਗੀ, ਤੂੰ ਕੱਲੀ ਰਹੇਂਗੀ ਇੱਥੇ, ਜੇ ਉਹ ਆਉਂਦਾ ਸੀ
1: ਪੂਰਾ ਪੰਪ ਚਕਾਤਾ।
0: ਉਹ ਹੁੰਦੇ ਨਾ ਜਦੋਂ ਮੰਨ ਲਓ ਕੋਈ ਚਾਰ ਬੰਦੇ ਇਕੱਠੇ ਹੋਏ ਆ, ਕੋਈ ਮੀਟ ਅਪ ਹੋਣ ਡਿਆ ਜਾਂ ਕੱਲੇ ਬੋਇਜ਼ ਦਾ ਜਾਂ ਮਿਕਸ ਮੀਟ ਅਪ ਹੋਣ ਡਿਆ, ਤੇ ਉਹਦੇ ਵਿੱਚ ਜਦੋਂ ਦੋ ਮਿੰਟ ਇੱਕੋ ਗੱਲ ਨੂੰ ਤੁਸੀਂ ਪ੍ਰੈਸ਼ਰ ਪਾ ਦੋ ਨਾ,
1: ਹਾਂ ਉਹ ਬੰਦੇ ਨੂੰ ਬੇਸਿਕਲੀ ਉਹ ਸੁਨੀਲ ਸ਼ੈਟੀ ਬਣਾ ਦੇਣਾ ਬਾਰਡਰ ਫਿਲਮ ਵਾਲਾ, ਕਿ ਬਸ ਤੂੰ ਹੀ ਤੂੰ,
0: ਬਸ ਬਸ, ਕਿ ਤੇਰੇ ਬਿਨਾਂ ਤੇ ਜਾਇਆ ਨਹੀਂ ਜਾਣਾ ਸਾਡੇ ਕੋਲ, ਤੂੰ ਮਤਲਬ ਆਉਣਾ ਹੀ ਆਉਣਾ, ਤੇ ਉਹ ਵਿਚਾਰੀ ਨਾਲ ਬਹਿ ਗਈ ਕਿਤੇ ਪਿੱਛੇ, ਤੇ ਉਹਨੇ ਭਜਾ ਤੀ ਬੁਰੀ ਜੈਟਸਕੀ 100 ਦੇ, ਉਹਨਾਂ ਕਿਤੇ ਪਹਿਲਾਂ ਚਲਾਈ ਚ ਲਈ ਹੋਣੀ, ਤੇ ਉਹ ਜਦੋਂ ਆਓ ਵਿਚਾਰੀ ਕਿਤੇ ਉਦੋਂ ਹੀ ਰੋ ਪਈ ਜਦੋਂ ਜੈਟਸਕੀ ਰੋਈ,
1: ਇਹ ਸਮੁੰਦਰ ਮੇਰੇ ਆਂਸੂ ਨਾਲ ਭਰਾ ਹੈ।
0: ਤੇ ਉਹ ਕਿਤੇ ਗਏ 300-400 ਮੀਟਰ ਪੂਰੀ ਦੂਰ ਜਾ ਕੇ, ਤੇ ਮੁੜ ਕੇ ਜਦੋਂ ਉਹਨੇ ਪਿੱਛੇ ਵੇਖਿਆ ਤੇ ਉਹ ਮਤਲਬ ਰੋਣ ਡੀ, ਹੈ ਨਾ ਉਹਦਾ ਹੂਣ ਨਿਕਲੇ ਇੱਥੋਂ ਤੱਕ ਕਿ ਰੋਣ ਦੀ ਆਵਾਜ਼ ਵੀ ਨੀ, ਕਹਿੰਦਾ ਉਹ ਆਉਂਦੀ,
1: ਤੁਮਨੇ ਮੇਰੀ ਫੀਲਿੰਗਸ ਕੋ ਨਹੀਂ ਸਮਝਿਆ,
0: ਪਲਾਨ ਫਿਰ ਉਹ ਖਤਮ ਹੋ ਗਿਆ ਉੱਥੇ, ਮੁੜ ਕੇ ਉਹਨਾਂ ਨੂੰ ਵਾਪਸ ਆਉਣਾ ਪਿਆ, ਤੇ ਉਹ ਆਂਦੇ ਵੀ ਨਹੀਂ ਯਾਰ ਅਸੀਂ ਧੱਕਾ ਕਰ ਬੈਠੇ। ਸੋ ਇਹ ਚੀਜ਼ ਨੋਟ ਗੁੱਡ ਕਿ ਤੁਸੀਂ ਉਹ ਕਰਦੇ ਹੋ, ਪਰ ਹਾਂ ਮੈਂ ਜਿਹੜੀ
1: ਹਾਂ ਮਤਲਬ ਨਹੀਂ ਉਹ ਤਾਂ ਹੈ ਹੀ ਹੈ, ਮਤਲਬ ਸਮਝ ਕਿਸੇ ਨੂੰ ਬੁਖਾਰ ਹੈ ਪੈਰਾਸੀਟਾਮੋਲ ਵਾਲਾ, ਉਹਨੂੰ ਅਸੀਂ ਐਵੇਂ ਬਹੁਤ ਹੀ ਐਂਟੀਬਾਇਓਟਿਕਾਂ ਵੀ ਦੇ ਦੋਗੇ ਤਾਂ ਉਹਨੇ ਹੋਰ ਖਰਾਬੀ ਕਰਨੀ, ਕੋਈ ਫਾਇਦਾ ਨਹੀਂ ਕਰਨਾ
0: ਹੈ ਨਾ,
1: ਉਹ ਤਾਂ ਗੱਲ ਜਾਇਜ਼ ਹੈ। ਪਰ ਫਿਰ ਵੀ ਮਤਲਬ ਇੱਕ ਇਨ ਜਨਰਲ ਬੰਦੇ ਨੂੰ ਕਿਸੇ ਵੀ ਤਰ੍ਹਾਂ ਦਾ ਆਪਣੇ ਮਨ 'ਚ ਕੋਈ ਫੋਬੀਆ ਜਾਂ ਡਰ ਹੁੰਦਾ ਤਾਂ ਮਤਲਬ 90% ਉਹ ਚੀਜ਼ਾਂ ਦਾ ਕੋਈ ਰਿਐਲਿਟੀ 'ਚ ਕੋਈ ਇੱਦਾਂ ਦੀ ਅਸੀਂ ਭਰਮ ਭਾਈ ਬਣਾਇਆ ਹੁੰਦਾ ਆਪਣੇ ਮਨ 'ਚ, ਇੱਦਾਂ ਦਾ ਕੁਛ ਹੁੰਦਾ ਨਹੀਂ ਹੈ। ਪੰਗਾ ਲੈ ਕੇ ਦੇਖ ਲੈਣਾ ਚਾਹੀਦਾ, ਯੂ ਲਿਵ ਓਨਲੀ ਵਾਂਸ, ਵੇਖ ਲੈਣੀ
0: ਕਿਉਂਕਿ ਫਿਰ ਤੁਸੀਂ ਜਿੱਦਾਂ ਦਾ ਮੰਨ ਲਓ ਤੁਸੀਂ ਤੁਹਾਡੇ ਮਨ 'ਚ ਫੋਬੀਆ ਆ, ਉੱਦਾਂ ਦੇ ਤੁਸੀਂ ਕੰਮ ਵੀ ਜਿਹੜੇ ਅਵੋਇਡ ਕਰਦੇ ਹੋ।
1: ਹੁਣ
0: ਜੇ ਮੈਂ ਕਹਾਂ ਵੀ ਬੰਦੇ ਨੂੰ ਕਿਸੇ ਨੂੰ ਹਨੇਰੇ ਤੋਂ ਡਰ ਲੱਗਦਾ ਤੇ ਉਹ ਫਿਰ ਰਾਤ ਦਾ ਵੇਖੋ ਕੰਮ ਵੀ ਨਹੀਂ ਕਰਦਾ,
1: ਨਾਈਟ ਸ਼ਿਫਟ
0: ਵੀ ਨਹੀਂ ਕਰੂਗਾ,
1: ਰਾਤ ਨਿਕਲਣਾ ਵੀ ਨਹੀਂ, ਬੰਦੇ ਨੂੰ ਘਬਰਾਹਟ ਹੁੰਦੀ ਹੈ।
0: ਹਾਂ, ਕੰਫਰਟੇਬਲ ਨਹੀਂ ਹੁੰਦਾ ਬੰਦਾ, ਵੀ ਆਪਣੇ ਆਪ ਦੇ ਵਿੱਚ ਉਹ ਹੁੰਦਾ ਰਹਿੰਦਾ ਕਿ ਨਹੀਂ ਮੈਂ ਆਹ ਨਹੀਂ ਕਰ ਸਕਦਾ। ਤੇ ਇੱਦਾਂ ਹੀ ਮੈਂ ਜਦੋਂ ਆਇਆ ਨਾ, ਹੁਣ ਦੱਸਦਾ ਤੁਹਾਨੂੰ ਵੀ ਮੈਨੂੰ ਜਿਹੜਾ ਮੈਂ ਦਿਨ ਟਵਿਸਟ ਦੀ ਗੱਲ, ਦਿਨ ਤੋਂ ਜਿਹੜੀ ਰਾਤ ਹੁੰਦੀ ਆ
1: ਇਰਸ਼ਾਦ,
0: ਜਦੋਂ ਮੈਂ ਨਵਾਂ ਨਵਾਂ ਆਇਆ ਹੈ ਤੇ ਪਹਿਲਾਂ ਮੈਨੂੰ ਕਹਿੰਦੇ ਵੀ ਤੂੰ ਨਾ ਕਾਰ ਵਾਸ਼ ਤੇ ਕੰਮ ਕਰ ਲੱਭ ਲਾ, ਹਨਾ ਤੂੰ ਕਾਰ ਵਾਸ਼ ਕਰ ਲਾ, ਤੇ ਆਪਾਂ ਨੂੰ ਤੇ ਵੇਖੋ ਸੋਨਾ ਹੀ ਉਦੋਂ ਕੁਝ ਵੀ ਹੋ ਜੇ ਤੇ ਸਾਰਾ ਕੁਛ ਇੱਕ ਹੀ ਬਰਾਬਰ ਹੀ ਹੈਗਾ, ਡਨ ਡਨ ਡਨ ਸ਼ੁਰੂ ਕਰਾਓ ਛੇਤੀ ਸ਼ੁਰੂ ਕਰਾਓ, ਹਨਾ। ਤੇ ਉੱਥੇ ਜਾ ਕੇ ਤੇ ਤੁਸੀਂ ਵੇਖਿਆ, ਪਤਾ ਨੀ ਤੁਸੀਂ ਕਾਰ ਵਾਸ਼ ਤੇ ਕੀਤਾ ਕਿ ਨਹੀਂ ਕੰਮ, ਪਰ ਜਦੋਂ ਗੱਡੀ ਧੋਣ ਗਏ ਉਦਾਂ ਕਾਰ ਵਾਸ਼ ਤੇ, ਤੇ ਉਹ ਟਾਇਰ ਜਿਹੜੇ ਹੁੰਦੇ ਆ ਤੇ ਉਹਨਾਂ ਦੇ ਉੱਤੇ ਟਾਇਰ ਸ਼ਾਈਨਰ ਨੀ ਮਾਰਦੇ,
1: ਸ਼ਾਈਨਰ ਜਿਹਾ ਮਾਰਦੇ,
0: ਉਹ ਹੁੰਦਾ ਇੱਕ ਫੋਮ ਜੀ ਹੁੰਦੀ ਆ ਤੇ ਉਹ ਟਾਇਰ
1: ਸਪੰਜ ਨਾਲ ਕਰਦੇ ਆ।
0: ਹਾਂ ਹਾਂ, ਮਤਲਬ ਉਹ ਵੀਲ ਤੇ ਨਹੀਂ ਲੱਗਣਾ ਚਾਹੀਦਾ, ਟੱਚ ਨਹੀਂ ਹੋਣਾ ਚਾਹੀਦਾ।
1: ਅੱਛਾ, ਇਹ ਨਹੀਂ ਮੈਨੂੰ, ਇਹ ਇੰਟਰਨਲ ਗਿਆਨ ਨਹੀਂ ਸੀ ਮੈਨੂੰ, ਦੇਖੋ ਉਸਤਾਦਾਂ ਨੂੰ ਪਤਾ ਹੁੰਦਾ,
0: ਵੇਖੋ ਜੇ ਟਾਇਰ ਚੈਨ ਲਾਇਆ ਨੀ ਤੇ ਤੁਹਾਨੂੰ ਕਿੱਥੇ ਪਤਾ ਹੋਊਗਾ। ਤੇ ਉਹ ਟਾਇਰ ਸ਼ਾਈਨ ਦੀ ਨਾ ਬੜੀ ਉਹਦੇ ਵਿੱਚ ਹੁੰਦਾ ਵੀ ਧਿਆਨ ਰੱਖਣੀਆਂ ਚੀਜ਼ਾਂ, ਇੱਕ ਤੇ ਉਹ ਜ਼ਿਆਦਾ ਨਹੀਂ ਲੱਗਣਾ ਚਾਹੀਦਾ ਟਾਇਰ ਤੇ, ਘੱਟ ਵੀ ਨੀ ਰਹਿਣਾ ਚਾਹੀਦਾ, ਜੇ ਘੱਟ ਰਹਿ ਗਿਆ ਤੇ ਤੀਜੇ ਦੋ ਟਾਇਰ ਚਮਕੀ ਜਾਣੇ
1: ਆ,
0: ਅਗਲੇ ਦੋ ਟਾਇਰ ਤੇ ਚਮਕ।
1: ਇਹ ਮੈਂ ਵੇਖਿਆ ਕਿਉਂਕਿ ਮੇਰੇ ਬੜੇ ਕਲੋਜ਼ ਨੇ ਇੱਕ ਹੈਗੇ ਆ ਇੱਥੇ ਕਾਰ ਵਾਸ਼ ਦਾ ਚਲਾਉਂਦੇ, ਉਹ ਵੀ ਮੈਨੂੰ ਦੱਸਦੇ ਸੀ ਕਿ ਜ਼ਿਆਦਾਤਰ
0: ਕਾਰ ਵਾਸ਼,
1: ਹਾਂ ਉਹਨਾਂ ਦਾ ਮਸਲਾ ਬੇਸਿਕਲੀ ਇੱਥੋਂ ਹੀ ਉੱਠਦਾ ਜਦੋਂ ਵੀ ਉੱਠਦਾ ਕਿ ਟਾਇਰ ਨੂੰ ਕਸਟਮਰ ਦੇ ਕੇ ਯੂਜਲੀ ਕਹਿ ਦਿੰਦਾ ਕਿ ਇਟਸ ਨੋਟ ਵੈਲ ਕਲੀਨਡ ਜਾਂ ਫਿਰ ਇਟਸ,
0: ਹਾਂ ਕਿਉਂਕਿ ਉਹ ਮੈਨੂੰ ਲੱਗਦਾ ਸਭ ਤੋਂ ਪਹਿਲਾਂ
1: ਵੀਲ ਦੇ ਉੱਪਰ
0: ਸੜਕ ਤੇ ਘੁੰਮਣਾ ਗੋਲ ਗੋਲ ਗੋਲ ਤੇ ਫਿਰ ਉਹ ਜਾਣਾ ਹੀ ਆ ਜਦੋਂ ਇੰਨੇ ਮਹਿੰਗੇ ਵੀਲ ਪਾਏ ਹੋਣ।
1: ਅੱਛਾ ਯਾਰ, ਇਹ ਵੀ ਕਈਆਂ ਨੂੰ ਸ਼ੌਂਕ ਬਹੁਤ ਹੁੰਦਾ ਹਨਾ ਗੱਡੀਆਂ ਚਮਕਾ ਕੇ ਰੱਖਣੀ, ਸਾਫ਼ ਰੱਖਣੀ, ਮੈਨੂੰ ਤਾਂ ਟਾਈਮ ਨਹੀਂ ਲੱਗਦਾ, ਸਮਾਂ ਨਹੀਂ ਲੱਗਦਾ ਮੈਨੂੰ, ਜਦ ਤੱਕ ਇਸ ਤਰ੍ਹਾਂ ਨਾ ਹੋ ਜਾਣਾ ਕਿ ਘਰ ਦੇ ਵੇਖ ਕੇ ਕਹਿਣ ਕਿ ਤੂੰ ਡਿਜ਼ਰਵ ਵੀ ਕਰਦਾ ਕਾਰ ਦੇ ਅੰਦਰ ਬਹਿਣਾ, ਤਦ ਤੱਕ ਮੈਂ ਸਫਾਈ ਨਹੀਂ ਕਰ ਪਾਉਂਦਾ। ਤੇਰਾ ਕੀ ਸੀਨ ਆ?
0: ਮਤਲਬ ਮੈਂ
1: ਮਤਲਬ
0: ਇਹ ਨਹੀਂ ਵੀ ਵੈਰੀ ਓਫਨ,
1: ਪਰ ਜਨਰਲ ਹਾਈਜੀਨ ਮੇਨਟੇਨ ਰੱਖਦਾ ਤੂੰ ਕਾਰ ਦੇ ਅੰਦਰ?
0: ਜਨਰਲ ਤੇ ਰੱਖਣੀ ਪੈਂਦੀ, ਮਤਲਬ ਮੈਂ ਮੋਟਾ ਮੋਟਾ ਗੰਦ ਨਹੀਂ ਪੈਣ ਦਿੰਦਾ।
1: ਹਾਂ, ਮੋਟਾ ਮੋਟਾ
0: ਜਿਹੜੇ ਨਿੱਕੇ ਮੋਟੇ ਪਾਰਟੀਕਲਸ,
1: ਹਾਂ ਪਾਰਟੀਕਲਸ,
0: ਉਹ ਰਹਿ
1: ਮੇਰੇ ਬਸ ਪਾਰਟੀਕਲਸ, ਪਾਰਟੀਕਲਸ ਵਾਲਾ ਬੜੀ ਪ੍ਰੋਬਲਮ ਹੈ ਯਾਰ। ਅੱਛਾ, ਕਾਰ ਦੇ ਅੰਦਰ ਹੁਣ ਰੱਖਣਾ ਵੀ ਕਿੰਨਾ ਕੁਛ ਪੈਂਦਾ ਹਨਾ, ਹੁਣ
0: ਦੂਜੀ ਗੱਡੀ ਜਿਹੜੀ ਉਹ ਵਾਇਰਲੈਸ, ਉਹ ਚਲੋ ਗੱਲ ਲੱਗ ਗਈ,
1: ਪਰ ਉਹ ਇੰਨਾ ਵਧੀਆ ਚਾਰਜ ਨਹੀਂ ਕਰਦਾ।
0: ਮੈਂ ਵੀ ਲਾ ਕੇ ਵੇਖਿਆ, ਫੋਨ ਗਰਮ ਵੱਧ ਕਰ ਦਿੰਦਾ,
1: ਉਹ ਬਸ ਉਹਨਾਂ ਨੇ ਖਾਣਾ ਪੂਰਤੀ ਕੀਤੀ ਕਿ ਹਾਂਜੀ ਦੇਖੋ ਅਸੀਂ ਪਾ ਦਿੱਤਾ, ਤੁਸੀਂ ਖੁਸ਼ ਹੋ ਜਾਓ ਆਪਣੇ ਲੈਵਲ ਤੇ।
0: ਹਾਂ, ਮਤਲਬ ਐਵੇਂ ਬਸ ਵੀ ਇੱਕ ਉਹ ਮਨ ਦੀ ਉਹ ਹੁੰਦੀ ਨਾ ਵੀ ਮੇਰੇ ਕੋਲ ਆ ਵੀ ਹੈਗਾ।
1: ਪਰ ਚੱਲ ਤੂੰ ਮੈਨੂੰ ਇਹ ਦੱਸਿਆ ਕਿ ਕਾਰ ਵਾਸ਼ ਤੋਂ ਮੈਨੂੰ ਸਭ ਤੋਂ ਵੀਅਰਡ ਕੰਮ ਦੱਸ, ਵੀਅਰਡ ਕੰਮ ਮਤਲਬ ਤੂੰ ਤੂੰ ਇਸ ਤਰ੍ਹਾਂ ਦਾ ਕੰਮ ਜਦੋਂ ਤੂੰ ਕਿਹਾ ਕਿ ਯਾਰ ਅੱਛਾ ਇਹ ਵੀ ਕੰਮ ਹੁੰਦਾ, ਇਹਦੇ ਪੈਸੇ

0: ਸ਼ਿਫਟ ਹੈ ਹੈ ਨਾ। ਫਿਰ ਚਲੋ ਟਾਈਮ ਲੰਘਿਆ ਅਤੇ ਬੰਦੇ ਨੇ ਸਿਕਿਉਰਟੀ ਦਾ ਲਾਇਸੈਂਸ ਲੂਸੈਂਸ ਬਣਾਇਆ ਜੋ ਵੀ ਸੀ, ਅਤੇ ਉਹ ਨਾਈਟ ਸ਼ਿਫਟ ਸੀਗੀ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਹਨੇਰਾ ਜਦੋਂ ਹੋ ਜਾਂਦਾ ਸੀ ਅਤੇ ਫਿਰ ਆਪਣਾ ਹੁੰਦਾ ਕਿ ਚਲੋ ਅੰਦਰ ਚਲੋ, ਹੁਣ ਸਾਰੇ ਇਹ ਨਾ ਸਮਝੀ ਜਾਇਓ ਵੀ ਸਾਨੂੰ ਹਨੇਰੇ ਤੋਂ ਡਰ ਲੱਗਦਾ, ਮਤਲਬ ਹੁਣ ਹਟ ਗਿਆ ਵਾ,
1: ਪਤਾ ਲੱਗਿਆ ਸਾਨੂੰ ਬਲਕਿ ਫਿਰਦਾ ਪਰ ਰਾਤ ਨੂੰ ਐਵੇਂ ਕੰਬਲ ਕੁੰਬਲ ਲਾਇਆ ਤੇ ਸੁੱਟਣ ਨੂੰ, ਏਦਾਂ ਨਹੀਂ ਹੁੰਦਾ ਮੈਂ, ਨੋ ਨੋ ਨੋ ਨੋ ਨੋ ਨੋ ਨੋ
0: ਕੰਬਲ ਕੰਬਲ ਗੁੱਟ ਵੀ ਬੜੀ ਜਲਦੀ ਹੁੰਦੀ ਨਾ,
1: ਗਿਆਰਵੀਂ ਵਾਰੀ ਬੜਾ ਕੰਮ ਪੁੱਠਾ ਸੀ
0: ਜਦੋਂ ਇੱਥੇ ਰਹੇ ਹਾਂ ਨਾ ਸਟੂਡੈਂਟ ਲਾਈਫ 'ਚ ਇਕੱਠੇ।
1: ਅੱਛਾ,
0: ਮੀਟ ਅਪ ਜਦੋਂ ਬੋਇਜ਼ ਦੇ ਹੁੰਦੇ ਸੀ ਜਾਂ ਰਹਿੰਦੇ ਵੀ ਚਲੋ ਬੋਇਜ਼ ਹੀ ਆ, ਰੋਜ਼ ਕੋਈ ਨਾ ਕੋਈ ਕੰਬਲ ਕੁੱਟ ਜਾਂਦਾ,
1: ਕੋਈ ਨਾ ਕੋਈ ਹੈ ਨਾ ਵਿਚਾਰਾ ਸ਼ਿਕਾਰ ਹੋ ਜਾਂਦਾ,
0: ਕੱਪੜੇ ਬਦਲਦੇ ਹੋਣਾ ਤੇ ਹਾਲੇ ਉਹਨੇ ਮਤਲਬ ਲਾਈ ਲਾਉਣ ਲੱਗਣਾ ਟੀ ਸ਼ਰਟ ਜਾਂ ਲਾਈ ਹੋਣੀ ਤੇ ਜਾ ਕੇ ਕੰਬਲ ਪਾ
1: ਦੇਣਾ। ਅਸੀਂ ਸਕੂਲ ਤਾਂ ਬਲੇਜ਼ਰ ਦਾ ਬੜਾ ਆਹ ਸਰਦੀਆਂ ਆਉਣੀਆਂ ਤੇ ਰਿਸੈਸ ਦੇ ਅੰਦਰ ਜਿਹੜੇ ਸਾਡੇ ਪੀਟੀ ਪੂਟੀ ਵਾਲੇ ਸਰ ਹੁੰਦੇ ਸੀ, ਪਤਾ ਹੀ ਹੁਣ ਬਿਪਤਾ ਪੈ ਗਈ ਆ, ਵੱਖਰੇ ਵੱਖਰੇ 10-12 ਗਰੁੱਪ ਫਿਰਦੇ ਹੋਣੇ ਇੱਕ ਦੂਸਰੇ ਦੇ ਉੱਪਰ ਕੋਟ ਪਾ ਕੇ ਕਟਾਬਾ ਚੜ੍ਹਨ। ਉਹ ਪੱਕੀ ਗੱਲ ਉਹ ਕਹਿੰਦੇ ਹੋਣੇ ਮੈਡਮਾਂ ਨੂੰ ਕਿ ਆਹ ਪ੍ਰਿੰਸੀਪਲ ਨੂੰ ਕਹਿੰਦੇ ਹੋ ਕਿ ਬਾਈ ਆਹ 3-4 ਮਹੀਨੇ ਜਿਹੜੇ ਆ ਨਾ ਜਦ ਤੱਕ ਕੋਟ ਪਵਾਉਣਾ ਤੁਸੀਂ ਐਟਲੀਸਟ, ਸਾਡੀ ਸੈਲਰੀ ਥੋੜੀ ਵੱਧ ਹੋਣੀ ਚਾਹੀਦੀ ਆ।
0: ਪਰ ਵੇਖ ਲਓ ਆਪਣੇ ਉਹ ਵੀ ਬੰਦੇ ਜਿਹੜੀ ਆਰਗੇਨਾਈਜੇਸ਼ਨ ਹੋ ਗਈ ਸਕੂਲ ਦੀ ਜਾਂ ਜਿਹੜੇ ਪ੍ਰਿੰਸੀਪਲ, ਉਹ ਵੀ ਕਿੱਦਾਂ ਦੇ ਹੀ ਹੈ ਨਾ ਕਿ ਹੁਣ ਇੱਥੇ ਜਿਹੜੇ ਸਕੂਲਾਂ 'ਚ ਕੋਟ ਲੱਗਾ ਵਾ ਉਹ ਇਹ ਥੋੜਾ ਵੀ ਤੁਸੀਂ ਸਿਆਲ 'ਚ ਪਾਉਣਾ ਜਾਂ ਗਰਮੀ 'ਚ ਪਾਉਣਾ, ਹੁਣ ਕੋਟ ਪਾਉਣਾ ਤੇ ਪਾਉਣਾ ਆ ਭਾਵੇਂ ਜਿਹੜਾ ਮਰਜ਼ੀ ਟਾਈਮ ਹੋਵੇ, ਉੱਥੇ ਇੱਦਾਂ ਦਾ ਹਿਸਾਬ ਤਾਬ ਸੀ ਵੀ ਕੋਟ ਵੀ ਤੁਸੀਂ ਇਹੋ 3 ਮਹੀਨੇ ਪਾ ਸਕਦੇ ਹੋ, ਬਾਅਦ ਤੁਸੀਂ ਦੂਜੇ ਕੱਪੜੇ ਪਾਓ ਤੇ ਉਹ ਕੋਟ ਵੀ ਵੇਖੋ ਏਡੇ ਕੰਬਲ ਵਰਗੇ ਕੋਟ, ਮਤਲਬ ਕੋਈ ਇਹ ਨੀ ਵੀ ਵਧੀਆ ਕੱਪੜੇ ਦਾ ਹੋ ਜਾਵੇ ਵੀ
1: ਜਿਹੜਾ ਜਿਹੜੇ ਕੱਪੜੇ ਦਾ ਹੁੰਦਾ,
0: ਮਤਲਬ ਏਡਾ ਮੋਟਾ ਕੋਟ ਤੇ ਉਹ ਚੁੱਕਣ ਲੱਗਿਆ ਜੇ ਨਹੀਂ ਪਾਉਣਾ ਤੇ ਚੁੱਕਣ ਲੱਗਿਆ ਵੀ ਬੜਾ ਭਾਰ ਹੁੰਦਾ ਹੁੰਦਾ ਸੀ,
1: ਪਰ ਕੋਟ
0: ਵੀ ਵਧੀਆ ਹੁੰਦੀ
1: ਪੁਆਇੰਟ ਤੇ ਵਾਪਸ ਜਿੱਥੇ ਤੁਸੀਂ ਸੀਗੇ, ਤੁਸੀਂ ਟਾਇਰ ਨੂੰ ਸ਼ਾਈਨ ਕਰ ਰਹੇ ਸੀ ਫੇਰ।
0: ਓ ਟਾਇਰ ਨੂੰ ਮੈਂ ਸ਼ਾਈਨ ਕੀਤਾ,
1: ਯੈਸ ਯੈਸ ਯੈਸ,
0: ਟਾਇਰ ਸ਼ਾਈਨ ਕਰਕੇ ਗੱਡੀ ਚਮਕਾਈ, ਚਲੋ ਥੋੜਾ ਉਹਦੇ ਵਿੱਚ ਵਾਧਾ ਹੁੰਦਾ ਜਿੱਦਾਂ ਉਹਦੇ ਵਿੱਚ ਵੀ ਬੜੇ ਸਟੇਜਸ ਹੁੰਦੀਆਂ ਨੇ।
1: ਅੱਛਾ, ਪ੍ਰੋਮੋਸ਼ਨ ਉਹ
0: ਬਹੁਤ ਜ਼ਿਆਦਾ ਉਹਦੇ ਵਿੱਚ ਤੇ ਮੈਨੂੰ ਲੱਗਦਾ ਉਨੀ ਪ੍ਰੋਮੋਸ਼ਨ ਤੇ ਕੌਂਸਲ ਚ ਨਹੀਂ ਹੁੰਦੀ ਉਹਦੇ ਵਿੱਚ ਬੜੀਆਂ ਸਟੇਜਿਸ ਹੁਣ ਜੇ ਮੈਂ ਕੱਲੀ ਕੱਲੀ ਸਟੇਜ ਗਡਾਉਣ ਲੱਗਾ ਨਾ
1: ਫਿਰ
0: ਇੱਕ ਆਪਣਾ ਮੀਟਅਪ ਤੇ ਸਟੇਜਿਸ ਚ ਜਾਊਗਾ,
1: ਨਹੀਂ ਇਹ ਨਹੀਂ ਕਰਨਾ।
0: ਪਰ ਉਹਦੇ ਓਵਰਆਲ ਕੀ ਉੱਥੋਂ ਜਦੋਂ ਤੁਸੀਂ ਪੌੜੀ ਪੌੜੀ ਪੌੜੀ ਪੌੜੀ ਚੜ ਕੇ ਤੇ ਫਿਰ ਸਭ ਤੋਂ ਉੱਤੇ ਮੈਨੇਜਰ ਦੀ ਤੁਹਾਡੀ ਉਹ ਆ ਜਾਂਦੀ ਹੈ ਨਾ, ਤੁਹਾਡਾ ਆਪਣਾ ਨਹੀਂ ਕਾਰਵਾਈ ਫਿਰ ਤੁਸੀਂ ਮੈਨੇਜਰ ਹੀ ਹੋ। ਫਿਰ ਉੱਥੋਂ ਮੈਂ ਉਹ ਚੀਜ਼ ਛੱਡ ਕੇ ਨਾ ਤੇ ਫਿਰ ਉਹਨਾਂ ਉਹਦੇ ਦਰਮਿਆਨ ਜਿਹੜਾ ਸਿਕਿਉਰਟੀ ਦੇ ਲਾਇਸੈਂਸ ਬਣਾਇਆ ਸੀ ਤੇ ਸਿਕਿਉਰਟੀ ਦੇ ਲਾਇਸੈਂਸ ਦੇ ਵਿੱਚ ਜਿਹੜਾ ਕੰਮ ਸੀ ਨਾ ਉਹ ਪਤਾ ਨਹੀਂ ਲੱਕੀ ਕਹਿ ਲਓ ਜਾਂ ਤੁੱਕਾ ਕਹਿ ਲਓ, ਤੇ ਉਹ ਰਾਤ ਨੂੰ ਜਿਹੜਾ ਪਹਿਲੀ ਸ਼ਿਫਟ ਹੀ ਇਹ ਮਿਲ ਗਈ ਵੀ ਰਾਤ ਦੀ ਉਹ ਕਰਨੀ ਤੁਸੀਂ ਕੋਈ ਸਾਈਟ ਹੀ
1: ਪੈਟਰੋਲਿੰਗ ਵਗੈਰਾ ਹੈ ਰਾਤ ਨੂੰ।
0: ਹਾਂ, ਪੈਟਰੋਲਿੰਗ ਇੱਕ ਹੁੰਦੀ, ਫੁੱਟ ਪੈਟਰੋਲ ਇੱਕ ਹੁੰਦਾ ਵੀ ਦੂਜੀ ਕਾਰ ਪੈਟਰੋਲਿੰਗ ਵਗੈਰਾ, ਤੇ ਆਪਾਂ ਨੂੰ ਫੁੱਟ ਪੈਟਰੋਲ ਜਿਹੜੀ ਉਹ ਸਭ ਤੋਂ ਪਹਿਲੀ ਸ਼ਿਫਟ ਰਾਤ ਦੀ ਮਿਲ ਗਈ ਕਿ ਤੁਸੀਂ ਆਹ ਰਾਤ ਨੂੰ ਆਹ ਸਾਈਡ ਦੇ ਬਾਹਰ ਬਹਿਣਾ ਤੇ ਇੱਥੇ ਤੁਸੀਂ ਬਸ ਇਹ ਵੇਖਣਾ ਵੀ ਕੋਈ ਬੰਦਾ ਨਾ ਆਵੇ ਤੇ ਕੇਅਰ ਕਰਨੀ ਬਸ, ਹੈ ਨਾ। ਤੇ ਆਪਾਂ ਨੂੰ ਤਾਂ ਇਹੀ ਵੀ ਠੀਕ ਹੈ ਵੀ ਕੇਅਰ ਹੀ ਕਰਨੀ ਆ, ਮੈਨੂੰ ਤਾਂ ਇਹੀ ਕਿ ਆਸਟ੍ਰੇਲੀਆ 'ਚ ਕਿੰਨੇ ਰਾਤ ਨੂੰ ਇੱਦਾਂ ਆਉਣਾ ਵਾ ਵੀ, ਹੈ ਨਾ, ਇੱਥੇ ਕਿਹੜਾ ਕੁਛ ਹੁੰਦਾ ਨੋਰਮਲ ਹੀ ਆ ਸਾਰਾ ਕੁਛ, ਤੁਸੀਂ ਆਪਣਾ ਜਾਣਾ ਤੇ ਐਵੇਂ ਖਲੋਣ ਦੇ ਹੀ ਪੈਸੇ ਆ। ਮੈਂ ਸੋਚਾਂ ਵੀ ਯਾਰ ਕੰਮ ਤੇ ਕੋਈ ਤੇ ਹੋਊਗਾ ਵੀ ਇਹ ਮੈਨੂੰ ਕਹਿਣ ਡਿਆ ਵੀ ਤੂੰ ਬਸ ਉੱਥੇ ਇਹੋ ਟੇਕ ਕੇਅਰ ਕਰਨਾ, ਮੈਂ ਆਉਣਾ ਤੇ ਕਿਸੇ ਨੇ ਵੀ ਨਹੀਂ ਆ। ਤੇ ਫਿਰ ਚਲੋ ਬਾਅਦ ਜਦੋਂ ਪਹੁੰਚੇ ਉੱਥੇ ਤੇ ਉਹ ਪਹਿਲੇ ਦਿਨ ਹੀ ਸੁੱਕਣਾ ਉੱਥੇ ਮਿਸ ਹੈਪਨਿੰਗ
1: ਹੋ ਗਿਆ,
0: ਪਹਿਲੇ ਦਿਨ ਹੀ ਉੱਥੇ 2-3 ਵੀਰ ਆ ਗਏ ਜਿਹੜਾ ਟੌਪ ਫਿਲਾ ਕਰਨ ਵਾਲੇ ਦਾ ਗਾਣਾ ਨੀ ਤੁਸੀਂ ਵੀਡੀਓ ਵੇਖੀ ਉਹਦੀ, ਉਹਦੇ ਪਹਿਲੇ 5-7 ਸੈਕਿੰਡ ਦੇ ਵਿੱਚ ਉਹ ਬੰਦੇ ਜੇ ਨਹੀਂ ਆਉਂਦੇ
1: ਬਸ ਤੇਰੇ ਕੋਲ ਟੌਪ ਫਿਲਾ ਆ ਗਏ, ਮੇਰੇ ਕਦਮ ਜਹਾਂ ਪੜੇ ਸਜਦੇ ਕੀ ਹੈ ਯਾਰ ਪੰਗਾ ਪੈ ਗਿਆ।
0: ਫਿਰ ਰਾਤ ਨੂੰ ਟੌਪ ਫਿਲਾ ਆ ਗਿਆ ਤੇ ਮੈਨੂੰ ਲੱਗਿਆ ਵੀ ਸ਼ਾਇਦ ਉਹ ਵੀਰ ਹੀ ਆਪਣਾ ਆ ਗਿਆ ਵਾ ਜਿਹਨੇ ਸਾਨੂੰ ਕੰਮ ਤੇ ਭੇਜਿਆ ਵਾ ਵੀ ਜਾਓ ਤੁਸੀਂ, ਮੈਂ ਉਦਾਂ ਵੇਖਣ ਮੁੱਖਣ ਆਏ ਹੋਣੇ ਆ ਵੀ ਸਹੀ ਕਰਨ ਵੀ ਡੇ ਆ ਕਿ ਐਵੇਂ ਟਾਈਮ ਪਾਸ ਸੀਗਾ। ਪਰ ਕੁਝ ਵੀ ਨਹੀਂ, ਉਹ ਆ ਕੇ ਤੇ ਉਹ ਜਿਹੜਾ ਬੂਹਾ ਜਿਹਾ ਸੀ ਉਹਨਾਂ ਦੀ ਉਹ ਕੋਈ ਹੈਗਾ ਸੀ ਸੈਂਟਰ ਹੀ ਕੋਈ, ਜਿੱਦਾਂ ਮੰਨ ਲਓ ਕਿਸੇ ਦੀ ਇਨਫੋਰਮੇਸ਼ਨ ਸੈਂਟਰ ਹੀ ਕੋਈ, ਉਹਦਾ ਆ ਕੇ ਉਹਨਾਂ ਨੇ ਬੂਹਾ ਬਾਇਆ ਜਾ ਖੋਲਿਆ ਤੇ ਮੈਂ ਉਧਰ ਨੂੰ ਤੁਰ ਪਿਆ।
1: ਨਹੀਂ ਠੀਕ ਹੈ ਬਾਈ,
0: ਹੈ ਨਾ, ਮੈਂ ਕਿਹਾ ਤੁਸੀਂ ਕਰੋ ਕੋਈ ਗੱਲ ਨੀ,
1: ਹਾਂ ਤੁਸੀਂ ਕਰੋ, ਮੈਂ ਦੇਖਦਾ ਮਾੜਾ,
0: ਮੈਂ ਵੇਖੋ ਮੈਂ ਐਵੇਂ ਵਿੱਚ
1: ਭਾਈ ਚਾਹ ਪਾਣੀ ਦੀ ਲੋੜ ਹੋਵੇ ਦੱਸੋ,
0: ਮੈਂ ਐਨੂੰ ਤੁਰਿਆ ਵੀ ਜਿੱਦਾਂ ਮੈਂ ਵੀ ਬਸ ਵੀ ਐਵੇਂ ਬੋਗ ਹੀ ਕਰਨ ਦਿਆਂ। ਮੈਂ ਉਹਨਾਂ ਨੂੰ ਇਹ ਦੱਸਿਆ ਹੀ ਨੀ ਵੀ ਮੈਂ ਇੱਥੇ ਸਿਕਿਉਰਿਟੀ ਆ ਜਾਂ ਮੇਰਾ, ਮੈਂ ਕਿਹਾ ਮੈਂ ਹੁਣ ਮੂੰਹ ਕੀਤਾ ਪਤਾ ਤੇ ਮੈਨੂੰ ਲੱਗ ਗਿਆ ਸਾਰੀ ਕਹਾਣੀ ਵੀ ਆ ਗਏ ਹੁਣ ਕੰਮ ਗਲਤ ਹੋਣ ਵਾਲਾ। ਮੈਂ ਉਧਰ ਨੂੰ ਮੂੰਹ ਕਰਕੇ ਮੈਂ ਤੁਰ ਪਿਆ ਆਪਣੇ ਉਧਰ ਨੂੰ, ਮੈਂ ਤੁਰਦਾ ਤੁਰਦਾ ਤੁਰਦਾ ਵਾਹਵਾ ਹੀ ਅੱਗੇ ਚਲ ਗਿਆ, ਮੈਂ ਨੀ ਪਿੱਛੇ ਮੁੜ ਕੇ ਵੇਖਿਆ, ਮੁੜ ਕੇ ਜਿੰਨਾ ਜਿਹਨੂੰ ਮੈਂ ਤੇ ਉਧਰ ਨੂੰ ਹੀ ਮੁੜ ਕੇ ਆਪਣੀ ਮੁੰਡੇ ਕਿਸੇ ਨੂੰ ਫੋਨ ਕੀਤਾ ਵੀ ਯਾਰ ਮੈਨੂੰ ਇੱਥੋਂ ਲੈ ਜਾਏਗਾ, ਉਦੋਂ ਬੱਸ ਬੁਸ ਤੇ ਹੀ ਜਾਈਦਾ ਸੀ, ਚਲੋ ਉਹ ਆਇਆ

0: ਉਧਰ ਮੈਨੂੰ ਪੀਕ ਮੈਂ ਉਧਰ ਦੀ ਉਧਰ ਹੀ ਗੱਲ
1: ਅੱਛਾ ਓ ਵੈਰੀ ਗੁੱਡ ਇਹ ਤੂੰ ਇਹ ਗੱਲ ਤੂੰ ਪੂਰੀ ਕੀਤੀ ਕਹਿੰਦਾ ਨਾ ਮੈਨੇ ਕਾਮ ਸ਼ੁਰੂ ਕੀਆ ਫਿਰ ਮੈਂ ਇਤਨਾ ਆਗੇ ਬੜ ਗਿਆ ਮੈਨੇ ਪਿੱਛੇ ਮੁੜ ਕੇ ਨਹੀਂ ਦੇਖਾ ਤੂੰ ਵਾਕੇ ਪਿੱਛੇ ਮੁੜ ਕੇ ਨਹੀਂ ਦੇਖਾ
0: ਸੱਚੀ ਪਿੱਛੇ ਮੁੜ ਕੇ ਵੇਖਣਾ ਹੈ ਹੀ ਨਹੀਂ ਯਾਰ ਉੱਥੇ ਹੁਣ ਕੌਣ ਆਪਣੇ ਮਤਲਬ ਤੁਸੀਂ ਵੇਖੋ ਵੀ ਤੁਹਾਡੇ ਪਿੱਛੇ ਕੁਛ
1: ਪਰ ਇੱਕ ਸਿਕਿਉਰਿਟੀ ਦਾ ਦੇਖ ਲੈ ਚੱਲ ਇੱਦਾਂ ਦੀ ਤਾਂ ਓਬਵੀਅਸ ਜੀ ਗੱਲ ਹੈ ਸਿਕਿਉਰਿਟੀ ਚ ਵੀ ਕਹਿੰਦੇ ਹੀ ਹੈ ਨਾ ਪਹਿਲੇ ਆਪਣੀ ਸੇਫਟੀ ਹਾਂ ਪਰ ਇਹ ਨਹੀਂ ਕਹਿੰਦੇ ਕਿ ਬਾਈ ਕੰਮ ਨਹੀਂ ਛੱਡ ਜਾ ਪਰ ਹਾਂ ਪਰ ਮੈਂ ਸਭ ਤੋਂ ਵੇਅਰਡ ਪਤਾ ਮੈਂ ਕਿਹੜੀ ਸੁਣੀ ਹੈ ਸਿਕਿਉਰਿਟੀ ਦੇ ਅੰਦਰ ਅੱਜ ਤੋਂ 3-4 ਸਾਲ ਪਹਿਲਾਂ ਇੱਥੇ ਇੱਕ ਹਾਲੀਵੁੱਡ ਮੂਵੀ ਦੀ ਹੋਈ ਸੀ ਸ਼ੂਟਿੰਗ
0: ਅੱਛਾ ਜੀ
1: ਸੇਂਟ ਕਿਲਡਾ ਠੀਕ ਹੈ
0: ਤੁਸੀਂ ਹਿੱਸਾ ਤੇ ਨਹੀਂ ਉਹਦੇ
1: ਨਹੀਂ ਮੈਂ ਨਹੀਂ ਸੀਗਾ ਬੰਦਾ ਗਿਆ ਜੀ ਕਿਸ ਚੀਜ਼ ਦੀ ਉਹਨੇ ਸਿਕਿਉਰਿਟੀ ਕਰਨੀ ਸੀ ਰਾਤ ਦੀ
0: ਰਾਤ ਦੀ ਨਾਈਟ ਸ਼ਿਫਟ
1: ਕਿਸ ਚੀਜ਼ ਦੀ ਕੀ ਚੀਜ਼ ਦੇਖਣੀ ਸੀ ਕੀ ਵੇਖਣਾ
0: ਅੱਛਾ ਵੇਖਣਾ ਕਿ ਰਾਤ ਨੂੰ
1: ਮਤਲਬ ਕਿਹੜਾ ਐਸੈਟ ਪ੍ਰੋਟੈਕਟ ਕਰਨਾ ਸੀ ਸੋਚੋ
0: ਕੋਈ ਸਰੀਆ ਸੁਰੀਆ ਲੋਇਆ ਲੋਇਆ ਪਿਆ ਸੀ ਕਿਤੇ
1: ਨੋ
0: ਵੁਡਨ ਵਾਰਡਨ ਕੁਛ
1: ਨਹੀਂ ਭਰਾ
0: ਪਹਿਲੇ ਟਰੱਕ
1: ਨਾ ਨਾ ਨਾ
0: ਕੋਈ ਸਕਿਪ ਬਿਨ
1: ਨੋ ਪਹਿਲੇ ਤੋਂ ਇੱਕ ਦੀਵਾਰ ਹੈ ਇੱਕ ਨਾਰਮਲ ਕੰਧ ਉਹ ਕੰਧ ਵੇਖਣੀ ਸੀ ਪੂਰੀ ਰਾਤ ਕਿ ਇੱਥੇ ਕੋਈ ਗ੍ਰੈਫਿਟੀ ਨਾ ਕਰ ਜਾਵੇ ਕਿ ਅਗਲੇ ਦਿਨ ਉੱਥੇ ਇੱਕ 7 ਸੈਕਿੰਡ ਦਾ ਸੀਨ ਹੋਣਾ ਸੀ ਕਿ ਜਿਹੜਾ
0: ਹੀਰੋ ਨੂੰ ਲੈ ਕੇ
1: ਹਾਂ ਕਿ ਉਹਨਾਂ ਨੇ ਪਾਰ ਕਰਕੇ ਜਾਣੀ ਸੀ ਤੇ ਮਗਰ ਜਿਹੜੀ ਉਹ ਨਾਰਮਲ ਜੀ ਕੰਧ ਜਿਹੜੀ ਉੱਥੇ ਪਤਾ ਨੀ 100-125 ਸਾਲ ਤੋਂ ਵੈਸੇ ਹੀ ਬਣੀ ਹੋਈ ਹੈ ਬੇਚਾਰੀ ਆਵਾਰਗੀ ਤੋਂ ਭਰੀ ਹੋਈ ਕੰਧ ਕਿਸੇ ਨੂੰ ਕੁਛ ਲੈਣਾ ਜਾਣੇ ਉਹਨੂੰ ਉਸ ਰਾਤ ਕਿੰਨੀ ਵੈਲਿਊ ਮਿਲੀ ਹੋਣੀ ਕਿ ਇੱਕ ਬੰਦਾ 12 ਘੰਟੇ ਬਸ ਕੰਧ ਹੀ ਵੇਖਦਾ ਰਿਹਾ ਕਿ ਹਾਂ ਬਾਈ ਕੋਈ ਆਵੇ
0: ਹਾਲਾਂਕਿ ਉਹ ਨਹੀਂ ਅੱਗੋਂ ਵੇਖ ਸਕਦੀ ਜੇ ਕਿਤੇ ਉਹ ਵੇਖ ਸਕਦੀ ਹੁੰਦੀ ਤੇ ਪਿਆਰ
1: ਹੋ ਅੱਗੋਂ ਕਹਿੰਦੀ ਤੂੰ ਕਿੱਥੇ ਫਸਿਆ ਪਿਆ ਭਰਾ ਚਲੋ ਬਾਈ ਜਾਓ ਜਾਓ ਜਾਓ ਆ ਕੀ ਕਰੀਏ
0: ਜੇ ਉਹ ਵੇਖ ਲੈਂਦੀ ਤੇ ਜੇ ਸਾਰੀ ਰਾਤ ਅੱਖਾਂ ਚੱਖਾਂ ਪਾ ਕੇ ਖਲੋਤੇ ਰਹਿੰਦੇ ਤੇ ਪਿਆਰ ਹੋ ਜਾਣਾ ਸੀ ਕੰਧ ਨਾਲ
1: ਨਹੀਂ ਨਹੀਂ ਜੇ ਉਹ ਦੇਖ ਲੈਂਦੀ ਬੰਦੇ ਨੇ ਭੱਜ ਜਾਣਾ ਸੀ ਕਿ ਆ ਕੀ ਹੋ ਗਿਆ
0: ਮੇਰਾ ਕੰਧ ਨਾ ਪਿਆ
1: ਕੰਧ ਨਾਲ ਕੰਧ ਵੇਖ ਰਹੀ ਆ ਹੁੰਦਾ ਕਈ ਸਾਈਟਾਂ ਨੀ ਸੁਣੀਆਂ ਹੋਈਆਂ ਹਨਾ ਮੈਂ ਬਹੁਤ ਸੁਣਿਆ ਹੋਇਆ ਕਿ ਕਦੇ ਕੋਈ ਬਿਲਡਿੰਗ ਆ ਜਾਵੇ ਰਾਤ ਨੂੰ ਤੇ ਉਹ ਮਸ਼ਹੂਰ ਹੋਈ ਹੁੰਦੀ ਕਿ ਬਾਈ ਇੱਥੇ ਇੱਥੇ ਸ਼ਕਤੀਆਂ ਰਹਿੰਦੀਆਂ ਦੂਸਰੀਆਂ ਤੇ ਕਈ ਲੋਕ ਬਸ ਨਾਮ ਦਾ ਪੈਟਰੋਲ ਕਰਦੇ
0: ਜਿਹੜੀਆਂ ਥੋੜੀ ਦੂਰ ਸਿਟੀ ਤੋਂ ਹੁੰਦੀਆਂ ਨਾ ਜਿੱਥੇ ਮਤਲਬ ਨਹੀਂ ਕੋਈ ਆਉਂਦਾ ਜਾਂਦਾ ਉੱਥੇ ਹੁੰਦਾ ਹੈ ਅਕਸਰ ਹੀ
1: ਮੈਂ ਸੁਣਿਆ ਫਲਿੰਡਰਸ ਦੇ ਅੰਦਰ ਇੱਕ ਪਲੇਟਫਾਰਮ ਹੈ ਪਤਾ ਨਹੀਂ ਕੀ ਨੰਬਰ ਉਹਦਾ 65-66 ਟਾਈਪਸ ਨੰਬਰ ਪਲੇਟਫਾਰਮ ਹੈ ਅੱਜ ਤੱਕ ਬੰਦ ਆ ਕਹਿੰਦੇ ਉਹ ਹੌਂਟਡ ਆ
0: ਅੱਛਾ ਜੀ
1: ਹਾਂ ਕਹਿੰਦੇ ਇੱਥੇ ਇੱਕ ਫਿਸ਼ਰਮੈਨ ਸੀਗਾ ਮਰ ਮੁਰ ਗਿਆ ਸੀ ਤੇ ਉਸ ਤੋਂ ਬਾਅਦ ਦਾ ਉਹ ਹੌਂਟਡ ਆ ਜਿਹੜੇ ਵੀ ਨਹੀਂ ਲੋਕਾਂ ਨੂੰ ਵੀ ਦੋ ਨਾ ਹੋਮਵਰਕ ਜਿਹੜੇ ਵੀ ਤੁਸੀਂ ਯਾਰ ਜਾਣੇ ਹੋ
0: ਫਲਿੰਡਰ ਸਟੇਸ਼ਨ ਹੋਮਵਰਕ ਦੇਣ ਜੋਗੇ ਹੋ ਗਏ ਆਪ ਕਦੀ ਕੀਤਾ ਨਹੀਂ ਹੋਮਵਰਕ
1: ਦੇਖ ਆਇਲਸ ਚ ਤਾਂ ਆ ਗਏ ਸੀਗੇ ਨਾ 8 ਬੈਂਡ ਚਲੋ ਕਦੀ ਨਾ ਕਦੀ ਆਏਗਾ ਠੀਕ ਹੈ ਨਾ ਤਾਂ ਫਿਰ ਉਹ ਜ਼ਰੂਰ ਦੇਖਣ ਜਾ ਕੇ ਫਲਿੰਡਰ ਸਟੇਸ਼ਨ ਚ ਕਿ ਇਹ ਗੱਲ ਸੱਚ ਹੈ ਕਿ ਬਸ ਐਵੇਂ ਵਟਸਐਪ ਯੂਨੀਵਰਸਿਟੀ ਵਾਲੀ ਗੱਲਬਾਤ ਹੈ ਕਿ ਉਹ ਇੰਡੀਆ ਤੋਂ ਇੱਥੇ ਵੀ ਆ ਗਈ ਉਹ ਵਾਲੀ ਯੂਨੀਵਰਸਿਟੀ ਕਿ ਐਵੇਂ ਗੱਲਾਂ ਜਿਹੀਆਂ ਬਣਾ ਦਿੱਤੀਆਂ ਤੇ ਫੈਲਾ ਦਿੱਤੀਆਂ
0: ਯੂਨੀਵਰਸਿਟੀ ਚ ਕੋਈ ਸਾਡੇ ਵਰਗਾ ਪ੍ਰੋਫੈਸਰ
1: ਸਾਡੇ ਵਰਗਾ ਐਵੇਂ ਬੋਲੀ ਜਾਂਦਾ ਅਰੇ ਕਾ ਵੀ ਗੱਲ ਤੋਰ ਦੋ ਮਛੁਆਰਾ ਸੀ ਮਰ ਗਿਆ ਫਿਰਦੀ ਪਈ ਉਹਦੀ
0: ਐਵੇਂ ਇੰਟਰੈਕਸ਼ਨ ਭਾਲਦਾ ਫਿਰਦਾ
1: ਸਹੀ ਗੱਲ ਹੈ ਸਹੀ ਕਿ ਨਹੀਂ ਸੋ ਇਹ ਤਾਂ ਅੱਛਾ ਆਸਟ੍ਰੇਲੀਆ ਇਨ ਇਟਸ ਓਨ ਟਰਮ ਕਾਫੀ ਹੌਂਟਡ ਹੈ ਤੇ ਹੈ ਹਨਾ ਕਿੰਨੇ ਕਿੱਸੇ ਕਹਾਣੀ ਸੁਣਨ ਨੂੰ ਮਿਲਦੇ ਇੱਥੇ
0: ਹਾਂ ਉਹ ਆਪਣਾ ਥੋੜਾ ਚਿਰ ਪਹਿਲਾਂ ਇੱਕ ਸ਼ੋਅ ਜਿਹਾ ਵੀ ਆਪਾਂ ਕੀਤਾ ਸੀਗਾ
1: ਅੱਛਾ
0: ਹਾਂਜੀ ਹਾਂਜੀ ਸਿਰਫ ਇਸੇ ਤੇ ਉੱਤੇ
1: ਓਕੇ
0: ਤੁਹਾਨੂੰ ਲੈ ਕੇ ਤੇ ਉਹ ਬੜੀਆਂ ਸਟੋਰੀਆਂ ਸੀ ਤੇ ਮੈਨੂੰ ਲੱਗਦਾ ਆਪਣੀ ਕਮਿਊਨਿਟੀ ਚ ਵੀਰ ਭਰਾ ਬੜੇ ਡਰੇ ਇੱਥੇ ਤੇ
1: ਅੱਛਾ
0: ਹਾਂਜੀ ਹਾਂਜੀ ਕਈ ਵਿਚਾਰੇ ਕਈ ਕਹਿੰਦੇ ਕਈ ਸਾਡੇ ਬੰਦੇ ਨਾਲ ਗਏ ਉਹ ਲੱਭੇ ਹੀ ਨਹੀਂ
1: ਹੈ
0: ਸੁਣਿਆ ਆ ਵੀਰ
1: ਬੱਲੇ ਬੱਲੇ
0: ਹੋ ਸਕਦਾ ਮੈਂ ਨੀ ਵੇਖੋ ਠੀਕ ਆ ਹਰ ਇੱਕ ਦੀ ਆਪੋ ਆਪਣੀ ਉਹ ਹੁੰਦੀ ਆ ਵੀ ਤੁਸੀਂ ਕਿਹੜੀ ਚੀਜ਼ ਤੇ ਉੱਤੇ ਮੰਨਣਾ ਨਹੀਂ ਮੰਨਣਾ ਜਾਂ ਤੁਹਾਨੂੰ ਉਹ ਰਿਐਲਿਟੀ ਲੱਗਦੀ ਆ ਨਹੀਂ ਲੱਗਦੀ ਪਰ ਠੀਕ ਆ ਮਤਲਬ ਪਰ ਮੈਨੂੰ ਮੈਂ ਨਹੀਂ ਇਹ ਚੀਜ਼ ਦੇ ਉੱਤੇ
1: ਰੱਖਦਾ ਥੋੜ੍ਹਾ
0: ਜਿਹਾ ਹਾਂ ਮਤਲਬ ਮੈਨੂੰ ਹੁੰਦਾ ਵੀ
1: ਸਾਡੇ ਹਾਲ ਹੀ
0: ਸਾਡੇ 4 ਟਨਾਂ ਦੀ ਵੈਨ ਗਲੋਤੀ ਥੱਲੇ
1: ਤੁਸੀਂ ਜਿਹੜੀ ਵੀ ਸਾਂਝ ਪਾਉਣਾ ਚਾਹੁੰਦੇ ਪਾ ਸਕਦੇ ਸਹੀ ਕਹਿੰਦੀ ਪਰ ਪਹਿਲਾਂ ਆਪਾਂ ਅੱਗੇ ਵਧੀਆ ਉਸ ਤੋਂ ਪਹਿਲਾਂ ਅਸੀਂ ਇੱਕ ਬ੍ਰੇਕ ਦੀ ਸਾਂਝ ਪਾ ਲਈ
0: ਕਿਉਂਕਿ ਗਾਣਾ ਵੀ ਸੁਣਨਾ ਤੇ ਟਾਈਮਿੰਗ ਵੀ ਫਿਰ ਤੁਹਾਨੂੰ ਜਿਹੜੀ ਸਟ੍ਰਿਕਨੈਸ ਹੋਈ ਆ ਉਹ ਵੀ ਆਪਣਾ
1: ਪਿਛਲੀ ਵਾਰੀ ਗਾਇਸ ਥੋੜਾ ਜ਼ਰਾ ਜਜ਼ਬਾਤੀ ਹੋ ਗਿਆ ਸੀ ਸਾਨੂੰ ਕਿਹਾ ਗਿਆ ਬਹੁਤ ਜਜ਼ਬਾਤੀ ਨਾ ਹੋਇਆ ਕਰੋ, ਠੀਕ ਠੀਕ ਜਿਹਾ ਜਜ਼ਬਾਤੀ ਹੋਇਆ ਕਰੋ,
0: ਬਰੀਕ ਅੱਸੀ ਗਈ ਸਾਡੀ।
1: ਹਾਂਜੀ, ਇਸੇ ਕਰਕੇ ਜਲਦੀ ਜਲਦੀ ਅਸੀਂ ਜਾਂਦੇ ਹਾਂ ਤੇ ਛੇਤੀ ਛੇਤੀ ਆਉਂਦੇ।
0: ਹਾਂਜੀ, ਫਿਰ ਇਸ ਤੋਂ ਬਾਅਦ ਆਪਾਂ ਫਿਰ ਇੱਕ ਇੱਦਾਂ ਹੀ 20 ਮਿੰਟ ਦਾ ਤੁਹਾਡੇ ਨਾਲ ਗੱਲਾਂ ਬਾਤਾਂ ਹੋਣੀਆਂ, ਪਰ ਉਸ ਤੋਂ ਅਗਲੇ ਜਿਹੜੇ 20 ਮਿੰਟ ਹੋਣਗੇ,
1: ਅੱਛਾ,
0: ਫਿਰ ਉਹ ਆਪਣੇ ਹੋਣਗੇ।
1: ਸਭ ਕੁਝ ਬਸ ਸਕੀਮ ਤੂੰ ਅਭੀ ਬਤਾ ਦੇ,
0: ਅਭੀ ਸਾਰੀ ਸਕੀਮ ਬਤਾਉਂਗਾ ਤਾਂ ਫਿਰ ਹੀ ਉਹ ਪਲੈਨਿੰਗ ਹੋਗੀ ਨਾ।
1: ਹਾਂ ਹਾਂਜੀ, ਸਾਡੇ ਨਾਲ ਬਣੇ ਰਹੋ, ਕਿਉਂਕਿ ਅਸੀਂ ਅਗਲੇ ਸੈਗਮੈਂਟ 'ਚ ਤੁਹਾਨੂੰ ਪਾਉਣਾ ਇੱਕ ਸਵਾਲ, ਅਤੇ ਉਸ ਤੋਂ ਅਗਲੇ ਸੈਗਮੈਂਟ 'ਚ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ। ਤੁਸੀਂ ਸਾਨੂੰ ਦੱਸਣਾ ਬਈ ਕਿ ਇਸ ਸਵਾਲ ਦਾ ਜਵਾਬ ਕੀ ਹੈ। ਕੋਈ ਕੁਇਜ਼ ਵਗੈਰਾ ਨਹੀਂ ਹੋਏਗਾ, ਇੱਕ ਨੋਰਮਲ ਲਾਈਫ ਸਟਾਈਲ ਰਿਲੇਟਡ ਕੁਐਸਚਨ ਹੋਏਗਾ। ਅਸੀਂ ਤੁਹਾਡੀ ਸੁਜੈਸ਼ਨ ਚਾਹੁੰਦੇ ਹਾਂ, ਤੁਹਾਡੇ ਛੋਟੇ ਭਰਾ ਵੱਡੇ ਭਰਾ ਜੋ ਵੀ ਹਾਂ ਅਸੀਂ, ਉਸ ਹਿਸਾਬ ਨਾਲ ਵੇਖ ਲਓ, ਸਹੀ ਕਿ ਨਹੀਂ ਏਜ ਦੇ ਹਿਸਾਬ ਨਾਲ,
0: ਕਿਉਂਕਿ
1: ਬਣੀਆਂ ਬਾਈਆਂ ਦਾ ਮੈਂ ਸਤਾਈਆਂ ਦਾ ਲਾਫਟਰ ਥੈਰੇਪੀ ਵਾਲੇ ਬੱਚੇ ਜਿੰਨੇ ਨਹੀਂ ਹੋ ਜਾਂਦੇ ਨਾ, ਤਦ ਤੱਕ ਅਸੀਂ ਇਹ ਕਰਨਾ ਹੀ, ਤਦ ਤੱਕ ਆਪਾਂ ਸ਼ੋ। ਸਹੀ
0: ਕਹਿੰਦੇ, ਗਾਣਾ ਦੱਸੋ ਕਿਹੜਾ ਸੁਣਨਾ।
1: ਗਾਣਾ ਤੁਸੀਂ ਮੈਂ ਨਹੀਂ ਦੱਸਣਾ, ਤੁਸੀਂ ਆਪੇ ਲਾਣਾ।
0: ਆਪੇ ਲਵਾਂ?
1: ਹਾਂ
0: ਆਹ ਸੁਣਾ ਦਾ ਫਿਰ ਤੁਹਾਨੂੰ ਮੈਂ,
1: ਬਸ ਸੁਣਾ ਦੋ,
0: ਸੁਣ ਲਓਗੇ ਨਾ।
1: ਲੈ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station. Radio Hanji, 1674 AM, 24/7 Indian Radio, Sydney ka apna Indian Radio Station.
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: ਆਸਟ੍ਰੇਲੀਆ ਤੋਂ ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ, ਡਾਕੂਮੈਂਟਸ, ਬੈਗੇਜ ਜਾਂ ਬਿਜ਼ਨਸ ਕੋਰੀਅਰ, ਬਸ ਇੱਕ ਹੀ ਨਾਮ, ਸ਼ਿਪ ਗਲੋਬਲ ਆਸਟ੍ਰੇਲੀਆ। 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ, ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ। ਸਪੈਸ਼ਲ ਆਫਰ ਵਿੱਚ ਪਾਓ 3 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ, 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310, ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 ਔਰ ਵਿਜ਼ਿਟ shipglobal.au।
6: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ। ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ।
7: ਸ਼ਿਕਾਰ ਜਬ ਤੱਕ ਨਜ਼ਰੋਂ ਕੇ ਸਾਹਮਣੇ ਹੈ, ਤੀਰ ਚਲਾ ਦੇਣਾ ਚਾਹੀਏ।
8: ਫਲ ਸਿਵਾ ਇਸ ਪਿੰਜਰੇ ਮੇ ਹੋਗਾ, ਜ਼ਿੰਦਾ ਯਾ ਮੁਰਦਾ।
9: ਇਹ ਹਿੰਦਵੀ ਸਵਰਾਜ ਜਵਾਬ ਹੈ।
10: Book your tickets now for Raja Shivaji, starring Ritesh Deshmukh, Sanjay Dutt, Abhishek Bachchan and Vidya Balan. Releasing in cinemas on 1st May.
11: Yaar, tu itthe inni cheti aake pakka vi ho gaya. Ki jugaad laya hai?
12: Jugaad nahi, eh hai 8 saalan to vi vadda tajurba Bansal Immigration da, jinna ne vadiya course vich admission karai ate fir mainu PR di raah vi vikhai. Inna hi nahi, eh student visa, AAT appeals, skilled visas, PR, US visitor visa ate hor vi kai migration services provide.
11: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
12: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਸਤਿ ਸ਼੍ਰੀ ਅਕਾਲ, ਅਦਾਬ, ਸਲਾਮ, ਨਮਸਤੇ। ਮੈਂ ਤੁਹਾਡੀ ਦੋਸਤ ਜਸਮਨ। ਅੱਜ ਮੈਂ ਤੁਹਾਨੂੰ ਉਹਨਾਂ ਦੀ ਕਹਾਣੀ ਸੁਣਾਵਾਂਗੀ ਜਿਨ੍ਹਾਂ ਨੇ ਆਪਣੀ ਕਲਮ ਦੇ ਕਮਾਲ ਨਾਲ ਭਾਰਤ ਹੀ ਨਹੀਂ ਦੁਨੀਆਂ ਦੇ ਤਮਾਮ ਦੇਸ਼ਾਂ ਵਿੱਚ ਧੂਮ ਮਚਾਈ। ਉਹ ਜਿੰਨੀ ਸੋਹਣੀ ਸੀ ਉਸ ਤੋਂ ਵੀ ਸੋਹਣੇ ਸਨ ਉਹਨਾਂ ਦੇ ਸ਼ਬਦ। ਹਿੰਦੀ ਤੇ ਪੰਜਾਬੀ ਸਾਹਿਤ ਦਾ ਇੱਕ ਸ਼ਾਨਦਾਰ ਨਾਮ। ਆਪਣੀ ਜਿੱਦ ਤੇ ਜਜ਼ਬੇ ਦੀ ਬਦੌਲਤ ਉਹ ਮੁਕਾਮ ਹਾਸਲ ਕੀਤਾ ਜਿਸ ਨੂੰ ਪਾਉਣ ਜਾਂ ਜਿਸ ਤੇ ਪਹੁੰਚਣ ਲਈ ਕਈ ਉਮਰਾਂ ਚਾਹੀਦੀਆਂ ਨੇ। ਤੇ ਜਿਹੜੀ ਆਪਣੇ ਬਾਰੇ ਕਹਿੰਦੀ ਸੀ, ਪਰਛਾਈਆਂ ਪਕੜਨੇ ਵਾਲੋ, ਛਾਤੀ ਮੇਂ ਜਲਨੇ ਵਾਲੀ ਆਗ ਕੀ ਪਰਛਾਈ ਨਹੀਂ ਹੋਤੀ। ਤੇ ਇਹ ਕਹਿਣ ਵਾਲੀ ਸਿਰਫ ਇੱਕ ਲੇਖਿਕਾ ਸੀ, ਅੰਮ੍ਰਿਤਾ ਪ੍ਰੀਤਮ। ਅੱਜ ਕਹਾਣੀ ਸੁਣਾ ਰਹੀ ਹਾਂ ਤੁਹਾਨੂੰ, ਇੱਕ ਸੀ ਅੰਮ੍ਰਿਤਾ।

ਗੁਜਰਾਤ ਦੇ ਰਾਜਬੀਬੀ ਦੇ ਸ਼ੌਹਰ ਅੰਗਰੇਜ਼ਾਂ ਦੀ ਫੌਜ ਵਿੱਚ ਵਿਸ਼ਵ ਜੰਗ ਦੇ ਵੇਲੇ ਭਰਤੀ ਹੋਇਆ ਤੇ ਬਾਹਰ ਚਲਾ ਗਿਆ, ਫਿਰ ਕਦੀ ਵੀ ਵਾਪਸ ਨਹੀਂ ਆਇਆ। ਰਾਜਬੀਬੀ ਨੇ ਆਪਣੀ ਸੁੰਨੀ ਦੁਨੀਆਂ ਵਿੱਚ ਰੰਗ ਭਰਨ ਲਈ ਸਕੂਲ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਲਾਹੌਰ ਦੇ ਗੁਜਰਾਂਵਾਲਾ ਵਿੱਚ ਆਪਣੀ ਵਿਧਵਾ ਭਾਬੀ ਨਾਲ ਇੱਕ ਡੇਰੇ ਵਿੱਚ ਰੋਜ਼ ਮੱਥਾ ਟੇਕਣ ਜਾਇਆ ਕਰਦੀ ਸੀ ਤੇ ਫਿਰ ਸਕੂਲ ਚਲੀ ਜਾਂਦੀ। ਇੱਕ ਦਿਨ ਡੇਰੇ ਵਿੱਚ ਇੱਕ ਨੌਜਵਾਨ ਸਾਧੂ ਤੇ ਨਜ਼ਰ ਪਈ। ਇਹ ਸਾਧੂ ਸੰਸਕ੍ਰਿਤ, ਬ੍ਰਿਜ ਭਾਸ਼ਾ ਤੇ ਸਾਹਿਤ ਦਾ ਇੱਕ ਵਧੀਆ ਜਾਣਕਾਰ ਸੀ, ਪਰ ਉਸਨੂੰ ਆਪਣੀ ਨਿੱਜੀ ਜ਼ਿੰਦਗੀ ਵਿੱਚ ਇੰਨੇ ਝਟਕੇ ਲੱਗੇ ਕਿ ਉਹ ਸੰਨਿਆਸ ਲੈ ਚੁੱਕਾ ਸੀ। ਉਸਦੀ ਸਗਾਈ ਵੀ ਹੋਈ ਸੀ ਪਰ ਉਹ ਸਗਾਈ ਤੋੜ ਕੇ ਭੱਜ ਆਇਆ ਸੀ। ਪਰ ਰਾਜਬੀਬੀ ਨਾਲ ਮੁਲਾਕਾਤ ਨੇ ਇੱਕ ਵਾਰ ਫਿਰ ਚਾਹਤਾਂ ਨੂੰ ਜ਼ਿੰਦਾ ਕਰ ਦਿੱਤਾ। ਦੋਨਾਂ ਨੇ ਇੱਕ ਦੂਸਰੇ ਨੂੰ ਅਪਣਾ ਲਿਆ। ਨੰਦ ਸਵਾਮੀ ਹੁਣ ਕਰਤਾਰ ਸਿੰਘ ਪਿਊਸ਼ ਬਣ ਗਏ। ਪਿਊਸ਼ ਦਾ ਅਰਥ ਹੁੰਦਾ ਹੈ ਅੰਮ੍ਰਿਤ। ਇਸੇ ਵਜ੍ਹਾ ਕਰਕੇ ਜਦੋਂ 10 ਸਾਲ ਬਾਅਦ ਉਹਨਾਂ ਦੇ ਘਰ ਵਿੱਚ ਇੱਕ ਬੇਟੀ ਦਾ ਜਨਮ ਹੋਇਆ ਤਾਂ ਨਾਮ ਰੱਖਿਆ ਗਿਆ ਅੰਮ੍ਰਿਤ। ਬੇਟੀ ਨੂੰ ਅੰਮ੍ਰਿਤ ਨਾਂ ਦੇਣ ਲੱਗੇ। ਦੇਣ ਤੋਂ ਬਾਅਦ ਕਰਤਾਰ ਨੇ ਆਪਣਾ ਉਪਨਾਮ ਰੱਖਿਆ ਹਿਤਕਾਰੀ। ਕਰਤਾਰ ਪਿਤਾ ਤਾਂ ਬਣ ਗਏ ਪਰ ਫਕੀਰੀ ਨਹੀਂ ਗਈ। ਘਰ ਵਿੱਚ ਸਿਰਫ ਤੇ ਸਿਰਫ ਧਾਰਮਿਕ ਮਾਹੌਲ ਸੀ। ਅੰਮ੍ਰਿਤ 10-11 ਸਾਲ ਦੀ ਹੋਵੇਗੀ ਜਦੋਂ ਉਸਦੀ ਮਾਂ ਦਾ ਸਾਥ ਹਮੇਸ਼ਾ ਲਈ ਉਸ ਕੋਲੋਂ ਛੁੱਟ ਗਿਆ ਤੇ ਪਿਤਾ ਇੱਕ ਵਾਰ ਫਿਰ ਸੰਨਿਆਸ ਦੇ ਮੂਡ ਵਿੱਚ। ਪਰ ਅੰਮ੍ਰਿਤ ਦਾ ਬੰਧਨ ਨਾ ਤਾਂ ਉਹਨਾਂ ਨੂੰ ਸੰਨਿਆਸੀ ਬਣਾ ਸਕਿਆ ਤੇ ਨਾ ਹੀ ਉਹ ਗ੍ਰਹਿਸਥੀ ਵਿੱਚ ਬਣ ਪਾਏ। ਨਤੀਜਾ, ਘਰ ਵਿੱਚ ਇੱਕ ਵਾਰ ਫਿਰ ਉਹੀ ਡੇਰੇ ਦਾ ਮਾਹੌਲ। ਕਰਤਾਰ ਵੀ ਕਵਿਤਾ ਤੇ ਗੀਤ ਲਿਖਦੀ, ਰਾਤ ਰਾਤ ਭਰ ਲਿਖਦੀ। ਹੁਣ ਇਸ ਦਾ ਅੰਮ੍ਰਿਤ ਤੇ ਤਾਂ ਅਸਰ ਹੋਣਾ ਹੀ ਸੀ। ਅੰਮ੍ਰਿਤ ਨੇ ਵੀ ਆਪਣੇ ਸੁਪਨਿਆਂ ਦੀ ਇਮਾਰਤ ਲਿਖਣੀ ਸ਼ੁਰੂ ਕਰ ਦਿੱਤੀ, ਪਰ ਹਾਲਾਤ ਨੇ ਉਸਦੀ ਸੋਚ ਦੀ ਦਿਸ਼ਾ ਹੀ ਬਦਲ ਦਿੱਤੀ ਸੀ। ਅੰਮ੍ਰਿਤ ਦੀ ਮਾਂ ਨੇ ਮਰਨ ਤੋਂ ਪਹਿਲਾਂ ਦੀ ਗੱਲ ਹੈ। ਜਦੋਂ ਅੰਮ੍ਰਿਤ ਦੀ ਮਾਂ ਬਹੁਤ ਬਿਮਾਰ ਸੀ ਤਾਂ ਉਹਨਾਂ ਦੀ ਇੱਕ ਸਹੇਲੀ ਨੇ ਸਲਾਹ ਦਿੱਤੀ, ਤੂੰ ਪਰਮਾਤਮਾ ਦਾ ਨਾਂ ਲਿਆ ਕਰ, ਬੱਚਿਆਂ ਦੀ ਪ੍ਰਾਰਥਨਾ ਉਹ ਹਮੇਸ਼ਾ ਪੂਰੀ ਕਰਦਾ ਏ, ਤੂੰ ਵੀ ਪ੍ਰਾਰਥਨਾ ਕਰ ਤੇ ਤੇਰੀ ਵੀ ਮਾਂ ਬਚ ਜਾਵੇਗੀ। ਅੰਮ੍ਰਿਤ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਤੇ ਘੰਟਿਆਂ ਤੱਕ ਨਾ ਕੁਝ ਸੋਚਿਆ ਨਾ ਕੁਝ ਆਇਆ, ਬਸ ਪਰਮਾਤਮਾ ਨੂੰ ਇਹੋ ਕਹਿੰਦੀ ਰਹੀ ਕਿ ਮੇਰੀ ਮਾਂ ਨੂੰ ਨਾ ਮਾਰਿਓ। ਪਰ ਮਾਂ ਨਹੀਂ ਬਚੀ। ਬਚਪਨ ਪੱਥਰ ਹੋ ਗਿਆ, ਭਰੋਸਾ ਉੱਠ ਗਿਆ, ਗੁੱਸਾ ਫੁੱਟ ਉੱਠਿਆ ਕਿ ਪਰਮਾਤਮਾ ਕਿਸੇ ਦੀ ਨਹੀਂ ਸੁਣਦਾ, ਬੱਚਿਆਂ ਦੀ ਵੀ ਨਹੀਂ। ਸਾਰੇ ਭਜਨ ਪੂਜਾ ਕੀਰਤਨ ਬੰਦ, ਪਿਤਾ ਦੀ ਹਰ ਇੱਕ ਧਾਰਮਿਕ ਆਗਿਆ ਦਾ ਪਾਲਣ ਬੰਦ। ਹਾਰ ਕੇ ਇੱਕ ਦਿਨ ਕਰਤਾਰ ਸਿੰਘ ਨੇ ਪੁੱਛ ਹੀ ਲਿਆ। ਦੋਨਾਂ ਪਿਓ ਧੀ ਵਿੱਚ ਬਹੁਤ ਬਹਿਸ ਹੋਈ ਕਿ ਪਰਮਾਤਮਾ ਹੈ ਜਾਂ ਨਹੀਂ। ਉਹਨਾਂ ਵਿੱਚ ਤਰਕ ਦਾ ਇਹ ਸੰਘਰਸ਼ ਕਈ ਦੇਰ ਤੱਕ ਚੱਲਦਾ ਰਿਹਾ। ਹਾਰ ਕੇ ਪਿਤਾ ਨੇ ਡਾਂਟਿਆ ਤੇ ਅੱਖਾਂ ਬੰਦ ਕਰਕੇ ਪੂਜਾ ਪਾਠ ਦਾ ਫੁਰਮਾਨ ਸੁਣਾ ਦਿੱਤਾ। ਅੰਮ੍ਰਿਤ ਅੱਖਾਂ ਬੰਦ ਕਰਦੀ ਤੇ ਕਹਿੰਦੀ, ਲਓ ਹੁਣ ਅੱਖਾਂ ਬੰਦ ਕਰਕੇ ਵੀ ਪਰਮਾਤਮਾ ਨੂੰ ਯਾਦ ਨਹੀਂ ਕਰਦੀ, ਕਰ ਲਓ ਕੀ ਕਰਦੇ ਹੋ, ਮੈਂ ਤਾਂ ਅੱਖਾਂ ਬੰਦ ਕਰਕੇ ਸੁਪਨੇ ਦੇਖਾਂਗੀ। ਅੰਮ੍ਰਿਤਾ ਬਹੁਤ ਜ਼ਿੱਦੀ ਸੀ। 16ਵਾਂ ਸਾਲ ਲੱਗ ਚੁੱਕਿਆ ਸੀ। ਅੰਮ੍ਰਿਤਾ ਆਪਣੀ ਨਾਨੀ ਦੇ ਨਾਲ ਰਹਿੰਦੀ ਸੀ। ਘਰ ਵਿੱਚ ਨਾਨੀ ਨੇ ਕੁਝ ਬਰਤਨ ਅਲੱਗ ਰੱਖੇ ਹੋਏ ਸੀ। ਅੰਮ੍ਰਿਤ ਨੇ ਦੇਖਿਆ ਕਿ ਜੇ ਕੋਈ ਦੂਸਰੇ ਧਰਮ ਦਾ ਜਾਂ ਨਾਨੀ ਦੀ ਨਜ਼ਰ ਵਿੱਚ ਕੋਈ ਛੋਟੀ ਜਾਤ ਵਾਲਾ ਘਰ ਵਿੱਚ ਆਉਂਦਾ ਤੇ ਉਹ ਅਲੱਗ ਰੱਖੇ ਬਰਤਨਾਂ ਵਿੱਚ ਉਹਨਾਂ ਨੂੰ ਚਾਹ ਪਾਣੀ ਪਿਲਾਇਆ ਜਾਂਦਾ। ਅੰਮ੍ਰਿਤ ਤਾਂ ਅੜ ਗਈ, ਬੋਲੀ, ਮੈਂ ਵੀ ਇਹਨਾਂ ਬਰਤਨਾਂ ਵਿੱਚ ਖਾਵਾਂਗੀ ਤੇ ਪਾਣੀ ਪੀਵਾਂਗੀ। ਨਾਨੀ ਹੈਰਾਨ। ਅੰਮ੍ਰਿਤ ਨੇ ਖਾਣਾ ਪੀਣਾ ਛੱਡ ਦਿੱਤਾ। ਪਿਤਾ ਜੀ ਨੂੰ ਪਤਾ ਚੱਲਿਆ ਤਾਂ ਉਹ ਹੈਰਾਨ ਰਹਿ ਗਏ, ਕਿਉਂਕਿ ਘਰ ਵਿੱਚ ਚੱਲ ਰਹੀ ਇਸ ਦੋਹਰੀ ਵਿਵਸਥਾ ਦੀ ਖ਼ਬਰ ਉਹਨਾਂ ਨੂੰ ਬਿਲਕੁਲ ਨਹੀਂ ਸੀ। ਬਸ ਫਿਰ ਕੀ ਸੀ, ਬੇਟੀ ਦੀ ਜਾਨ ਤੇ ਸਭ ਕੁਰਬਾਨ। ਤੇ ਉਸ ਦਿਨ ਤੋਂ ਬਾਅਦ ਸਾਰੇ ਬਰਤਨ ਭਾਰਤੀ ਹੋ ਗਏ। ਇੱਕ ਪਾਸੇ ਅੰਮ੍ਰਿਤ ਦੀਆਂ ਜਿੱਦਾਂ ਤੇ ਇੱਕ ਪਾਸੇ ਪਿਤਾ ਦੀਆਂ ਅਧਿਆਤਮਿਕ ਪਹਿਰੇਦਾਰੀਆਂ।
ਅੰਮ੍ਰਿਤ ਦੋ ਹਿੱਸਿਆਂ ਵਿੱਚ ਪਿਸ ਰਹੀ ਸੀ। ਜਵਾਨ ਹੁੰਦੀ ਕੁੜੀ ਇੱਕ ਪਾਸੇ ਤਾਂ ਪਿਤਾ ਦੇ ਸਾਹਮਣੇ ਪੂਜਾ ਪਾਠ ਕਰਦੀ ਤੇ ਉਹਨਾਂ ਦੇ ਜਾਂਦੇ ਹੀ ਫੁੱਟਦੇ ਜੋਬਨ ਦੀਆਂ ਬਹਾਰਾਂ ਮਹਿਸੂਸ ਕਰਦੀ। 60 ਸਾਲ ਬਾਅਦ ਉਸਨੇ ਇਸ ਦਾ ਜ਼ਿਕਰ ਆਪਣੀ ਆਤਮਕਥਾ ਰਸੀਦੀ ਟਿਕਟ ਵਿੱਚ ਕੀਤਾ। ਲਿਖਦੀ ਏ, 16ਵੇਂ ਸਾਲ ਵਿੱਚ ਮੇਰਾ ਪਰਿਚੇ ਉਸ ਅਸਫਲ ਪ੍ਰੇਮ ਦੀ ਤਰ੍ਹਾਂ ਸੀ ਜਿਸ ਦੀ ਕਸਕ ਹਮੇਸ਼ਾ ਦੇ ਲਈ ਉੱਥੇ ਹੀ ਪਈ ਰਹਿ ਗਈ। ਸ਼ਾਇਦ ਇਸੇ ਲਈ ਇਹ 16ਵਾਂ ਸਾਲ ਹੁਣ ਵੀ ਮੇਰੀ ਜ਼ਿੰਦਗੀ ਵਿੱਚ ਕਿਤੇ ਨਾ ਕਿਤੇ ਸ਼ਾਮਿਲ ਹੈ। ਉਮਰ ਦਾ ਇਹ ਸਾਲ ਉਹਨਾਂ ਦੀ ਜ਼ਿੰਦਗੀ ਦਾ ਇੱਕ ਬਹੁਤ ਮਹੱਤਵਪੂਰਨ ਸਾਲ ਸੀ। ਪੰਜਾਬੀ ਦੇ ਇੱਕ ਹੋਰ ਮਹੱਤਵਪੂਰਨ ਲੇਖਿਕਾ ਅਜੀਤ ਕੌਰ ਦੱਸਦੀ ਏ ਕਿ ਅੰਮ੍ਰਿਤਾ ਬਹੁਤ ਸੋਹਣੀ ਸੀ, ਗੋਰਾ ਰੰਗ, ਪਤਲੇ ਪਤਲੇ ਹੋਂਠ, ਚਾਲ ਵਿੱਚ ਮਸਤੀ ਸੀ। ਹਾਂ, ਇਸੇ ਸਾਲ ਅੰਮ੍ਰਿਤਾ ਦੇ ਪਿਤਾ ਜੀ ਨੇ ਉਹਨਾਂ ਦਾ ਵਿਆਹ ਸਰਦਾਰ ਪ੍ਰੀਤਮ ਸਿੰਘ ਜੀ ਨਾਲ ਕਰ ਦਿੱਤਾ। ਇਹ ਰਿਸ਼ਤਾ ਮਾਂ ਬਾਪ ਨੇ ਬਚਪਨ ਵਿੱਚ ਹੀ ਤੈਅ ਕਰ ਦਿੱਤਾ ਸੀ। ਇੱਥੋਂ ਹੀ ਉਹ ਅੰਮ੍ਰਿਤਾ ਪ੍ਰੀਤਮ ਬਣ ਗਈ। ਉਹਨਾਂ ਦੇ ਨਾਮ ਤੋਂ ਇਹ ਪ੍ਰੀਤਮ ਸਾਰੀ ਉਮਰ ਨਾ ਛੁੱਟਿਆ। ਬੇਸ਼ੱਕ ਪ੍ਰੀਤਮ ਤੋਂ ਉਹਨਾਂ ਦਾ ਸਾਥ ਛੁੱਟ ਗਿਆ। 1960 ਆਉਂਦੇ ਆਉਂਦੇ ਦੋਹਾਂ ਦੇ ਰਿਸ਼ਤੇ ਅਲੱਗ ਹੋ ਚੁੱਕੇ ਸਨ। ਉਦੋਂ ਤੱਕ ਉਹ ਦੋ ਬੱਚਿਆਂ ਦੀ ਮਾਂ ਬਣ ਚੁੱਕੀ ਸੀ ਤੇ ਉਮਰ ਵੀ 40 ਪਾਰ ਕਰ ਚੁੱਕੀ ਸੀ। ਇਸ ਦੌਰਾਨ ਕਾਫੀ ਕੁਛ ਘਟ ਗਿਆ ਸੀ, ਦੇਸ਼ ਦੀ ਜ਼ਿੰਦਗੀ ਵਿੱਚ ਵੀ ਤੇ ਅੰਮ੍ਰਿਤਾ ਦੀ ਜ਼ਿੰਦਗੀ ਵਿੱਚ ਵੀ।

ਹਿੰਦੁਸਤਾਨ ਤੇ ਕਲਮ ਤੋਂ ਨਿਕਲਿਆ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ ਤੇ ਫੇਰ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ

ਫੁੱਲ ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ ਅੱਜ ਲੱਖਾਂ ਹੀ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ ਉੱਠ ਦਰਦ ਮੰਦਾਂ ਦਿਆ ਦਰਦੀਆਂ ਓਏ ਉੱਠ ਦਰਦ ਮੰਦਾਂ ਦਿਆ ਦਰਦੀਆਂ ਉੱਠ ਤੱਕ ਆਪਣਾ ਪੰਜਾਬ ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤੀ ਜ਼ਹਿਰ ਰਲਾ ਤੇ ਉਹਨਾਂ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ ਉਹਨਾਂ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ।

ਉਹਨਾਂ ਦੀ ਇਹ ਕਵਿਤਾ ਛਪੀ ਤਾਂ ਪਾਕਿਸਤਾਨ ਵਿੱਚ ਵੀ ਇਸ ਦਾ ਜ਼ਬਰਦਸਤ ਅਸਰ ਹੋਇਆ। ਉਰਦੂ ਦੇ ਜਾਣੇ ਮਾਣੇ ਸਾਹਿਤਕਾਰ ਅਹਿਮਦ ਨਸੀਮ ਕਾਜ਼ਮੀ ਨੇ ਇਸ ਦੇ ਬਾਰੇ ਲਿਖਿਆ ਹੈ ਕਿ ਬਟਵਾਰੇ ਤੋਂ ਦੁਖੀ ਲੱਖਾਂ ਲੋਕ ਇਸ ਕਵਿਤਾ ਨੂੰ ਆਪਣੀਆਂ ਜੇਬਾਂ ਵਿੱਚ ਰੱਖਦੇ ਹਨ, ਦਿਨ ਵਿੱਚ 10-10 ਵਾਰ ਪੜ੍ਹਦੇ ਨੇ ਤੇ ਰੋਂਦੇ ਨੇ। ਇਸ ਕਵਿਤਾ ਦੇ ਪਿਆਰ ਨੇ ਸਰਹੱਦਾਂ ਤੋੜ ਦਿੱਤੀਆਂ। ਜਿੰਨਾ ਪਿਆਰ ਨਾਲ ਇਹ ਕਵਿਤਾ ਇਸ ਪਾਸੇ ਸੁਣੀ ਜਾਂਦੀ, ਓਨੇ ਹੀ ਪਿਆਰ ਨਾਲ ਉੱਧਰ ਵੀ ਪੜ੍ਹੀ ਜਾਂਦੀ।

ਇਸ ਰਚਨਾ ਤੋਂ ਬਾਅਦ ਉਹਨਾਂ ਦੀ ਕਲਮ ਤੋਂ ਇੱਕ ਹੋਰ ਅਨਮੋਲ ਅਫਸਾਨਾ ਨਿਕਲਿਆ। ਪਿੰਜਰ ਨਾਮ ਤੋਂ ਇਹ ਉਪਨਿਆਸ ਛਪਿਆ ਤੇ ਪੂਰੇ ਭਾਰਤੀ ਮਹਾਂਦੀਪ ਵਿੱਚ ਇਸ ਤੋਂ ਇਸ ਦੀ ਧੂਮ ਮੱਚ ਗਈ। ਇਸ ਤੇ ਇੱਕ ਫਿਲਮ ਵੀ ਬਣੀ। ਇਹ ਫਿਲਮ ਭਾਰਤੀ ਸਿਨੇਮਾ ਵਿੱਚ ਵੰਡ ਦੇ ਵਿਸ਼ੇ ਤੇ ਲੈ ਕੇ ਬਣੀਆਂ ਫਿਲਮਾਂ ਚੋਂ ਇੱਕ ਬਿਹਤਰੀਨ ਫਿਲਮ ਮੰਨੀ ਜਾਂਦੀ ਹੈ। ਅੰਮ੍ਰਿਤਾ ਆਜ਼ਾਦੀ ਤੋਂ ਬਾਅਦ ਹਿੰਦੁਸਤਾਨ ਆਈ ਤੇ ਆਪਣੇ ਦਿਲ ਦਾ ਟੁਕੜਾ ਸਾਹਿਰ ਲੁਧਿਆਣਵੀ ਨੂੰ ਦੇ ਆਈ। ਅੰਮ੍ਰਿਤਾ ਆਜ਼ਾਦੀ ਤੋਂ ਬਾਅਦ ਹਿੰਦੁਸਤਾਨ ਆ ਗਈ, ਪਰ ਇੱਥੇ ਆਉਣ ਤੋਂ ਪਹਿਲਾਂ ਲਾਹੌਰ ਵਿੱਚ ਇੱਕ ਐਸੇ ਸਿਲਸਿਲੇ ਦੀ ਸ਼ੁਰੂਆਤ ਹੋਈ ਜਿਸ ਨੇ ਅੰਮ੍ਰਿਤਾ ਦੇ ਦਿਲੋ ਦਿਮਾਗ 'ਤੇ ਕਬਜ਼ਾ ਕਰ ਲਿਆ ਸੀ। ਲਾਹੌਰ ਦੇ ਦਿਨਾਂ ਵਿੱਚ ਹੀ ਅੰਮ੍ਰਿਤਾ ਆਪਣੀ ਕਲਮ ਦਾ ਜਾਦੂ ਚਲਾ ਚੁੱਕੀ ਸੀ ਤੇ ਉਹਨਾਂ ਦੇ ਨਾਮ ਦੀ ਚਰਚਾ ਦੂਰ ਦੂਰ ਤੱਕ ਹੋ ਚੁੱਕੀ ਸੀ। ਆਸ ਪਾਸ ਦੇ ਸ਼ਹਿਰਾਂ ਤੇ ਪਿੰਡਾਂ ਵਿੱਚ ਕਵੀ ਸੰਮੇਲਨਾਂ ਵਿੱਚ ਉਸਨੂੰ ਬੁਲਾਇਆ ਜਾਣ ਲੱਗਾ। ਇਹੋ ਜਿਹੇ ਇੱਕ ਮੌਕੇ ਤੇ ਕੁਝ ਕਵੀਆਂ ਨਾਲ ਉਸਨੂੰ ਇੱਕ ਪਿੰਡ ਵਿੱਚ ਗਈ। ਉੱਥੋਂ ਵਾਪਿਸ ਆਉਂਦੇ ਹੋਏ ਲੋਪੋ ਕੇ ਪਿੰਡ ਵਿੱਚੋਂ ਉਸਨੇ ਲਾਹੌਰ ਲਈ ਬੱਸ ਫੜਨੀ ਸੀ। ਕਰੀਬ 15 ਲੋਕਾਂ ਦੇ ਕਾਫਲੇ ਵਿੱਚ ਸਿਰਫ ਇੱਕ ਚਿਹਰੇ ਨੂੰ ਛੱਡ ਕੇ ਬਾਕੀ ਸਭ ਨਾਲ ਅੰਮ੍ਰਿਤਾ ਪਰਿਚਿਤ ਸੀ। ਇਹ ਅਜਨਬੀ ਸੀ, ਉਰਦੂ ਸਾਹਿਤ ਦਾ ਉੱਭਰਦਾ ਸਿਤਾਰਾ, ਸਾਹਿਰ ਲੁਧਿਆਣਵੀ। ਚਿੱਕੜ ਵਿੱਚ ਲੱਥ ਪੱਥ 5 ਕਿਲੋਮੀਟਰ ਚੱਲਣ ਤੋਂ ਬਾਅਦ ਅੰਮ੍ਰਿਤਾ ਨੂੰ ਲੱਗਿਆ ਕਿ ਸ਼ਾਇਦ ਉਸਦਾ ਸਾਹਿਰ ਨਾਲ ਪਿਛਲੇ ਜਨਮ ਦਾ ਹੀ ਕੋਈ ਰਿਸ਼ਤਾ ਸੀ। ਖੈਰ, ਲਾਹੌਰ ਪਹੁੰਚ ਕੇ ਉਹ ਅਲੱਗ ਹੋ ਗਈ। ਅੰਮ੍ਰਿਤਾ ਲਿਖਦੀ ਹੈ, ਪ੍ਰੀਤਨਗਰ ਵਿੱਚ ਸਾਹਿਰ ਨੂੰ ਮੈਂ ਪਹਿਲੀ ਵਾਰ ਵੇਖਿਆ ਤੇ ਸੁਣਿਆ। ਮੈਂ ਨਹੀਂ ਜਾਣਦੀ ਸੀ ਕਿ ਸਾਹਿਰ ਦੇ ਲਫ਼ਜ਼ਾਂ ਦਾ ਜਾਦੂ ਸੀ ਜਾਂ ਉਸਦੀ ਖਾਮੋਸ਼ ਨਜ਼ਰਾਂ ਦਾ। ਮੈਂ ਕਹਿ ਸਕਦੀ ਹਾਂ ਕਿ ਤਕਦੀਰ ਨੇ ਉਸ ਰਾਤ ਮੇਰੇ ਮਨ ਦੀ ਮਿੱਟੀ ਵਿੱਚ ਇਸ਼ਕ ਦਾ ਬੀਜ ਬੀਜ ਦਿੱਤਾ ਸੀ। ਲਾਹੌਰ ਵਿੱਚ ਵੀ ਸਾਹਿਰ ਜਦੋਂ ਕਦੇ ਮਿਲਣ ਆਉਂਦਾ ਤੇ ਲੱਗਦਾ ਜਿਵੇਂ ਮੇਰੀ ਹੀ ਖਾਮੋਸ਼ੀ ਵਿੱਚੋਂ ਨਿਕਲਿਆ ਇੱਕ ਖਾਮੋਸ਼ੀ ਦਾ ਟੁਕੜਾ ਕੁਰਸੀ 'ਤੇ ਬੈਠਦਾ ਅਤੇ ਚਲਿਆ ਜਾਂਦਾ ਸੀ। ਉਹ ਚੁੱਪ ਚਾਪ ਸਿਗਰਟ ਪੀਂਦਾ ਰਹਿੰਦਾ, ਅੱਧੀ ਸਿਗਰਟ ਪੀ ਕੇ ਰਾਖਦਾਨੀ ਵਿੱਚ ਪਾ ਕੇ ਬੁਝਾ ਦਿੰਦਾ ਤੇ ਫਿਰ ਨਵੀਂ ਸਿਗਰਟ ਸੁਲਗਾ ਲੈਂਦਾ। ਉਸ ਦੇ ਜਾਣ ਤੋਂ ਬਾਅਦ ਸਿਗਰਟ ਦੇ ਵੱਡੇ ਵੱਡੇ ਟੁਕੜੇ ਕਮਰੇ ਵਿੱਚ ਰਹਿ ਜਾਂਦੇ। ਕਦੀ ਮੈਂ ਉਸ ਦੇ ਹੱਥ ਨੂੰ ਛੂਹਣਾ ਚਾਹੁੰਦੀ ਸੀ, ਪਰ ਮੇਰੇ ਹੀ ਸੰਸਕਾਰਾਂ ਦੀ ਇੱਕ ਦੂਰੀ ਸੀ ਜੋ ਕਦੀ ਤੈਅ ਨਹੀਂ ਹੁੰਦੀ ਸੀ। ਉਸ ਦੇ ਜਾਣ ਤੋਂ ਬਾਅਦ ਸਿਗਰਟ ਦੇ ਟੁਕੜੇ ਸੰਭਾਲ ਕੇ ਅਲਮਾਰੀ 'ਚ ਰੱਖਦੀ ਸੀ, ਫਿਰ ਇਕੱਲੇ ਇਕੱਲੇ ਵਿੱਚ ਇੱਕ ਇੱਕ ਟੁਕੜਾ ਜਲਾਉਂਦੀ ਸੀ ਤੇ ਜਦੋਂ ਉਂਗਲਾਂ ਵਿੱਚ ਫੜਦੀ ਸੀ ਲੱਗਦਾ ਸੀ ਜਿਵੇਂ ਉਸਦਾ ਹੱਥ ਛੂਹ ਰਹੀ ਹੋਵਾਂ। ਮੈਨੂੰ ਉਸਦੀ ਯਾਦ ਆਉਂਦੀ ਸੀ, ਮੈਨੂੰ ਉਸਦੀ ਬਹੁਤ ਯਾਦ ਆਉਂਦੀ ਸੀ।

ਸਾਹਿਰ ਤੇ ਅੰਮ੍ਰਿਤਾ ਆਪਣੀ ਆਪਣੀ ਚਾਤੀ ਜ਼ਿੰਦਗੀ ਦਾ ਬੋਝ ਢੋ ਰਹੇ ਸਨ। ਇਸੇ ਮਾਨਸਿਕਤਾ ਵਿੱਚ ਸਾਹਿਰ ਨੇ ਆਪਣੀ ਇੱਕ ਚਰਚਿਤ ਨਜ਼ਮ ਤਾਜ ਮਹਿਲ ਲਿਖੀ ਤੇ ਉਸ ਨੂੰ ਸ਼ਾਨਦਾਰ ਫਰੇਮ ਵਿੱਚ ਮੜਵਾ ਕੇ ਅੰਮ੍ਰਿਤਾ ਨੂੰ ਭੇਂਟ ਕੀਤੀ। ਸਾਰੀ ਉਮਰ ਅੰਮ੍ਰਿਤਾ ਨੇ ਉਸ ਨੂੰ ਆਪਣੇ ਕਲੇਜੇ ਨਾਲ ਲਾ ਕੇ ਰੱਖਿਆ। ਨਜ਼ਮ ਕੁਝ ਇਸ ਤਰ੍ਹਾਂ ਸੀ। ਅਨਗਿਣਤ ਲੋਗੋ ਨੇ ਦੁਨੀਆ ਮੇ ਮੁਹੱਬਤ ਕੀ ਹੈ, ਕੌਨ ਕਹਿਤਾ ਹੈ ਕਿ ਸਾਦਿਕ ਨਾ ਥੇ ਜਜ਼ਬੇ ਉਨਕੇ, ਲੇਕਿਨ ਉਨਕੇ ਲੀਏ ਤਹਿਸ਼ੀਰ ਕਾ ਸਮਾਨ ਨਹੀਂ, ਕਿਉਂਕਿ ਵੋ ਲੋਗ ਭੀ ਆਪਣੀ ਹੀ ਤਰ੍ਹਾਂ ਮੁਫਸਲਬ ਥੇ, ਯੇ ਮੁਨਕਸ਼ ਦਰੋ ਦੀਵਾਰ, ਯੇ ਮਹਿਰਾਬ, ਯੇ ਸ਼ਖਾਕ। ਇੱਕ ਸ਼ਹਿਨਸ਼ਾਹ ਨੇ ਦੌਲਤ ਕਾ ਸਹਾਰਾ ਲੇਕਰ ਹਮ ਗਰੀਬੋਂ ਕੀ ਮੁਹੱਬਤ ਕਾ ਉਡਾਇਆ ਹੈ ਮਜ਼ਾਕ, ਮੇਰੇ ਮਹਿਬੂਬ ਕਹੀਂ ਔਰ ਮਿਲਾ ਕਰ ਮੁਝਸੇ। ਸਾਹਿਰ ਅੰਮ੍ਰਿਤਾ ਦੇ ਸਾਹਾਂ ਵਿੱਚ ਤਾਂ ਵਸੇ, ਪਰ ਉਹ ਅੰਮ੍ਰਿਤਾ ਨਾਲ ਆਪਣੇ ਆਪ ਨੂੰ ਜ਼ਿੰਦਗੀ ਦੀ ਗੱਡੀ ਖਿੱਚਣ ਲਈ ਤਿਆਰ ਨਹੀਂ ਪਾ ਰਹੇ ਸਨ। ਅੰਮ੍ਰਿਤਾ ਨੂੰ ਲੈ ਕੇ ਉਹ ਵੀ ਘੱਟ ਤਣਾਅ ਵਿੱਚ ਨਹੀਂ ਰਹੇ ਅਤੇ ਉਸੇ ਦੌਰਾਨ ਸਾਹਿਰ ਦਾ ਪਹਿਲਾ ਸੰਗ੍ਰਹਿ ਤਲਖੀਆਂ ਛਪ ਕੇ ਆਇਆ। ਇਹ 1946 ਦਾ ਸਾਲ ਸੀ। ਇਸ ਦੀਆਂ ਬਹੁਤ ਨਜ਼ਮਾਂ ਵਿੱਚ ਸਾਹਿਰ ਦੀ ਕਸ਼ਮਕਸ਼ ਨਜ਼ਰ ਆਉਂਦੀ ਸੀ, ਉਲਝਣਾਂ ਸਾਫ਼ ਨਜ਼ਰ ਆਉਂਦੀਆਂ ਸਨ। ਤੰਗ ਆ ਚੁੱਕੇ ਹੈ ਕਸ਼ਮੇਕਸ਼ ਜ਼ਿੰਦਗੀ ਸੇ ਹਮ, ਹਮ ਗਮਜ਼ਦਾ ਹੈ, ਲਾਏ ਕਹਾਂ ਸੇ ਖੁਸ਼ੀ ਕੇ ਗੀਤ, ਦੇਂਗੇ ਵਹੀ ਜੋ ਪਾਏਂਗੇ ਇਸ ਜ਼ਿੰਦਗੀ ਸੇ ਹਮ। ਇਸੇ ਤਰ੍ਹਾਂ ਤਲਖੀਆਂ ਵਿੱਚ ਇੱਕ ਹੋਰ ਨਜ਼ਮ ਸੀ ਜੋ ਭਾਰਤੀ ਸਿਨੇਮਾ ਵਿੱਚ ਬਹੁਤ ਬਾਅਦ ਵਿੱਚ ਇੱਕ ਫਿਲਮ ਵਿੱਚ ਆਈ। ਇਸ ਵਿੱਚ ਵੀ ਸਾਹਿਰ ਨੇ ਇਸੇ ਤਰ੍ਹਾਂ ਨਾਲ ਅੰਮ੍ਰਿਤਾ ਨੂੰ ਸਾਫ਼ ਸਾਫ਼ ਕਹਿ ਦਿੱਤਾ ਸੀ, ਪਰ ਅੰਮ੍ਰਿਤਾ ਸਾਹਿਰ ਨੂੰ ਆਪਣੇ ਤੋਂ ਕਿਵੇਂ ਅਲੱਗ ਕਰ ਸਕਦੀ ਸੀ। ਭਲਾ ਰੂਹਾਂ ਦਾ ਵੀ ਕਦੀ ਬਟਵਾਰਾ ਹੁੰਦਾ ਏ। ਇਹ ਨਜ਼ਮ ਸੀ, ਚਲੋ ਇੱਕ ਵਾਰ ਫਿਰ ਸੇ ਅਜਨਬੀ ਬਨ ਜਾਏ ਹਮ ਦੋਨੋਂ, ਨਾ ਮੈਂ ਤੁਮਸੇ ਕੋਈ ਉਮੀਦ ਰੱਖੂੰ ਦਿਲ ਨਵਾਜ਼ੀ ਕੀ, ਨਾ ਤੁਮ ਮੇਰੀ ਤਰਫ਼ ਦੇਖੋ ਗਲਤ ਅੰਦਾਜ਼ ਨਜ਼ਰੋਂ ਸੇ।

ਸਾਹਿਰ ਅੰਮ੍ਰਿਤਾ ਦੇ ਮਨ ਦੀ ਹਾਲਤ ਸਮਝਦੇ ਸਨ। ਇਹ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਇੱਕ ਇਹੋ ਜਿਹਾ ਗੀਤ ਲਿਖਿਆ ਜੋ ਇੱਕ ਪਾਸੇ ਤਾਂ ਅੰਮ੍ਰਿਤਾ ਦੇ ਦਿਲ ਦਾ ਹਾਲ ਬਿਆਨ ਕਰਦਾ ਤੇ ਦੂਜੇ ਪਾਸੇ ਆਪਣੀ ਮਜਬੂਰੀ ਦਰਸਾਉਂਦਾ। ਤੁਮ ਮੁਝੇ ਭੁੱਲ ਵੀ ਜਾਓ, ਇਹ ਹੱਕ ਹੈ ਤੁਮਕੋ, ਮੇਰੀ ਬਾਤ ਔਰ ਹੈ ਕਿ ਮੈਨੇ ਤੋ ਮੁਹੱਬਤ ਕੀ ਹੈ, ਭੂਖ ਔਰ ਪਿਆਸ ਕੀ ਮਾਰੀ ਹੋਈ ਇਸ ਦੁਨੀਆ ਮੇਂ, ਇਸ਼ਕ ਹੀ ਇੱਕ ਹਕੀਕਤ ਨਹੀਂ ਕੁਛ ਔਰ ਵੀ ਹੈ। ਵੰਡ ਤੋਂ ਬਾਅਦ ਅੰਮ੍ਰਿਤਾ ਤੇ ਸਾਹਿਰ ਹਿੰਦੁਸਤਾਨ ਆ ਗਏ। ਅੰਮ੍ਰਿਤਾ ਦਿੱਲੀ ਤੇ ਸਾਹਿਰ ਮਾਇਆ ਨਗਰੀ ਮੁੰਬਈ ਜਾ ਵਸੇ। ਵਕਤ ਗੁਜ਼ਰਦਾ ਰਿਹਾ ਤੇ ਦੋਵੇਂ ਆਪਣੀ ਆਪਣੀ ਜਗ੍ਹਾ ਸਿਤਾਰਿਆਂ ਵਾਂਗ ਚਮਕਦੇ ਰਹੇ। ਉਹ ਅਕਸਰ ਮਿਲਦੇ ਵੀ ਸਨ ਪਰ ਸੰਸਕਾਰਾਂ ਦਾ ਫਾਸਲਾ ਕਦੀ ਖਤਮ ਨਾ ਕਰ ਪਾਏ। ਇਹ ਰਿਸ਼ਤਾ ਅੱਧੀ ਹਕੀਕਤ ਤੇ ਅੱਧਾ ਅਫਸਾਨਾ ਬਣਿਆ ਰਿਹਾ। ਦਿਲ ਦੀ ਗੱਲ ਜ਼ੁਬਾਨ ਤੇ ਨਾ ਆਈ। ਇਸੇ ਵਿੱਚ ਇੱਕ ਘਟਨਾ ਹੋਰ ਘਟੀ, ਅੰਮ੍ਰਿਤਾ ਦੱਸਦੀਏ। ਦਿੱਲੀ ਤੇ ਮੁੰਬਈ ਵਿੱਚ 900 ਮੀਲ ਦਾ ਫਾਸਲਾ ਸੀ। ਇਹ 900 ਮੀਲ ਲੰਬਾ ਇੱਕ ਰੇਗਿਸਤਾਨ ਮੇਰੇ ਸਾਹਮਣੇ ਵਿਛਿਆ ਹੋਇਆ ਸੀ। ਦਿੱਲੀ ਰੇਡੀਓ ਤੋਂ ਰੋਜ਼ ਮੈਂ ਜਦੋਂ ਪ੍ਰੋਗਰਾਮ ਕਰਦੀ ਸੀ ਕਦੀ ਕਦੀ ਉਸ ਵਿੱਚ ਮੇਰਾ ਗੀਤ ਵੀ ਹੁੰਦਾ ਸੀ, ਮੇਰੇ ਖੂਨ ਨਾਲ ਭਿੱਜਾ ਹੋਇਆ। ਤੇ ਉਸਨੂੰ ਪੇਸ਼ ਕਰਦੇ ਹੋਏ ਮੈਨੂੰ ਅਹਿਸਾਸ ਹੁੰਦਾ ਮੈਂ ਇੱਕ ਪਲ ਲਈ

ਅਕਾਦਮੀ ਦਾ ਪੁਰਸਕਾਰ ਮਿਲਿਆ। ਫੋਨ ਤੇ ਖਬਰ ਮਿਲੀ ਤਾਂ ਮੈਨੂੰ ਜਿਵੇਂ ਤਾਪ ਚੜ ਗਿਆ ਹੋਵੇ। ਖੁਦਾਇਆ, ਇਹ ਨਜ਼ਮ ਤਾਂ ਮੈਂ ਕਿਸੇ ਇਨਾਮ ਲਈ ਨਹੀਂ ਲਿਖੀ ਸੀ। ਜਿਸ ਦੇ ਲਈ ਲਿਖੀ ਸੀ ਉਸਨੇ ਤਾਂ ਪੜ੍ਹੀ ਹੀ ਨਹੀਂ। ਹੁਣ ਸਾਰੀ ਦੁਨੀਆ ਪੜ੍ਹੇ ਵੀ ਤਾਂ ਕੀ ਏ। ਨਜ਼ਮ ਇਸ ਤਰ੍ਹਾਂ ਸੀ, ਭਲਾ ਦੱਸ ਮੈਂ ਇਹਨਾਂ ਨੂੰ ਕੀ ਆਖਾਂ, ਭਲਾ ਦੱਸ ਮੈਂ ਇਹਨਾਂ ਨੂੰ ਕੀ ਆਖਾਂ, ਇਹਨਾਂ ਹੰਝੂਆਂ ਹੱਥੀਂ ਸਹੇੜਿਆਂ ਨੂੰ। ਹੱਸ ਕੰਢੇ ਵੀ ਉਹਨਾਂ ਦੇ ਚੁਗ ਲਈਏ, ਹੱਥੀਂ ਆਪ ਲਾਈਏ ਫੁੱਲਾਂ ਛੇੜਿਆਂ ਨੂੰ। ਛੇੜੀ ਗੱਲ ਤੇ ਅੱਖੀਆਂ ਵੀ ਨਾਲ ਛੇੜ ਬੈਠੀਆਂ, ਛੇੜੀ ਗੱਲ ਤੇ ਅੱਖੀਆਂ ਵੀ ਨਾਲ ਛੇੜ ਬੈਠੀਆਂ। ਛੇੜ ਬੈਠੇ ਹਾਂ ਕਿੱਸਿਆਂ ਕਿਹੜਿਆਂ ਨੂੰ, ਛੇੜ ਬੈਠੇ ਹਾਂ ਕਿੱਸਿਆਂ ਕਿਹੜਿਆਂ ਨੂੰ। ਅਵਾਰਡ ਦੀ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਪ੍ਰੈਸ ਰਿਪੋਰਟਰਸ ਤੇ ਫੋਟੋਗ੍ਰਾਫਰਸ ਨਾਲ ਘਰ ਭਰ ਗਿਆ। ਉਹ ਅੰਮ੍ਰਿਤਾ ਦਾ ਇਹੀ ਨਜ਼ਮ ਲਿਖਦੇ ਹੋਏ ਫੋਟੋ ਲੈਣੀ ਚਾਹੁੰਦੀ ਸੀ। ਅੰਮ੍ਰਿਤਾ ਨੇ ਲਿਖਣਾ ਸ਼ੁਰੂ ਕੀਤਾ ਤੇ ਦੇਰ ਤੱਕ ਲਿਖਦੀ ਰਹੀ। ਫੋਟੋਗ੍ਰਾਫਰ ਚਲੇ ਗਏ ਤੇ ਕਾਗਜ਼ ਤੇ ਨਜ਼ਰ ਪਈ। ਉਫ, ਕੀ ਲਿਖ ਗਈ ਸੀ ਇਹ? ਉਹ ਪੂਰੇ ਕਾਗਜ਼ ਤੇ ਸਾਹਿਰ ਸਾਹਿਰ ਸਾਹਿਰ। ਅੰਮ੍ਰਿਤਾ ਆਪਣੇ ਆਪ ਨਾਲ ਲੜਦੀ ਰਹੀ ਸਾਲ ਦਰ ਸਾਲ। ਹਾਰ ਕੇ ਉਹਨਾਂ ਨੇ ਤੈਅ ਕੀਤਾ ਕਿ ਉਹ ਸਾਰੀਆਂ ਦੂਰੀਆਂ ਮਿਟਾ ਦੇਵੇਗੀ। 1960 ਆਉਂਦੇ ਆਉਂਦੇ ਉਹਨਾਂ ਨੇ ਪਤੀ ਤੋਂ ਅਲੱਗ ਹੋਣ ਦਾ ਫੈਸਲਾ ਵੀ ਕਰ ਲਿਆ ਸੀ। ਪਰ ਇਸ ਵਿੱਚ ਇੱਕ ਫਿਲਮੀ ਮੋੜ ਆਇਆ। ਰਸੀਦੀ ਟਿਕਟ ਵਿੱਚ ਉਹ ਲਿਖਦੀ ਏ, ਮਨ ਨੇ ਘਰ ਦੀ ਦਹਿਲੀਜ਼ ਦੀ ਦੇ ਬਾਹਰ ਕਦਮ ਰੱਖਣ ਦਾ ਫੈਸਲਾ ਕਰ ਲਿਆ। ਸਾਹਿਰ ਨੂੰ ਮੁੰਬਈ ਫੋਨ ਕਰਨ ਲਈ ਗਈ ਸੀ ਕਿ ਇੱਕ ਸੰਯੋਗ ਹੋਇਆ। ਉਸ ਦਿਨ ਇੱਕ ਅਖਬਾਰ ਵਿੱਚ ਸਾਹਿਰ ਦੀ ਫੋਟੋ ਤੇ ਇੱਕ ਖਬਰ ਛਪੀ ਸੀ ਕਿ ਸਾਹਿਰ ਨੂੰ ਜ਼ਿੰਦਗੀ ਦੀ ਨਵੀਂ ਮੁਹੱਬਤ ਮਿਲ ਗਈ ਏ। ਹੱਥ ਫੋਨ ਦੇ ਡਾਇਲ ਤੋਂ ਕੁਝ ਇੰਚ ਦੂਰ ਜ਼ੀਰੋ ਤੇ ਖਲੋਤੇ ਰਹਿ ਗਏ। ਜ਼ਿੰਦਗੀ ਦੀਆਂ ਸਭ ਤੋਂ ਉਦਾਸ ਕਵਿਤਾਵਾਂ ਮੈਂ ਇਸ ਸਾਲ ਵਿੱਚ ਲਿਖੀਆਂ। ਅੰਮ੍ਰਿਤਾ ਨੂੰ ਇੰਨਾ ਸਦਮਾ ਲੱਗਿਆ ਕਿ ਉਹ ਅਵਸਾਦ ਵਿੱਚ ਚਲੀ ਗਈ। ਉਸਨੂੰ ਉਭਰਨ ਲੱਗਿਆਂ ਕਾਫੀ ਸਮਾਂ ਲੱਗ ਗਿਆ। ਇਸੇ ਦੌਰਾਨ ਇੰਦਰਜੀਤ ਇਮਰੋਜ਼ ਉਹਨਾਂ ਦੀ ਜ਼ਿੰਦਗੀ ਵਿੱਚ ਦਾਖਲ ਹੋਏ। ਪਰ ਸਾਹਿਰ ਦੀ ਸ਼ੋਹਬਤ ਉਹਨਾਂ ਨੂੰ ਮਿਲਦੀ ਰਹੀ। ਕਿ ਤੁਸੀਂ ਰਿਸ਼ਤਿਆਂ ਦੇ ਇਸ ਤਿਕੋਣ ਦੀ ਕਲਪਨਾ ਕਰ ਸਕਦੇ ਹੋ ਜਿਸ ਵਿੱਚ ਕਿਸੇ ਦਾ ਕਿਸੇ ਨਾਲ ਕੋਈ ਰਿਸ਼ਤਾ ਨਹੀਂ ਸੀ, ਪਰ ਉਹ ਰੂਹ ਦੀਆਂ ਗਹਿਰਾਈਆਂ ਤੱਕ ਜਾਣ ਵਾਲੀ ਇੱਕ ਤਾਰ ਨਾਲ ਜੁੜੇ ਹੋਏ ਸਨ। ਤਿੰਨੋਂ ਮਿਲਦੇ, ਘੰਟਿਆਂ ਬੱਧੀ ਸਾਥ ਬਿਤਾਉਂਦੇ ਤੇ ਦਿਲ ਵਿੱਚ ਇੱਕ ਕਸ਼ਿਸ਼ ਲੈ ਕੇ ਵਿਦਾ ਹੋ ਜਾਂਦੇ। ਅੰਮ੍ਰਿਤਾ ਨੇ ਮਨਜ਼ੂਰ ਕਰ ਲਿਆ ਸੀ ਕਿ ਉਸ ਦੀ ਝੋਲੀ ਵਿੱਚ ਸਾਹਿਰ ਦਾ ਇੰਨਾ ਹੀ ਹਿੱਸਾ ਸੀ। ਉਧਰ ਸਾਹਿਰ ਮੰਨ ਚੁੱਕੇ ਸੀ ਕਿ ਅੰਮ੍ਰਿਤਾ ਨੂੰ ਇੰਨਾ ਹੀ ਪਾ ਸਕਦੇ ਸਨ ਤੇ ਇਮਰੋਜ਼ ਵੀ ਜਾਣਦੇ ਸੀ ਕਿ ਉਹਨਾਂ ਨੂੰ ਜੋ ਮਿਲ ਰਿਹਾ ਏ ਉਹ ਜ਼ਿੰਦਗੀ ਵਿੱਚ ਅੰਮ੍ਰਿਤ ਦੀ ਇੱਕ ਬੂੰਦ ਨਾਲੋਂ ਵੀ ਜ਼ਿਆਦਾ ਏ। ਤਿੰਨਾਂ ਦੀਆਂ ਮਹਿਫਲਾਂ ਜੰਮਦੀਆਂ ਤੇ ਇੱਕ ਕਸਕ ਨਾਲ ਬਰਖਾਸਤ ਹੋ ਜਾਂਦੀਆਂ। ਇਮਰੋਜ਼, ਅੰਮ੍ਰਿਤਾ ਤੇ ਸਾਹਿਰ ਦੇ ਰਿਸ਼ਤੇ ਬਾਰੇ ਬੜੀ ਬੇਬਾਕੀ ਨਾਲ ਲਿਖਦੇ ਨੇ। ਕਹਿੰਦੇ ਨੇ ਕਿ ਅੰਮ੍ਰਿਤਾ ਕਵਿਤਾ ਵਿੱਚ ਤੋਂ ਬਿਹਤਰੀਨ ਕਵਿਤਾ ਤੱਕ ਪਹੁੰਚ ਗਈ, ਸਾਹਿਰ ਨਜ਼ਮ ਤੋਂ ਬਿਹਤਰੀਨ ਨਜ਼ਮ ਤੱਕ ਪਹੁੰਚ ਗਿਆ। ਪਰ ਇਹ ਦੋਵੇਂ ਕਦੀ ਜ਼ਿੰਦਗੀ ਦੀ ਕਵਿਤਾ ਤੱਕ ਨਹੀਂ ਪਹੁੰਚ ਸਕੇ। ਸਾਹਿਰ ਦੀ ਮੌਤ ਤੋਂ ਬਾਅਦ ਅੰਮ੍ਰਿਤਾ ਨੇ ਲਿਖਿਆ, ਅੱਜ ਮੈਨੂੰ ਯਾਦ ਆਉਂਦਾ ਏ 1962 ਦਿੱਲੀ ਵਿੱਚ ਏਸ਼ੀਅਨ ਰਾਈਟਰ ਕਾਨਫਰੰਸ ਹੋਈ ਸੀ। ਮੈਂ ਵੀ ਸੀ ਤੇ ਸਾਹਿਰ ਵੀ। ਸਾਹਿਰ ਨੇ ਇੱਕ ਸ਼ਰਾਰਤ ਦੇ ਤੌਰ ਤੇ ਜੋ ਸਾਨੂੰ ਬੈਚ ਮਿਲੇ ਸਨ ਉਹ ਬਦਲ ਲਿਆ। ਮੇਰਾ ਬੈਚ ਉਹਨਾਂ ਨੇ ਆਪਣੇ ਲਗਾ ਲਿਆ ਤੇ ਆਪਣਾ ਮੈਨੂੰ ਦੇ ਦਿੱਤਾ। ਮੈਨੂੰ ਯਾਦ ਆਉਂਦਾ ਹੈ ਕਿ ਕਿਤੇ ਇਸ ਤਰ੍ਹਾਂ ਤੇ ਨਹੀਂ ਕਿ ਰੱਬ ਉਠਾਉਣਾ ਤੇ ਮੈਨੂੰ ਚਾਹੁੰਦਾ ਹੋਏ, ਪਰ ਕਿਉਂਕਿ ਮੇਰਾ ਬੈਚ ਸਾਹਿਰ ਦੇ ਲੱਗਾ ਹੋਇਆ ਸੀ ਉਸਨੂੰ ਉਠਾ ਲਿਆ।

ਕਹਿੰਦੇ ਨੇ ਜਦੋਂ ਕਿਸਮਤ ਕੁਝ ਖੋਂਦੀ ਏ ਤੇ ਸਮਾਂ ਪਾ ਕੇ ਉਸਦਾ ਘਾਟਾ ਵੀ ਪੂਰਾ ਕਰ ਦਿੰਦੀ ਏ। ਅੰਮ੍ਰਿਤਾ ਦੀ ਆਪਣੀ ਜ਼ਿੰਦਗੀ ਵਿੱਚ ਵੀ ਕੁਝ ਇਹੋ ਜਿਹਾ ਹੀ ਹੋਇਆ। ਉਹਨਾਂ ਨੇ ਆਪਣੇ ਆਪ ਨੂੰ ਪਤੀ ਤੋਂ ਅਲੱਗ ਕਰ ਲਿਆ, ਸਾਹਿਰ ਦਾ ਸਾਥ ਨਹੀਂ ਮਿਲਿਆ ਤੇ ਕੁਦਰਤ ਨੇ ਉਹਨਾਂ ਦੇ ਉੱਪਰ ਇੰਦਰਜੀਤ ਦਾ ਰੰਗ ਚੜਾ ਦਿੱਤਾ। ਇੰਦਰਜੀਤ ਯਾਨੀ ਇਮਰੋਜ਼ ਤਕਰੀਬਨ 45 ਸਾਲ ਤੱਕ ਉਹਨਾਂ ਦਾ ਸਾਇਆ ਬਣੀ ਰਹੀ। ਸਾਰੀ ਦੁਨੀਆ ਇੰਦਰਜੀਤ ਨੂੰ ਅੰਮ੍ਰਿਤਾ ਦੀ ਜ਼ਿੰਦਗੀ ਵਿੱਚ ਰੰਗ ਭਰਨ ਵਾਲਾ ਇਮਰੋਜ਼ ਆਖਦੀ ਏ। ਇੰਦਰਜੀਤ ਬੜੇ ਫਿਲਮੀ ਅੰਦਾਜ਼ ਦੇ ਵਿੱਚ ਅੰਮ੍ਰਿਤਾ ਦੇ ਦਿਲ ਵਿੱਚ ਦਾਖਿਲ ਹੋਏ। ਦੋਹਾਂ ਦਾ ਰਿਸ਼ਤਾ ਕੁਝ ਇਸ ਤਰ੍ਹਾਂ ਚੱਲਿਆ ਕਿ ਭਾਰਤੀ ਸਮਾਜ ਵੇਖਦਾ ਰਹਿ ਗਿਆ। 7 ਫੇਰਿਆਂ ਨਾਲ ਬਣਨ ਵਾਲੇ ਰਿਸ਼ਤੇ ਦੀ ਚਮਕ ਵੀ ਇਸ ਦੇ ਅੱਗੇ ਫਿੱਕੀ ਪੈ ਗਈ। ਇੰਦਰਜੀਤ ਇੱਕ ਉੱਭਰਦੇ ਹੋਏ ਚਿੱਤਰਕਾਰ ਸਨ। ਜਿਸ ਪੱਤਰਿਕਾ ਵਿੱਚ ਉਹ ਕੰਮ ਕਰਦੇ ਸਨ ਉਸੇ ਵਿੱਚ ਅੰਮ੍ਰਿਤਾ ਦੀਆਂ ਰਚਨਾਵਾਂ ਛਪਦੀਆਂ ਸਨ। ਅੰਮ੍ਰਿਤਾ ਨੇ ਉਹਨਾਂ ਦਿਨਾਂ ਵਿੱਚ ਸਾਹਿਰ ਦੇ ਨਾਮ ਆਖਰੀ ਖੱਤ ਲਿਖਿਆ, ਪਰ ਸਾਹਿਰ ਦਾ ਨਾਮ ਕੱਟ ਕੇ ਉਸਨੂੰ ਛਪਣ ਲਈ ਭੇਜ ਦਿੱਤਾ। ਇਸ ਦੇ ਰੇਖਾਂਕਨ ਦੀ ਜ਼ਿੰਮੇਵਾਰੀ ਇਮਰੋਜ਼ ਦੀ ਸੀ। ਰੇਖਾਂਕਨ ਕਰਦੇ ਸਮੇਂ ਉਹਨਾਂ ਨੇ ਅੰਮ੍ਰਿਤਾ ਨੂੰ ਕਿਹਾ, ਇਹ ਖੱਤ ਕਿਸ ਲਈ ਲਿਖਿਆ ਹੈ? ਅਗਰ ਤੁਸੀਂ ਦੱਸੋ ਤੇ ਮੈਂ ਉਸ ਦੀ ਤਸਵੀਰ ਵੀ ਬਣਾ ਦੇਵਾਂ। ਅੰਮ੍ਰਿਤਾ ਸੰਕੋਚ ਕਰ ਗਈ, ਪਰ ਸੰਕੋਚ ਤਾਂ ਸਾਹਿਰ ਵੀ ਉਮਰ ਭਰ ਕਰਦੇ ਰਹੇ। ਅੰਮ੍ਰਿਤਾ ਨੇ ਇਹ ਖੱਤ ਲਿਖਿਆ ਸਾਹਿਰ ਲਈ, ਪਰ ਬੜੀ ਦੇਰ ਇਸ ਭਰਮ ਵਿੱਚ ਤੜਪਦੀ ਰਹੀ ਕਿ ਜਿਸ ਲਈ ਮੈਂ ਇਹ ਖੱਤ ਲਿਖਿਆ ਉਸਨੇ ਤੇ ਇਸਨੂੰ ਪੜ੍ਹਿਆ ਹੀ ਨਹੀਂ। ਉੱਧਰ ਸਾਹਿਰ ਨੇ ਜਦੋਂ ਇਹ ਖੱਤ ਆਇਨਾ ਵਿੱਚ ਪੜ੍ਹਿਆ ਤੇ ਕਈ ਦਿਨ ਛਾਤੀ ਨਾਲ ਲਾ ਕੇ ਘੁੰਮਦੇ ਰਹੇ, ਪਰ ਅੰਮ੍ਰਿਤਾ ਨੂੰ ਇੱਕ ਲਫ਼ਜ਼ ਵੀ ਨਾ ਬੋਲਿਆ। ਹਾਂ, ਵਰਿਆਂ ਬਾਅਦ ਜਦ ਸਾਰਾ ਕੁਝ ਖਤਮ ਹੋ ਗਿਆ ਤੇ ਖੁਦ ਸਾਹਿਰ ਨੇ ਅੰਮ੍ਰਿਤਾ ਨੂੰ ਦੱਸਿਆ, ਜਦੋਂ ਮੈਂ ਖੱਤ ਪੜ੍ਹਿਆ ਤਾਂ ਦਿਲ ਕੀਤਾ ਕਿ ਸਾਰੇ ਦੋਸਤਾਂ ਕੋਲ ਜਾਵਾਂ ਤੇ ਚੀਖ ਚੀਖ ਕੇ ਉਹਨਾਂ ਨੂੰ ਦੱਸਾਂ ਕਿ ਇਹ ਖੱਤ ਮੇਰੇ ਨਾਮ ਲਿਖਿਆ ਏ, ਪਰ ਉਹ ਚੁੱਪ ਰਹਿ ਗਿਆ। ਸਾਹਿਰ ਨੇ ਇਹ ਵੀ ਦੱਸਿਆ ਕਿ ਜਦੋਂ ਉਹ ਲਾਹੌਰ ਹੁੰਦੇ ਸੀ ਤਾਂ ਉਸਦੇ ਘਰ ਦੇ ਬਾਹਰ ਜੋ ਚਾਹ ਦੀ ਦੁਕਾਨ ਹੁੰਦੀ ਸੀ ਉਹ ਘੰਟਿਆਂ ਬੱਧੀ ਉੱਥੇ ਖੜਾ ਰਹਿੰਦਾ ਸੀ, ਬਸ ਅੰਮ੍ਰਿਤਾ ਦੀ ਸਿਰਫ ਇੱਕ ਝਲਕ ਪਾਉਣ ਲਈ। ਅੰਮ੍ਰਿਤਾ ਨੇ ਆਪਣਾ ਮੱਥਾ ਫੜ ਲਿਆ। ਬਾਅਦ ਵਿੱਚ ਉਹਨਾਂ ਨੇ ਕਿਤੇ ਲਿਖਿਆ ਕਿ ਮੇਰੇ ਤੇ ਸਾਹਿਰ ਵਿੱਚ ਦੋ ਦੀਵਾਰਾਂ ਹਮੇਸ਼ਾ ਰਹੀਆਂ, ਇੱਕ ਖਾਮੋਸ਼ੀ ਦੀ ਤੇ ਦੂਸਰੀ ਭਾਸ਼ਾ ਦੀ, ਜੋ ਹਮੇਸ਼ਾ ਬਰਕਰਾਰ ਰਹੀ। ਸਾਹਿਰ ਉਰਦੂ ਵਿੱਚ ਲਿਖਦੇ ਸਨ ਤੇ ਮੈਂ ਪੰਜਾਬੀ ਵਿੱਚ। ਇਸ ਦੀਵਾਰ ਨੇ ਮੇਰੀ ਨਜ਼ਮ ਨੂੰ ਕਦੀ ਸਾਹਿਰ ਤੱਕ ਪਹੁੰਚਣ ਹੀ ਨਹੀਂ ਦਿੱਤਾ। ਇਸ ਰਿਸ਼ਤੇ ਦਾ ਇਸ ਤੋਂ ਜ਼ਿਆਦਾ ਦਰਦਨਾਕ ਅੰਤ ਕੀ ਹੋ ਸਕਦਾ ਹੈ?

ਉਮਰ ਦੇ ਆਖਰੀ ਪੜਾਅ ਚ ਆ ਕੇ ਉਹਨਾਂ ਨੇ ਇਮਰੋਜ਼ ਦੇ ਨਾਮ ਆਖਰੀ ਕਵਿਤਾ ਲਿਖੀ। ਮੈਂ ਤੈਨੂੰ ਫੇਰ ਮਿਲਾਂਗੀ, ਮੈਂ ਤੈਨੂੰ ਫੇਰ ਮਿਲਾਂਗੀ, ਕਿੱਥੇ ਕਿਸ ਤਰ੍ਹਾਂ ਪਤਾ ਨਹੀਂ, ਸ਼ਾਇਦ ਤੇਰੇ ਤਖਯੁਲ ਦੀ ਚਿਣਗ ਬਣ ਕੇ ਤੇਰੇ ਕੈਨਵਸ ਤੇ ਉਤਰਾਂਗੀ, ਜਾਂ ਖੌਰੇ ਤੇਰੇ ਕੈਨਵਸ ਦੇ ਉੱਤੇ ਇੱਕ ਰਹੱਸਮਈ ਲਕੀਰ ਬਣ ਕੇ ਖਾਮੋਸ਼ ਤੈਨੂੰ ਤੱਕਦੀ ਰਵਾਂਗੀ। ਮੈਂ ਤੈਨੂੰ ਫੇਰ ਮਿਲਾਂਗੀ, ਜਾਂ ਖੌਰੇ ਸੂਰਜ ਦੀ ਲੌ ਬਣ ਕੇ ਤੇਰੇ ਰੰਗਾਂ ਵਿੱਚ ਘੁਲਾਂਗੀ, ਜਾਂ ਰੰਗਾਂ ਦੀਆਂ ਬਾਹਾਂ ਵਿੱਚ ਬੈਠ ਕੇ ਤੇਰੇ ਕੈਨਵਸ ਨੂੰ ਵਲਾਂਗੀ, ਪਤਾ ਨਹੀਂ ਕਿਸ ਤਰ੍ਹਾਂ ਕਿੱਥੇ, ਪਰ ਤੈਨੂੰ ਜ਼ਰੂਰ ਮਿਲਾਂਗੀ। ਜਾਂ ਖੌਰੇ ਇੱਕ ਚਸ਼ਮਾ ਬਣੀ ਹੋਵਾਂਗੀ, ਤੇ ਜਿਵੇਂ ਝਰਨਿਆਂ ਦਾ ਪਾਣੀ ਉੱਡਦਾ ਤੇਰੇ ਪਿੰਡੇ ਤੇ ਮਲਾਂਗੀ, ਤੇ ਇੱਕ ਠੰਡਕ ਜਿਹੀ ਬਣ ਕੇ ਤੇਰੀ ਛਾਤੀ ਦੇ ਨਾਲ ਲਗਾਂਗੀ। ਮੈਂ ਹੋਰ ਕੁਝ ਨਹੀਂ ਜਾਣਦੀ, ਪਰ ਇੰਨਾ ਜਾਣਦੀ ਹਾਂ ਕਿ ਵਕਤ ਜੋ ਵੀ ਕਰੇਗਾ ਇਹ ਜਨਮ ਮੇਰੇ ਨਾਲ ਤੁਰੇਗਾ, ਇਹ ਜਿਸਮ ਮੁੱਕਦਾ ਏ ਤੇ ਸਭ ਕੁਝ ਮੁੱਕ ਜਾਂਦਾ ਹੈ, ਇਹ ਜਿਸਮ ਮੁੱਕਦਾ ਏ ਤੇ ਸਭ ਕੁਝ ਮੁੱਕ ਜਾਂਦਾ ਹੈ, ਪਰ ਚੇਤਿਆਂ ਦੇ ਤਾਗੇ ਕਾਇਨਾਤੀ ਕਣਾਂ ਦੇ ਹੁੰਦੇ, ਮੈਂ ਉਹਨਾਂ ਕਣਾਂ ਨੂੰ ਚੁਣਾਂਗੀ, ਤਾਗਿਆਂ ਨੂੰ ਵਲਾਂਗੀ, ਤੇ ਤੈਨੂੰ ਫੇਰ ਮਿਲਾਂਗੀ, ਤੇ ਤੈਨੂੰ ਫੇਰ ਮਿਲਾਂਗੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: सिडनी वाले हो तुसी सुन रहे हो अपना इंडियन रेडियो स्टेशन रेडियो हांजी 1674 AM।
1: यार तू इतने इनी चेती आके पक्का भी हो गया, की जुगाड़ लाया है?
2: जुगाड़ नहीं, ये है 8 साला तो भी वद्दा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू PR दी राह भी विखाई। एना ही नहीं, ये स्टूडेंट वीजा, AAT अपील्स, स्किल्ड वीजा, PR, US विजिटर वीजा अते होर भी कई माइग्रेशन सर्विसेज प्रोवाइड करदे ने।
1: नंबर दा दे बंसल इमीग्रेशन वालियां दा।
2: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
3: रेडियो हाँ जी 1674 में दोस्तों समा हो चुका डॉक्टर संदीप भगतुरान दे नाल गल करन दा। जानदे अज दे दिन साडी सेहत संबंधी केड़ियां ने जानकारियां, जेकर तुहाडा कोई सवाल होवे ते इस कन्वर्सेशन दे दरमियान तुसीं सानू फेसबुक पेज दे उत्ते जां व्हाट्सएप दे उत्ते मैसेज कर सकदे हो ताकि आपां डॉक्टर साहब अगे ओह सवाल रख सकीए। सत श्री अकाल डॉक्टर साहब, तुसीं आउंदे हो, स्वागत तुहाडा रेडियो हाँ जी दे।
4: सत श्री अकाल जी, बहुत बहुत धन्नवाद। पिछले कुछ महीनों तो न्यूज़ च खांसी जुकाम दा वायरस RSV वायरस की काफ़ी न्यूज़ आती रही है, तो ये बड़ा पुराना वायरस है जिसे नाल आम तौर पर बच्चों खास तौर पर 5 साल की उम्र तो घट वाले नाल ये वायरस सिर्फ नक् जुकाम नहीं करता सी, फेफड़ियां च भी वड़ जाता सी, जिस करके छोटे बच्चों के एयरवे छोटे होने करके सारी बहुत तंगी आती सी, तो वो करके ये काफ़ी सीरीयस मनिया जाता बच्चों च। पर कुछ पिछले साल देखने आया सी कि सिर्फ बच्चों च ही नहीं है, वड्यां च भी होने लग पिया सी, तो उस करके इहदे लई वैक्सीनेशन तैयार की और सरकार ने लास्ट वीकेंड 19 तरीक नूं अनाउंस किया कि प्रैगनेंसी दे विच यानी प्रैगनेंट मदर्स नूं ये वैक्सीन फ्री दिता जाएगा, अदरवाइज कॉस्टली हुंदा सी। सो ये न्यूज़ मैं शेयर कर रहा कि ये वाली वैक्सीनेशन उपलब्ध होएगी और इहदा फायदा ਇਹ ਆ ਕਿ ਮਦਰ ਨੂੰ ਵੀ ਓਬਵੀਅਸਲੀ ਆਪਣੀ ਇਮਿਊਨਿਟੀ ਮਿਲ ਰਹੀ ਹੈ ਔਰ ਆਪਣੇ ਖੂਨ ਦੇ ਨਾਲ ਅੱਗੇ ਬੱਚੇ ਨੂੰ ਵੀ ਇਮਿਊਨਿਟੀ ਬਣ ਰਹੀ ਹੈ। ਤੋ ਪਹਿਲੇ ਖਾਸ ਤੌਰ ਤੇ ਪਹਿਲੇ ਕੁਛ ਮਹੀਨਿਆਂ ਚ 12 ਮਹੀਨੇ ਦੀ ਘੱਟ ਏਜ ਤੋਂ ਅਗਰ ਇਨਫੈਕਸ਼ਨ ਹੁੰਦਾ ਤੇ ਬੱਚੇ ਨੂੰ ਸਾਹ ਲੈਣ ਚ ਇੰਨੀ ਤੰਗੀ ਆਉਂਦੀ ਕਿ ਆਮ ਤੌਰ ਤੇ ICU ਚ ਜਾਣ ਦਾ ਕਾਫੀ ਰਿਸਕ ਰਹਿੰਦਾ। ਤੋ ਇਹ ਅਨਾਊਂਸਮੈਂਟ ਕੀਤੀ ਹੈ ਗਵਰਨਮੈਂਟ ਨੇ ਪਿਛਲੇ ਸ਼ਨੀਵਾਰ ਕਿ ਇਹ ਕੋਈ ਨਵਾਂ ਵਾਇਰਸ ਨਹੀਂ, ਇਹ ਨਵਾਂ ਨਹੀਂ ਹੈ, ਲੇਕਿਨ ਇਹਦੀ ਵੈਕਸੀਨੇਸ਼ਨ ਹੁਣ ਫ੍ਰੀ ਫੰਡ ਹੋ ਰਹੀ ਹੈ ਗਵਰਨਮੈਂਟ ਵੱਲੋਂ ਪ੍ਰੈਗਨੈਂਟ ਵੂਮਨ ਲਈ, ਔਰ ਇਹ ਕਦੋਂ ਕਰਵਾਉਣੀ ਚਾਹੀਦੀ ਹੈ 28 to 32 ਹਫ਼ਤੇ ਦੀ ਪ੍ਰੈਗਨੈਂਸੀ ਦੇ ਵਿੱਚ ਜਿਹੜਾ ਰਿਕਮੈਂਡਡ ਪੀਰੀਅਡ ਹੈ, ਕਿਉਂਕਿ ਉਹੀ ਟਾਈਮ ਹੈ ਜਦੋਂ ਕਾਲੀ ਖੰਘ ਦਾ ਟੀਕਾ ਵੀ ਲਗਾਇਆ ਜਾਂਦਾ। ਸੇਮ ਰੀਜ਼ਨਸ ਨੇ ਕਿ ਕਾਲੀ ਖਾਂਸੀ ਵੀ ਅਗਰ ਬੱਚਿਆਂ 'ਚ ਹੁੰਦੀ ਹੈ ਨਵੇਂ ਨਵਜਾਤ 'ਚ ਤਾਂ ਸਾਹ ਦੀ ਕਾਫ਼ੀ ਤੰਗੀ ਆ ਸਕਦੀ ਹੈ। ਸੋ ਇਸ ਲਈ ਦੋ ਚੀਜ਼ਾਂ, ਇੱਕ ਵਾਇਰਲ ਹੈ RSV ਵਾਇਰਸ ਤੇ ਦੂਸਰੀ ਕਾਲੀ ਖੰਘ ਜਿਹੜੀ ਆਮ ਤੌਰ ਤੇ ਬੈਕਟੀਰੀਆ ਨਾਲ ਹੁੰਦੀ ਹੈ, ਦੋਵਾਂ ਨੂੰ ਹੁਣ ਜਿਹੜੀ ਪ੍ਰੋਟੈਕਸ਼ਨ ਅਸੀਂ ਵੈਕਸੀਨੇਸ਼ਨ ਦੇ ਦੌਰਾਨ ਪ੍ਰੈਗਨੈਂਟ ਮਦਰ 'ਚ ਕਰ ਸਕਦੇ ਹਾਂ ਤਾਂ ਜੋ ਬੱਚੇ ਲਈ ਅੱਗੇ ਜ਼ਿਆਦਾ ਤੰਗੀ ਨਾ ਹੋਵੇ। ਤੋ ਇਹ ਨਿਊਜ਼ ਸੀ ਜੀ, ਮੈਂ ਸ਼ੇਅਰ ਕਰਨੀ ਚਾਹੁੰਦਾ ਸੀ ਸੁਣਨ ਵਾਲਿਆਂ ਨਾਲ।
3: ਜੀ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਤੁਸੀਂ ਗਰਭਵਤੀ ਔਰਤਾਂ ਦੀ ਤੁਸੀਂ ਗੱਲ ਕੀਤੀ ਹੈ ਅਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਧਿਆਨ ਦੇ ਵਿੱਚ ਰੱਖਣ ਵਾਲੀਆਂ ਹੁੰਦੀਆਂ ਅਤੇ ਬਹੁਤ ਸਾਰੇ ਜਿਹੜੇ ਸਲਾਹ ਮਸ਼ਵਰੇ ਆ ਉਹ ਵੀ ਇੱਧਰੋਂ ਉੱਧਰੋਂ ਔਰਤਾਂ ਨੂੰ ਮਿਲ ਜਾਂਦੇ ਆ, ਕਈ ਵਾਰੀ ਉਹ ਕਾਫ਼ੀ ਇਸ ਚੀਜ਼ ਨੂੰ ਲੈ ਕੇ ਅਤੇ ਦੁਚਿੱਤੀ ਦੇ ਵਿੱਚ ਪੈ ਜਾਂਦੇ ਨੇ। ਸੋ ਉਸ ਲਿਹਾਜ਼ ਦੇ ਨਾਲ ਜੇਕਰ ਆਪਾਂ ਵੇਖੀਏ ਤਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਫੋਲੋ ਕਰਨੀਆਂ ਹੀ ਚਾਹੀਦੀਆਂ ਨੇ ਜਾਂ ਕੀ ਆਸਾਨ ਤਰੀਕਾ ਵਾ ਇਸ ਛੁਪਾਂਜ ਤੋਂ ਬਚਣ ਦਾ?
4: ਹਾਂਜੀ, ਇੱਕ ਤੇ ਅਸੀਂ ਇਨਫੋਰਮੇਸ਼ਨ ਕਿੱਥੋਂ ਲੈ ਰਹੇ ਹਾਂ, ਜੇ ਸਾਨੂੰ ਕਈ ਵਾਰੀ ਕਨਫਿਊਜ਼ਨ ਹੋ ਰਹੀ ਹੈ ਇਨਫੋਰਮੇਸ਼ਨ ਦੀ, ਤਾਂ ਤੁਹਾਡਾ GP ਤੁਹਾਡਾ ਬੈਸਟ ਸੋਰਸ ਹੁੰਦਾ ਐਂਟੀਨੇਟਲ ਕੇਅਰ ਦੇ ਦੌਰਾਨ, ਜਿੱਥੋਂ ਵੀ ਤੁਸੀਂ ਜਾ ਰਹੇ ਹੋ ਉਹ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਹੈ ਉਹ ਐਵੀਡੈਂਸ ਬੇਸਡ ਹੈ, ਯਾਨੀ ਨਾਪ ਤੋਲ ਕੇ ਸਹੀ ਤੁਹਾਨੂੰ ਆਫਰ ਕੀਤੀ ਜਾ ਰਹੀ ਹੈ। ਦੂਸਰੀ ਚੀਜ਼ ਇਹ ਹੈ ਕਿ ਇਕੱਲਾ ਸਾਰੀ ਜ਼ਿੰਮੇਵਾਰੀ ਪ੍ਰੈਗਨੈਂਟ ਮਦਰ ਤੇ ਨਹੀਂ ਹੈ, ਗਰਭਵਤੀ ਮਦਰ ਤੇ ਨਹੀਂ ਹੈ, ਬਲਕਿ ਪਰਿਵਾਰ ਤੇ ਵੀ ਹੈ। ਉਹ ਕਿਸ ਤਰ੍ਹਾਂ, ਕਿਉਂਕਿ ਜਿਹੜੇ ਆਲੇ ਦੁਆਲੇ ਕਈ ਵਾਰ ਬਜ਼ੁਰਗ ਨੇ ਜਾਂ ਸਾਡੀ ਆਪਣੀ ਵੈਕਸੀਨੇਸ਼ਨ ਜਿਹੜੀ ਹੈ ਆਊਟ ਆਫ ਡੇਟ ਹੈ। ਹੁਣ ਜਿੱਦਾਂ ਕਾਲੀ ਖੰਘ ਦੇ ਟੀਕੇ ਦੀ ਗੱਲ ਕਰੀਏ ਤੇ ਰਿਕਮੈਂਡਡ ਹੈ ਕਿ ਪਿਛਲੇ 10 ਸਾਲ 'ਚ ਲੱਗਿਆ ਹੋਣਾ ਚਾਹੀਦਾ, ਕਿਉਂਕਿ ਆਲੇ ਦੁਆਲੇ ਜੇ ਸਾਰੇ ਵੈਕਸੀਨੇਟਡ ਨੇ ਉਹਨਾਂ ਦੀ ਇਮਿਊਨਿਟੀ ਬਣੀ ਹੈ, ਤਾਂ ਫਿਰ ਟਰਾਂਸਮਿਸ਼ਨ ਜਿਹੜੀ ਹੈ ਯਾਨੀ ਬੱਚੇ ਨੂੰ ਅੱਗੇ ਇਨਫੈਕਸ਼ਨ ਹੋਣ ਦਾ ਰਿਸਕ ਘੱਟ ਜਾਂਦਾ। ਸੋ ਇਹੋ ਜਿਹੀਆਂ ਕੁਛ ਚੀਜ਼ਾਂ ਨੇ, ਇੱਕ ਤਾਂ ਤੁਸੀਂ ਆਪਣੇ GP ਜਾਂ ਐਂਟੀਨੇਟਲ ਕੇਅਰ ਨਰਸ ਜਿਹੜੀ ਹੈ, ਜਿਹੜੇ ਹੋਸਪਿਟਲ ਹੈ ਸਪੈਸ਼ਲਿਸਟ ਹੈ, ਉਹਨਾਂ ਦੀ ਸਲਾਹ ਦੇ ਮੁਤਾਬਕ ਤੁਸੀਂ ਡਿਸੀਜਨ ਲੈ ਸਕਦੇ ਹੋ ਲਵਾਉਣਾ ਹੈ ਕਿ ਨਹੀਂ ਲਵਾਉਣਾ, ਪਰ ਉਹ ਤੁਹਾਨੂੰ ਘੱਟੋ ਘੱਟ ਸਾਇੰਟੀਫਿਕਲੀ ਫਾਇਦੇ ਨੁਕਸਾਨ ਦੱਸ ਸਕਦੇ ਨੇ।
3: जी बहुत शुक्रिया तुहाडा डॉक्टर साहब। सो इन दिनों का एक सवाल है, कहिंदे ने कि मेरा नक बड़ा खुश्क रहिंदा ते लहू वगदा है विचों।
4: हाँ जी, ड्राई नोज एक सीजनल चीज होंदी है, यानी इस वेले जिदा मौसम चल रहा है, कईयां नूं इस मौसम च होंदा है, कईयां नूं सर्दी नाल। पर जदों नोज दा अंदरली स्किन यानी म्यूकोजा ड्राई है, तो उहदे बिलकुल थले कैपिलरीज पईयां होंदियां ने खून दियां, जिहड़ी कि कह लो प्रैशर कुकर दी सीटी है। जे ब्लड प्रैशर वधे ते उह फट जे ते खून निकल जे। पर आम तौर ते जे तुहाडे ड्राई नोज करके हो रहा तो उहदा सलूशन ਇਹ ਹੈ ਕਿ ਥੋੜੀ ਨੱਕ ਦੇ ਵਿੱਚ ਤੁਸੀਂ ਵੈਸਲੀਨ ਵਗੈਰਾ ਲਗਾ ਸਕਦੇ ਹੋ। ਜੇ ਤੁਹਾਨੂੰ ਛਿੱਕਾਂ ਜ਼ਿਆਦਾ ਆਉਂਦੀਆਂ ਨੇ ਤਾਂ ਇਹਦੇ ਲਈ ਸਪਰੇ ਵੀ ਅਵੇਲੇਬਲ ਹੈ, ਜਿਹੜਾ ਤੁਸੀਂ ਕੈਮਿਸਟ ਤੋਂ ਲੈ ਸਕਦੇ ਹੋ, ਸਟੀਰੋਇਡ ਵਾਲਾ, ਜਾਂ ਉਸ ਤੋਂ ਵੀ ਬੈਟਰ ਹੈ ਉਸ ਸਟੀਰੋਇਡ ਤੋਂ ਪਹਿਲਾਂ ਟਰਾਈ ਕਰਨ ਲਈ, ਜਸਟ ਇੱਕ ਸੇਲਾਈਨ ਦਾ ਸਪਰੇ ਮਿਲਦਾ ਨੱਕ 'ਚ, ਉਹ ਲਗਾ ਕੇ ਰੱਖੋਗੇ ਤਾਂ ਨੱਕ ਦੇ ਅੰਦਰ ਫਿਰ ਖੁਸ਼ਕੀ ਜਿਹੜੀ ਉਹ ਘਟੇਗੀ, ਤਾਂ ਉਹਦੇ ਨਾਲ ਫਿਰ ਤੁਹਾਨੂੰ ਬਲੀਡਿੰਗ ਦਾ ਇਸ਼ੂ ਨਹੀਂ ਆਏਗਾ।
3: ਜੀ ਬਹੁਤ ਸ਼ੁਕਰੀਆ ਤੁਹਾਡਾ ਡਾਕਟਰ ਸਾਹਿਬ ਸਮਾਂ ਦੇਣ ਦੇ ਲਈ,
4: ਬਹੁਤ ਬਹੁਤ ਧੰਨਵਾਦ ਜੀ।
3: ਜੀ ਦੋਸਤੋ, ਸਨ ਸਾਡੇ ਨਾਲ ਡਾਕਟਰ ਸੰਦੀਪ ਭਗਤ ਜੀ, ਤੇ ਅੱਜ ਦੇ ਦਿਨ ਸਮਾਂ ਇਹਨਾਂ ਦੇ ਕੋਲ ਬੜਾ ਸੀਮਿਤ ਜਿਹਾ ਸੀ, ਸੋ ਇਸ ਕਰਕੇ ਤੁਹਾਡੇ ਸਵਾਲ ਜਿਹੜੇ ਆ ਉਹ ਆਪਾਂ ਨਹੀਂ ਲੈ ਸਕੇ। ਸੋ ਅਗਲੀ ਵਾਰ ਜ਼ਰੂਰ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਸਵਾਲ ਸ਼ਾਮਿਲ ਕਰਾਂਗੇ। ਕਿਸੇ ਕਿਸਮ ਦਾ ਕੋਈ ਵੀ ਸਿਹਤ ਸੰਬੰਧੀ ਕੋਈ ਮਸਲਾ ਵਾ ਤਾਂ ਤੁਸੀਂ ਆਪਣੇ GP ਦੇ ਨਾਲ ਜ਼ਰੂਰ ਸੰਪਰਕ ਤੁਸੀਂ ਕਰ ਲੈਣਾ, ਕਿਸੇ ਕਿਸਮ ਦੀ ਕੋਈ ਸਿਹਤ ਸੰਬੰਧੀ ਅਣਗਹਿਲੀ ਨਾ ਕੀਤੀ ਜਾਵੇ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station. Rich Boy.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਡੀਜੇ ਵਾਲੇ ਬਾਬੂ, ਮੇਰਾ ਗਾਣਾ ਚਲਾ ਦੋ।
3: ਸਤਿ ਸ਼੍ਰੀ ਅਕਾਲ ਸ਼ੁਭੋਏ ਬਾਦਸ਼ਾਹ, ਤੇ ਤੁਸੀਂ ਸੁਣ ਰਹੇ ਹੋ 1674 AM ਰੇਡੀਓ। ਹਾਂਜੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

sombrero Radiohead,

0: ਸਿਮਰ ਸਦਾ ਸੁਖ ਪਾਉ
1: ਭਾਉ ਬਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ
0: ਸਿਤ ਕਰ ਜਾਏ ਬਸੇ ਅਬਨਾਸੀ ਕਹੋ ਨਾਨਕ ਕਾਟੀ ਜਮ ਫਾਸੀ
1: ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ
0: ਆਵਾਗਨ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ
1: ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ
0: ਅਨਕ ਪਾਵਨ ਛੂਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ
1: ਹਰ ਕੀ ਭਗਤ ਕਰੂ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ
0: ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ
1: ਸੁਤ ਮੀਤ ਕੁਟਾਂਬਰ ਬਨ ਤੈਨ ਤੇ ਕਹੋ ਤੁਮ ਕਵਨ ਸਨਾਥਾ
0: ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ
1: ਅਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ
0: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ
1: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ
0: ਹਰ ਕੀ ਪਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
1: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ
0: ਆਪ ਜਪਹੋ ਅਵਰੈ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਓ
1: ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ
0: ਗੁਣ ਗਾਵਤ ਤ੍ਰਿ ਉਤਰ ਸਮੈਲ ਬਿਨਸ ਜਾਏ ਹੋ ਮੈਂ ਬਿਖ ਫੈਲ
1: ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ
0: ਛਾੜ ਸਿਆਨ ਸਗਲੀ ਮਨਾ ਸਾਧ ਸੰਗ ਪਾਵੈ ਸਜਤਨਾ
1: ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾ ਸੁਖ ਦਰ ਗੈ ਜੈਕਾਰ
0: ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤ ਕਲੇਖ
1: ਏਕੋ ਜਾਪ ਏਕੋ ਸਾ ਲਾਹੇ ਏਕ ਸਿਮਰ ਏਕੋ ਮਨ ਆਹੇ
0: ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ
1: ਏਕੋ ਏਕ ਏਕ ਹਰ ਆਪ ਪੂਰਨ ਪੂਰ ਹੈ ਉਹ ਪ੍ਰਭ ਆਪ
0: ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਛਤ ਗਏ
1: ਮੰਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇੱਕ ਜਾਤਾ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅਠ ਉੱਨੀ ਸਲੋਕ
1: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ
1: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
0: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਓ
1: ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ
0: ਏਕੋਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ
1: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
0: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ
1: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ
0: ਪਰੈ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧ ਨਿਰਲਾਗ
1: ਵਡਭਾਗੀ ਜਪਿਆ ਪ੍ਰਸੋਏ ਨਾਨਕ ਨਾਮਰ ਤੇ ਸੁਖ ਹੋਏ
0: ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ
1: ਜਨ ਕੋ ਪ੍ਰਭ ਹੋਏ ਉਹ ਦਇਆਲ ਸੇਵਕ ਕੀਨੋ ਸਦਾ ਨਿਹਾਲ
0: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਇਆ
1: ਪਿਛ ਪੁੰਨੀ ਸਰਦਾ ਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ
0: ਜਿਸਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
1: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ
0: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ
1: ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ
0: ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ
1: ਗੁਰਪੂਰੈ ਤਾਤੇ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਹੁਕਾਮ ਆਨ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ
0: ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ
1: ਸਰਬ ਕਲਿਆਣ ਸੂਖ ਨਿਧ ਨਾਮ ਬੂਟ ਜਾਤ ਪਾਏ ਬਿਸਰਾਮ
0: ਸਗਲ ਦੁਖ ਕਾ ਹੋਤ ਨਾਸ ਨਾਨਕ ਨਾਮ ਜਪੋ ਗੁਣਤਾਸ
1: ਉਪਜੀ ਪ੍ਰੀਤ ਪ੍ਰੇਮ ਰਸਚਾਓ ਮਨ ਤਨ ਅੰਤਰ ਇਹੀ ਸੁਆਓ
0: ਨੇਤਰੋ ਪੇਕ ਤਰਸ ਸੁਖ ਹੋਏ ਮਨ ਵਿਕਸੈ ਸਾਧ ਚਰਨ ਤੋ
1: ਭਗਤ ਜਨਾ ਕੈ ਮੰਤਨ ਰੰਗ ਬਿਰਲਾ ਕੋ ਪਾਵੈ ਸੰਗ
0: ਏਕ ਬਸਤੀ ਜੇ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ
1: ਤਾਕੀ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ
0: ਰੱਬ ਬਖਸ਼ਣ ਦੀਨ ਦਇਆਲ ਭਗਤ ਵਿਛਲ ਸਦਾ ਕਿਰਪਾਲ
1: ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ
0: ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ
1: ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਏ ਲਾਵੈ ਮਨ ਹੀ
0: ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ
1: ਸਰਬੈ ਕੁੰਠ ਮੁਕਤ ਮੋਖ ਪਾਏ ਏਕ ਨਿਮ ਖਰ ਕੇ ਗੁਣ ਗਾਏ
0: ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ
1: ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ
0: ਭਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਵਸੇ ਪੁਰਨ ਗੁਰਮੰਤ
1: ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠਵੀਂ ਸਲੋਕ
1: ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਜਬ ਅਕਾਰ ਕੁਛ ਨਾ ਦਿਸਟੇ ਤਾ ਪਾਪ ਹੁਣ ਤਬ ਕਹਿਤੇ ਹੋਤਾ
1: ਜਬ ਧਾਰੀ ਆਪਨ ਸੁਨ ਸਮਾਧ ਤਾ ਬੈਰ ਵਿਰੋਧ ਕੇ ਸੰਗ ਕਮਾਤ
0: ਜਬ ਇਸਕਾ ਬਰਨ ਚਿਹਨ ਨਾ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ
1: ਜਬ ਆਪਨ ਆਪ ਆਪਾਰ ਬ੍ਰਹਮ ਤਾ ਮੋਹ ਕਹਾਂ ਕਿਸ ਹੋਵਤ ਭਰਮ
0: ਆਪਨ ਖੇਲਿਆ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਾਨੀ ਤਾ ਬੰਦ ਮੁਕਤ ਕਹੋ ਕਿਸ ਕੋ ਗਾਨੀ
0: ਜਬ ਏ ਕਹਿ ਹਰ ਗਮ ਅਪਾਰ ਤਬ ਨਰਕ ਸੁਰ ਕੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸ਼ਿਵ ਸ਼ਕਤ भक्त कहो कित ठाए।
0: जब आपे आप अपनी जोत धरे तब कौन निडर कवन कत डरे।
1: आपन चले तब करने हार नानक ठाकुर अगम पार।
0: अबनासी सुखी अपने आसन तय जन्म मरण को कहा विनाशन।
1: जब पूर्ण करता प्रभ सोए तब जम की त्रास कहो किस होए।
0: जब अवगत अगोचर प्रभ एका तब चित्रगुप्त किस पूछत लेखा।
1: जब नाथ नरंजन अगोचर गादे तम कौन छुटे कौन बंधन बादे।
0: आपन आप ही अचर जा नानक आपन रूप आप ही उपर जा।
1: जह निर्मल पुरख पुरख पत होता तह बिन मैल कहो क्या तूता।
0: जह निरंजन निरंकार निर्वाण तह कौन को मान कौन अभिमान।
1: जह स्वरूप केवल जगदीश तह छल छिद्र लागत कहो कीस।
0: जह जो स्वरूपी जोत संग समावै तह किसे भू कौन तृप्तावै।
1: कर्ण करावन करने हार नानक करते का नाहि सुमार।
0: जह अपनी सुवा आपन संग बनाई तब कौन माए बा मित्र सुत भाई।
1: जह सर्व कला आपे परवीन तह वेदक तेव कहां कोचीन।
0: जब अपने आप उतारे तो सगन अपसगन कहां बिचारे।
1: जह आपन ऊंच आपन आप नीरा तह कौन ठाकुर कौन कही है चीरा।
0: बिस्मन बिस्म रहे बिस्माद नानक अपनी गजानो आप।
1: जह अछल अछेद अभेद समाया ऊहा किसह व्याप्त माया।
0: आपस को आपे आदेश तेहु गुण का नाही प्रवेश।
1: जह एक है एक एक भगवंता तह कौन अचिंत किस लागे चिंता।
0: जह अपन आप पतियारा तह कौन कथे कौन सुन न हारा।
1: बहु बेअंत ऊंच ते ऊंचा नानक आपस को आप है पहुंचा।
0: जह आप रचियो पर पंच आकार तेहु गुण में कीनो विस्तार।
1: आप पुन तह पई कहावत को नरक को स्वर्ग वंशावत।
0: जाल जाल माया जंजाल हो मैं मोह परम पैपार।
1: दुख सुख मान अपमान अनक प्रकार कियो बखियान।
0: अपन खेल आप कर देख है खेल संकोच है तो नानक एक है।
1: जह अवगत भक्त है आप जह पसरे पासार संत प्रताप।
0: तुहु पाका आपे धनी उनकी शोभा उन्हु बनी।
1: आप है कौत करे आनंद चोज आप है रस भोगन निर्जोग।
0: जिस भावे तुसि अपन नाय लावे जिस भावे तुस खेल खिलावे।
1: बेशुमार अथा अगंत अतुले ज्यो बुलावो त्यों नानक दास बोले।
0: सुख मनी सुख अमृत पब नाम भगत जना कै मन विश्राम। 8:21 श्लोक।
1: जी जंत के ठाकुरा आपे वर्तन हार। नानक एको पसरिया दूजा कह दृष्टार। सत नाम श्री वाहिगुरु अष्टपदी।
0: आप कथे आप सुनने हार आपे एक आप विस्तार।
1: जंत सभावे ता सृष्टो पाए अपने पाणे लए समाए।
0: तुम ते पिन्ने किछ होए आपन सूत सब जगत परोए।
1: जाको प्रभ जियो आप बुझाए सच नाम सोई जन पाए।
0: सो समदर्शी तत् का बेता नानक सगल सिष्ट का जेता।
1: जी जंत्र सब ता कै हाथ दीन दयाल अनाथ को नाथ।
0: जिस राखे तिस कोए न मारे सो मुआ जिस मनो बिसारे।
1: तिस्ता जबर कहां को जाए सब सरे एक निरंजन राए।
0: जी की जुग जा कै सभात अंतर बाहर जानो साथ।
1: गुण निदान बे अंत पार नानक दास दा बलिहार।
0: पूरन पूर रह दयाल सब ऊपर होवत कृपाल।
1: अपने करतब जाने आप अंतर जामी रहो ब्याप।
0: प्रत पाले जी अनुभव पात जो जो रचियो सुत सहत्यार।
1: जिस भावे तिस लय मिलाए भक्त करे हर के गुण गाए।
0: मन अंतर विश्वास कर मानिया करन हार नानक इक जानिया।
1: जान लागा हर एक नाए तिसकी आसन बिरथी जाए।
0: सेवो को सेवा बने आए हुक्म बूझ परम पद पाए।
1: इसते ऊपर नहीं विचार जाके मन बसिया निरंकार।
0: बंधन तोर पै निर्वैर अंदिन पूजे गुर के पैर।
1: यह लोक सुखिए पर लोक सुहेले नानक हर प्रभ आपे मेले।
0: साध संग मिल करो आनंद गुण गावो परमानंद।
1: राम नाम तत् करो हो विचार दुर्लभ देह का करो उदार।
0: अमृत वचन हर की गुण गावो प्रांत नन का हे सुआव।
1: आठ पहर प्रापी खुह नीरा मिटे अज्ञान बिन सहंदीरा।
0: सुन उपदेश हृदय बसावो मन इच्छा नानक फल पावो।
1: हलत पलत दो लिहो सवार राम नाम अंतर उरतार।
0: पूरे गुर की पूरी दिखिया जिस मन बसै ते साच परीखिया।
1: मनता नाम जपो लिव लाए दुख दर्द मन ते पौ जाए।
0: सच व्यापार करो व्यापारी दरगह निभै खेप तुम्हारी।
1: टीका टीक रखो मन माही नानक बहुर न आवे जाहे।
0: इसते दूर कहा को जाए उबरे रखन हार ते आए।
1: निरभउ जपै सगल भउ मिटै प्रभु कृपा ते प्राणी छुटै।
0: जिस प्रभ रखै तिस नाही दुख नाम जपत मन होवत सुख।
1: चिंता जाए मिटै अहंकार तिस जन को कोई न पहुंचन हार।
0: सिर उपर ठाडा गुरसूरा नानक ता कै कारज पूरा।
1: मत पूरी अमृत जाकी दृष्ट दर्शन पेखत उदरत सृष्ट।
0: चरण कमल जाके अनूप सफल दर्शन सुंदर हर रूप।
1: तन सेवा सेवक परवान अंतर जामी पुरख प्रधान।
0: जिस मन बसे सोत निहाल ताके निकट न आवत काल।
1: अमर भय अमरा पद पाया साध संग नानक हर त्याया।
0: सुख मनी सुख अमृत पब नाम भल जना कै मन विश्राम। 8:22 श्लोक।
1: ज्ञान अंजन गुरदिया अज्ञान अंधेर विनाश। हर कृपा ते संत भेटिया नानक मन परगास। सत नाम श्री वाहिगुरु अष्टपदी।
0: संत संग अंतर प्रभ डीठा नाम प्रभु का लागा मीठा।
1: सगल समिग्री एक स्कट माहे अनक रंग नाना दृष्टा हे।
0: नौनद अमृत पब का नाम देही में इसका विश्राम।
1: सुन समाध अनहत नाद कह न जाई अचर ਕਾਰਜ ਬਿਸਮਾਦ
0: ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸਨ ਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹੇ ਆ ਭਗਵੰਤ
0: ਕਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ
1: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ
0: ਪਾਉਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦੈ ਦਿਸੈ ਸਮਾਹੇ
1: ਜਿਸ ਤੇ ਭਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ
0: ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੂਲ ਨਾ ਕਬਹੂ ਡੋਲੈ
0: ਸਰਬ ਕਰਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣੇ ਅਮੋਲ
1: ਸਰਬ ਜੋਤ ਮਹਿ ਜਾਕੀ ਜੋ ਧਾਰ ਰਹੇ ਹੋ ਸਾਮੀ ਓਤ ਪੋਤ
0: ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਪੀਖਣ ਸਾ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ
0: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
0: ਜੋ ਜੋ ਹੋਏ ਸੋ ਇਸ਼ਕ ਮਾਨੈ ਕਰਨ ਕਰਾਵਨ ਹਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
0: ਆਪ ਸਤ ਕੀ ਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ
1: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ
0: ਅਨਕਲਾ ਲਖੀ ਨ ਜਾਏ ਜਿਸ ਭਾਵੈ ਤਿਸ ਲੈ ਮਿਲਾਏ
1: ਕਵਨ ਲਿਖਤ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
0: ਅੰਤਰਗਾ ਜਿਸ ਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇ ਖਨਹਾਰਾ
0: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
1: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
0: ਸਭ ਕੇ ਮਦਲ ਪੱਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ
1: ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ
0: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ
1: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
0: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
1: ਤਾਂ ਕੀ ਗਤ ਨਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋਝੀ ਪਾਏ
0: ਇਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਣ
1: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
0: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ
1: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
0: ਜਾ ਨਾਮਨ ਕਹੇ ਸੁਆਉ ਜਨ ਕਹਿ ਸੰਚਿਤ ਆਵੈ ਨਾ
1: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਈ ਸਲੋਕ
1: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
1: ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
0: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
1: ਆਪ ਛੋੜ ਬੇਨਤੀ ਕਰੋ ਸਾਧ ਸੰਗ ਆਗਨ ਸਾਗਰ ਤਰਹੋ
0: ਹਰ ਤਨ ਕੀ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
1: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
0: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
0: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ
1: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
0: ਉੱਤਮ ਸਲੋਕ ਸਾਧ ਕੇ ਬਚਨ ਅਮੋਲੀਕ ਲਾਲ ਇਹ ਰਤਨ
1: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
0: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
0: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਤਰਿਆ ਤਿਨ ਕਹਿ ਸਾਥੇ
1: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
0: ਮਿਟ ਗਏ ਬੈਰ ਭਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗਲੈਨ
1: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵ ਕੀ ਸੇਵ
0: ਹਾਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਰਸ ਨਾ ਕਹਿਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ
0: ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
0: ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
1: ਸਭ ਤੇ ਉੱਚ ਪਾਏ ਅਸਥਾਨ ਬਹੁਰ ਨ ਹੋਵੇ ਆਵਨ ਜਾਨ
0: ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਦ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ
0: ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਗਾ ਸਭ ਕੈ ਮੱਧ ਸਗਲ ਤੇ ਉਦਾਸ
0: ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸੀ ਏਕ ਦ੍ਰਿਸ਼ਟੀ
1: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
0: ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
0: ਸਗਲ ਮਤਾਂ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ
1: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ
0: ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਏ ਪ੍ਰੀ ਤਿਸ ਜਨ ਆਵੈ ਹਰ ਪ੍ਰਾਚੀਤ
0: ਮਰਨਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
0: ਦੁਖ ਰੋਗ ਬਿਨ ਸੇ ਪੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
1: ਸਭ ਤੇ ਉੱਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਉੱਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਵਿਸਰਾਮ ਅੱਠ ਚੌਵੀ ਸਲੋਕ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

एक दूजी बो लख हो है लख हो है लख वीस लख लख गेड़ा आखिए एक नाम जगदीश।

ਇਹ ਪਵਿੱਤਰ ਸ਼ਬਦ ਤੀਸਰੇ ਪਾਤਸ਼ਾਹ ਤੀਸਰੇ ਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ।

ਕਈਆਂ ਨੇ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕੀਤਾ ਹੁੰਦਾ ਹੈ ਤੇ ਨਾਲ ਸ਼ਰਾਬ ਦੇ ਬਾਰ ਵੀ ਬਣਾਏ ਹੁੰਦੇ। ਘਰ ਵਿੱਚ ਰਾਮ ਦੀ ਮੂਰਤੀ ਵੀ ਹੈ, ਘਰ ਵਿੱਚ ਰਮਾਇਣ ਵੀ ਹੈ, ਗੀਤਾ ਵੀ ਹੈ ਔਰ ਨਾਲ ਸ਼ਰਾਬ ਦੀਆਂ ਬੋਤਲਾਂ ਵੀ ਹਨ। ਮਖੌਲ ਸਮਝ ਲਿਆ, ਖਿਡੌਣਾ ਸਮਝ ਲਿਆ, ਅਸੀਂ ਜੋ ਮਰਜ਼ੀ ਕਰੀ ਜਾਈਏ, ਰਾਮ ਨੇ ਗੁਰੂ ਨੇ ਕਿਹੜਾ ਕੁਝ ਕਹਿਣਾ। ਆਮ ਦੇਖਦੇ ਹਾਂ ਗੁਰੂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ, ਕੋਈ ਲੀਡਰ ਆ ਜਾਏ, ਕੋਈ ਸੰਤ ਆ ਜਾਏ ਤੇ ਸਾਰਿਆਂ ਦਾ ਧਿਆਨ

ਕਹਿੰਦੇ ਸਨ ਜਿਹੜਾ ਰਾਮ ਰਾਮ ਕਹਿੰਦਾ ਹੈ ਸੰਸਾਰ ਸਾਗਰ ਤੋਂ ਉਹ ਪਾਰ ਹੋ ਜਾਂਦਾ। ਮੰਦਿਰ ਦੇ ਬਾਹਰ ਇੱਕ ਦੁੱਧ

ਦੀ ਸਵਾਰੀ ਹੈ ਤਾਂ ਪੰਡਿਤ ਜੀ ਮਨ ਵਿੱਚ ਸੋਚਦੇ ਨੇ ਪੰਡਿਤ ਜੀ ਮਨ ਵਿੱਚ ਸੋਚਦੇ ਨੇ ਔਰ ਆਪਣੇ ਆਪ ਨੂੰ ਕਹਿੰਦੇ ਨੇ ਇਹ ਮਨਾ ਇਹ ਹੋ ਨਹੀਂ ਸਕਦਾ ਜਪਿਆ ਤੇ ਮੈਂ ਵੀ

ਅਗਰ ਇਹ ਪਾਣੀ ਤੇ ਨਾ ਤੁਰ ਸਕੀ ਤੇ ਬਹਾਨਾ ਲਾ ਦਿਆਂਗਾ, ਇਹ ਕਹਿ ਦਿਆਂਗਾ ਰਾਮ ਨਾਮ ਜਪ ਕੇ ਸੰਸਾਰ ਸਾਗਰ ਤਰਨ ਵਾਸਤੇ

ਮੂੰਹ ਵਿੱਚ ਰਾਮ ਰਾਮ ਤੇ ਹੈ ਪਰ ਮਨ ਵਿੱਚ ਡਰ ਕਿਧਰੇ ਡੁੱਬ ਨਾ ਜਾਵਾਂ। ਮੂੰਹ ਵਿੱਚ ਰਾਮ ਤੇ ਹੈ ਪਰ ਮਨ ਵਿੱਚ ਭਰੋਸਾ ਨਹੀਂ।

ਲੋਕਾਂ ਨਾਲ ਠੱਗੀਆਂ ਕਰਦੇ ਨੇ, ਪਰਾਇਆ ਹੱਕ ਖਾਂਦੇ ਨੇ। ਇੱਕ ਪਾਸੇ ਲੋਕ ਭਗਵਾਨ ਦੇ ਗੁਰੂ ਦੀ ਪੂਜਾ ਕਰਦੇ ਨੇ, ਦੂਸਰੇ ਪਾਸੇ

ਪਰ ਉਹਨੂੰ ਛੋਟੇ ਛੋਟੇ ਕੰਮ ਹੀ ਸਾਡੇ ਸਟ੍ਰੈਸ ਦਾ, ਸਾਡੀ ਚਿੰਤਾ ਦਾ, ਸਾਡੀ ਖਿੱਚ ਦਾ ਕਾਰਨ ਬਣਦੇ ਨੇ। ਕਦੀ ਆਪ ਮੁਹਾਰੇ ਨੋਟਿਸ ਕਰਨਾ ਕਿ ਖਿੱਚ ਕਈ ਵਾਰੀ ਵੱਧ ਆਉਂਦੀ ਹੈ, ਐਵੇਂ ਬਿਨਾਂ ਮਤਲਬ ਦਾ ਗੁੱਸਾ। ਉਹ ਸਾਡੀਆਂ ਛੋਟੀਆਂ ਛੋਟੀਆਂ ਪੋਟਲੀਆਂ ਜਿਹੜੀਆਂ ਅਸੀਂ ਬੰਨ ਕੇ ਰੱਖੀਆਂ, ਜਿਨ੍ਹਾਂ ਨੂੰ ਅਸੀਂ ਤਵੱਜੋ ਨਹੀਂ ਦਿੰਦੇ, ਖੋਲ੍ਹਣਾ ਹੀ ਨਹੀਂ ਚਾਹੁੰਦੇ, ਅਤੇ ਹਮੇਸ਼ਾ ਕਹਿੰਦੇ ਕੱਲ੍ਹ ਸਹੀ, ਪਰਸੋਂ ਸਹੀ, ਅਗਲੇ ਹਫ਼ਤੇ ਸਹੀ। ਇੰਨਾ ਜ਼ਰੂਰੀ ਨਹੀਂ। ਉਹ ਸ਼ਾਇਦ ਸਾਡੇ ਲਈ, ਸਾਡੇ ਕੰਮ ਲਈ, ਉਸ ਦਿਨ ਵਾਸਤੇ, ਉਸ ਜੌਬ ਲਈ ਜ਼ਰੂਰੀ ਨਹੀਂ ਹੁੰਦਾ। ਪਰ ਤੁਸੀਂ ਮਾਨਸਿਕ ਤਣਾਅ ਤੋਂ ਪਾਸੇ ਰਹਿ ਸਕੋ, ਉਸ ਲਈ ਬਹੁਤ ਜ਼ਰੂਰੀ ਹੁੰਦਾ। ਅਸੀਂ ਬਹੁਤ ਐਕਟਿਵ ਹਾਂ, ਹੋ ਗਏ ਹਾਂ ਕਹਿ ਲਓ ਸਮੇਂ ਨਾਲ, ਪਰ ਲੇਜ਼ੀ ਵੀ ਹੋ ਗਏ ਹਾਂ ਉਹਨਾਂ ਕੰਮਾਂ ਨੂੰ ਲੈ ਕੇ, ਉਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਲੈ ਕੇ ਜਿਹੜੀਆਂ ਨਿਤਮਾਰਾ ਦੀ ਜ਼ਿੰਦਗੀ ਦੀਆਂ ਹਿੱਸਾ ਸਨ, ਪਰ ਅਸੀਂ ਉਹ ਪੋਟਲੀ ਜੀ 'ਚ ਬੰਨ ਕੇ ਪਾਸੇ ਰੱਖ ਦਿੰਦੇ ਵੀ ਇਹ ਗੱਲਾਂ ਕਹਿਣ ਦੀ ਹਾਲੇ ਲੋੜ ਨਹੀਂ, ਇਹ ਕੰਮ ਕਰਨ ਦੀ ਹਾਲੇ ਲੋੜ ਨਹੀਂ, ਇਹ ਐਕਸਰਸਾਈਜ਼ ਹਾਲੇ ਕਰਨ ਦੀ ਲੋੜ ਨਹੀਂ। ਪਰ ਦਿਮਾਗ ਨੂੰ ਪਤਾ ਕਿ ਇਹਨੂੰ ਤੁਸੀਂ ਬੰਨ ਕੇ ਰੱਖਿਆ ਅਤੇ ਪੋਟਲੀ ਨੂੰ ਰੋਜ਼ ਪਾਸੇ ਕਰੀ ਜਾਂਦੇ ਹੋ, ਪਰ ਸਮੇਂ ਦਾ ਪਤਾ ਨਹੀਂ। ਜੋ ਮੁੱਕ ਸਕਦਾ ਉਹਨੂੰ ਮੁਕਾ ਲਈਏ। ਤੁਸੀਂ ਆਪਣੇ ਸਮੇਂ ਨਾਲ ਸਭ ਕੁਝ ਹਾਸਲ ਕਰ ਸਕਦੇ ਹੋ, ਪਰ ਆਪਣੇ ਸਭ ਕੁਝ ਦੇ ਕੇ ਵੀ ਸਮਾਂ ਵਾਪਸ ਨਹੀਂ ਲੈ ਸਕਦੇ। ਇਸ ਲਈ ਜੋ ਅੱਜ ਹੋ ਸਕਦਾ ਉਸਨੂੰ ਕੱਲ੍ਹ 'ਤੇ ਨਾ ਪਾਓ। ਜਿੱਦਾਂ ਛੋਟੇ ਹੁੰਦਿਆਂ ਹਿੰਦੀ ਦੀ ਕਿਤਾਬਾਂ 'ਚ ਨਹੀਂ ਪੜ੍ਹਿਆ, ਕੱਲ੍ਹ ਕਰੇ ਸੋ ਆਜ ਕਰ, ਆਜ ਕਰੇ ਸੋ ਅਬ, ਪਲ ਮੇਂ ਪਰਲੇ ਹੋਏਗੀ ਫਿਰ ਕਰੇਗਾ ਕੱਪ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਜੱਸੀ ਗਿੱਲ ਤੇ ਤੁਸੀਂ ਮੈਨੂੰ ਸੁਣ ਰਹੇ ਹੋ ਰੇਡੀਓ ਹਾਂਜੀ ਤੇ 1674 AM।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਸਤਿਕਾਲ, ਮੈਂ ਹਾਂ ਜੀ ਸ਼ੇਰਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।
1: ਗੁੱਡ ਨਾਈਟ।
2: ਹਾਂ ਗੁੱਡ ਨਾਈਟ।
1: ਹਾਂ ਗੁੱਡ ਨਾਈਟ।
2: ਅੱਛਾ ਗੁੱਡ ਨਾਈਟ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਹਾਂਜੀ ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਇੱਕ ਹੋਰ ਨਵੇਂ ਪੋਡਕਾਸਟ, ਇੱਕ ਹੋਰ ਨਵੇਂ ਐਪੀਸੋਡ ਜਿਹਦਾ ਨਾਂ ਪ੍ਰੋਗਰਾਮ ਦਾ ਦੀ ਡੀਪ ਟਾਕ ਸ਼ੋ ਲੈ ਕੇ ਤੁਹਾਡੇ ਤੱਕ ਹੋਏ ਹਾਂ ਹਾਜ਼ਰ। ਔਰ ਅੱਜ ਦੇ ਦਿਨ ਡੀਪ ਟਾਕ ਸ਼ੋ ਦੇ ਵਿੱਚ ਬੜੀਆਂ ਦੁਰਲੱਭ ਜਿਹੀਆਂ ਗੱਲਾਂ ਕਰਨੀਆਂ ਨੇ, ਬੜੀਆਂ ਅਨੋਖੀਆਂ ਜਿਹੀਆਂ ਗੱਲਾਂ ਕਰਨੀਆਂ ਨੇ। ਕੀ ਨੇ ਉਹ ਗੱਲਾਂ ਅੱਗੇ ਚੱਲ ਕੇ ਉਹਦੀ ਵਿਸਥਾਰ ਦੱਸਦੇ ਹਾਂ, ਪਰ ਆਓ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਡਾਕਟਰ ਸੰਦੀਪ ਕੌਰ ਹੋਰਾਂ ਦਾ, ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ। ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ।
1: ਸਤਿ ਸ਼੍ਰੀ ਅਕਾਲ ਜੀ, ਕਿਵੇਂ ਤੁਸੀਂ?
0: ਜੀ ਠੀਕ ਠਾਕ, ਬਹੁਤ ਵਧੀਆ। ਤੇ ਤੁਸੀਂ ਦੱਸੋ ਕਿੱਦਾਂ, ਸਿਹਤਾਂ ਠੀਕ ਠਾਕ?
1: ਹਾਂਜੀ ਹਾਂਜੀ ਬਿਲਕੁਲ ਠੀਕ ਠਾਕ।
0: ਚਲੋ ਬਹੁਤ ਵਧੀਆ ਚਾਹੀਦਾ ਜੀ। ਦੁਨੀਆ ਭਰ ਦੇ ਵਿੱਚ ਮਾਹੌਲ ਥੋੜਾ ਅਨਸਰਟੈਨਿਟੀ ਦਾ ਬਣਿਆ ਹੋਇਆ, ਤੇ ਐਸੇ ਦੇ ਵਿੱਚ ਜ਼ਰੂਰੀ ਇਹ ਹੈਗਾ ਕਿ ਬੰਦਾ ਘੱਟੋ ਘੱਟ ਆਪਣੇ ਆਪ ਨੂੰ ਜਿਹੜਾ ਉਹ ਆਪਣੀ ਸਿਹਤ, ਆਪਣੇ ਕਾਰੋਬਾਰ ਨੂੰ ਜਿਹੜਾ ਉਹ ਸਟੇਬਲ ਕਰ ਸਕੇ। ਸੋ ਇਹ ਬਹੁਤ ਜ਼ਰੂਰੀ ਹੈਗਾ। ਅਤੇ ਅੱਜ ਹੁਣ ਅਸੀਂ ਬੜੇ ਚਿਰ ਹਵਾ ਦੇ ਵਿੱਚ ਉਡਾਰੀਆਂ ਮਾਰ ਲਈਆਂ, ਸਪੇਸ ਦੀਆਂ ਗੱਲਾਂ ਕਰ ਲਈਆਂ, ਸਪੇਸ ਸ਼ਟਲਸ ਦੀਆਂ ਗੱਲਾਂ ਕਰ ਲਈਆਂ, ਏਲੀਅਨਸ ਤੱਕ ਦੀਆਂ ਗੱਲਾਂ ਕਰ ਆਏ ਹਾਂ, ਉਹਨਾਂ ਨੂੰ ਪਤਾ ਨਹੀਂ ਕਿੱਥੇ ਕਿੱਥੇ ਛੱਡੇ ਆਏ ਹਾਂ, ਅਤੇ ਵਾਪਸ ਹੁਣ ਧਰਤੀ ਦੇ ਵਿੱਚ ਆ ਜਾਂਦੇ। ਅਤੇ ਜਦੋਂ ਧਰਤੀ 'ਤੇ ਆਏ ਹਾਂ ਅੱਜ, ਅਤੇ ਬੜੇ ਡੂੰਘੇ ਚਲੇ ਗਏ ਹੋ ਅੱਜ ਫਿਰ ਆਉਂਦੇ ਹਾਂ ਸਾਰ। ਅੱਜ ਰੇਅਰ ਅਰਥ ਮਿਨਰਲਸ, ਜਿਨ੍ਹਾਂ ਨੂੰ ਲੈ ਕੇ ਅਕਸਰ ਇਹ ਗੱਲ ਕੀਤੀ ਜਾਂਦੀ ਹੈ ਕਿ ਲੜਾਈ ਸਾਰੀ ਅਮਰੀਕਾ ਦੀ ਇਹੀ ਹੈਗੀ ਹੈ ਜੀ, ਕਿ ਰੇਅਰ ਅਰਥ ਮਿਨਰਲਸ ਦੇ ਉੱਤੇ ਕੰਟਰੋਲ ਆ ਜਾਵੇ, ਚਾਹੇ ਕਦੇ ਉਹ ਗ੍ਰੀਨਲੈਂਡ ਦੇ ਉੱਤੇ ਗੱਲ ਹੁੰਦੀ ਹੈ, ਚਾਹੇ ਕਦੇ ਉਹ ਯੂਕਰੇਨ ਦੇ ਨਾਲ ਸੌਦੇ ਕੀਤੇ ਜਾਂਦੇ ਨੇ। ਰੇਅਰ ਅਰਥ ਮੈਟਲਸ, ਰੇਅਰ ਅਰਥ ਐਲੀਮੈਂਟ, ਸ਼ਬਦ ਕੋਈ ਵੀ ਤੁਸੀਂ ਇਹਦੇ ਲਈ ਵਰਤ ਸਕਦੇ ਹੋ, ਪਰ ਇਹ ਜਿਹੜੇ ਰੇਅਰ ਨੇ। ਅੱਗੇ ਇੱਕ ਐਪੀਸੋਡ ਦੇ ਵਿੱਚ ਸੰਦੀਪ ਜੀ, ਮੈਂ ਇਸ ਤੋਂ ਪਹਿਲਾਂ ਤੁਸੀਂ ਦੱਸੋ ਕਿ ਇੱਕ ਸ਼ਾਇਦ ਇਨਸਾਈਟ ਰਿਪੋਰਟ ਦੇ ਵਿੱਚ ਅਸੀਂ ਗੱਲ ਕੀਤੀ ਸੀਗੀ ਕਿ ਜਿਹੜੇ ਰੇਅਰ ਅਰਥ ਮਿਨਰਲਸ ਨੇ ਜਾਂ ਮੈਟਲਸ ਨੇ, ਉਹ 17 ਕਿਸਮ ਦੇ ਹੈਗੇ ਨੇ ਜਿਹੜੇ ਧਰਤੀ ਦੇ ਵਿੱਚ ਪਾਏ ਜਾਂਦੇ ਹੈਗੇ ਨੇ ਧਰਤੀ ਦੇ ਥੱਲੇ, ਪਰ ਉਹਨਾਂ ਦੇ ਉਹਦੇ ਆਲੇ ਦੁਆਲੇ ਦੀਆਂ ਜੁੜੀਆਂ ਗੱਲਾਂ, ਔਰ ਉਹ ਰੇਅਰ ਕਿਵੇਂ ਹੈਗੇ ਨੇ, ਔਰ ਦਬਦਬਾ ਅਮਰੀਕਾ ਕਿਉਂ ਬਣਾਉਣਾ ਚਾਹੁੰਦਾ ਹੈਗਾ, ਉਹਦੇ ਵੀ ਕੁਛ ਸ਼ਾਇਦ ਉਹਦੇ ਪੋਲੀਟੀਕਲ ਕਾਰਨ ਵੀ ਅੱਜ ਦੇ ਐਪੀਸੋਡ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਣ, ਬਟ ਲੈਸ ਪੋਲੀਟੀਕਲ, ਜ਼ਿਆਦਾ ਅਸੀਂ ਉਸ ਨੂੰ ਇਸ ਭੂਗੋਲਿਕਤਾ ਦੇ ਆਲੇ ਦੁਆਲੇ ਹੀ ਰੱਖਾਂਗੇ। ਧਰਤੀ ਦੀ ਸੰਰਚਨਾ ਦੇ ਵਿੱਚੋਂ ਕਿਵੇਂ ਇਹ ਨਿਕਲ ਕੇ ਆਉਂਦੇ ਨੇ, ਔਰ ਕਿਉਂ ਜਿਹੜੇ ਨੇ ਇਹ ਕਹਿਣ ਨੂੰ ਤਾਂ ਰੇਅਰ ਹੈਗੇ ਨੇ, ਪਰ ਕਿਉਂਕਿ ਇਹਨਾਂ ਦੀ ਮਾਈਨਿੰਗ ਜਿਹੜੀ ਉਹ ਐਡੀ ਮਹਿੰਗੀ ਵੀ ਪੈਂਦੀ ਹੈ, ਰੇਅਰ ਵੀ ਪੈਂਦੀ ਹੈ, ਪਰ ਕਿਉਂ ਉਹ ਧਰਤੀ ਨੂੰ ਨੁਕਸਾਨ ਜਿਹੜੀ ਹੈ ਪਹੁੰਚਾਉਂਦੀ ਹੈ, ਉਹ ਵੀ ਗੱਲਾਂ ਅੱਜ ਦੇ ਦਿਨ ਆਪਾਂ ਕਰਾਂਗੇ। ਕਿਉਂ ਸੰਦੀਪ ਜੀ?
1: ਹਾਂਜੀ ਬਿਲਕੁਲ
0: ਠੀਕ ਹੈ, ਫਿਰ ਸ਼ੁਰੂਆਤ ਇੱਥੋਂ ਹੀ ਕਰਦੇ ਹਾਂ। ਹੁੰਦੇ ਕੀ ਨੇ, ਵਾਟ ਆਰ ਰੇਅਰ ਅਰਥ ਮੈਟਲਸ ਜਾਂ ਮਿਨਰਲਸ ਜਾਂ ਐਲੀਮੈਂਟਸ ਜੋ ਵੀ ਕਹਿੰਦੇ ਹਾਂ?
1: ਹਾਂਜੀ, ਰੇਅਰ ਅਰਥ ਐਲੀਮੈਂਟ ਜਿੱਦਾਂ ਤੁਸੀਂ ਦੱਸਿਆ ਕਿ 17 ਜਿਹੜੇ ਐਲੀਮੈਂਟ ਹੁੰਦੇ ਆ, ਉਹਦੇ ਚੋਂ 15 ਇੱਕ ਗਰੁੱਪ ਨੂੰ ਬਿਲੋਂਗ ਕਰਦੇ ਜਿਹਨੂੰ ਲੈਂਥੇਨਾਈਡ ਗਰੁੱਪ ਕਹਿੰਦੇ ਆ, ਔਰ 2 ਹੈਗੇ ਸਕੈਂਡੀਅਮ ਔਰ ਯਟਰੀਅਮ। ਤੇ ਇਹ ਜਿਹੜਾ ਪੀਰੀਓਡਿਕ ਟੇਬਲ ਜਿਹੜਾ ਅਸੀਂ ਕੈਮਿਸਟਰੀ ਚ ਪੜ੍ਹਦੇ ਹੁੰਦੇ ਸੀ ਉਹਦੇ ਚ ਹੀ ਮਿਲਦੇ ਹਨਾ, ਕਿਉਂਕਿ ਉਹਦੇ ਵਿੱਚ 92 ਜਿਹੜੇ ਉਸ ਪੀਰੀਓਡਿਕ ਟੇਬਲ ਚ 92 ਐਲੀਮੈਂਟ ਐਵੇਂ ਦੇ ਆ ਜਿਹੜੇ ਨੈਚੁਰਲੀ ਸਾਨੂੰ ਮਿਲਦੇ ਆ, ਬਾਕੀ ਜਿਹੜੇ ਆ ਉਹ ਸਾਨੂੰ ਅਸੀਂ ਲੈਬਸ ਚ ਬਣਾਏ ਹੈਗੇ ਆ। ਤੇ ਇਹ ਵੀ ਉਹਨਾਂ ਐਲੀਮੈਂਟਸ ਦੇ ਵਿੱਚੋਂ ਹੀ ਜਿਹੜੇ 17 ਐਲੀਮੈਂਟਸ ਹੈਗੇ ਆ। ਤੇ ਇਹਦਾ ਜਿਹੜਾ ਨਾਮ ਜਿੱਦਾਂ ਤੁਸੀਂ ਦੱਸਿਆ ਇਹ ਰੇਅਰ ਅਰਥ ਐਲੀਮੈਂਟ, ਜਿਹੜਾ ਨਾਮ ਥੋੜਾ ਜਿਹਾ ਮਿਸਲੀਡਿੰਗ ਹੈਗਾ ਕਿਉਂਕਿ ਇਹ ਰੇਅਰ ਨਹੀਂ ਹੈਗੇ। ਇਹ ਕੁਛ ਕੁ ਜਿਹੜੇ ਆ, ਈਵਨ ਕਾਪਰ, ਜਿੱਦਾਂ ਕਾਪਰ ਹੈਗਾ, ਕਾਪਰ ਨਾਲੋਂ ਜ਼ਿਆਦਾ ਨੰਬਰ 'ਚ ਇਹ ਮਿਲਦਾ ਹੈਗਾ, ਬਟ ਰੇਅਰ ਇਹਦਾ ਇਸ ਲਈ ਕਿਉਂਕਿ ਜਿੱਦਾਂ ਗੱਲ ਕੀਤੀ ਹੈ ਕਿ ਰਿਫਾਈਨਿੰਗ ਔਖੀ ਹੁੰਦੀ ਹੈ ਇਸ ਲਈ। ਤੋ ਰੇਅਰ ਜਿਹੜਾ ਪਹਿਲਾਂ ਇਹਨੂੰ ਸਭ ਤੋਂ ਪਹਿਲਾਂ ਕਿਉਂਕਿ ਇਹ 18th ਸੈਂਚੁਰੀ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਕੈਮੀਕਲ ਜਿਹੜਾ ਐਲੀਮੈਂਟ ਮਿਲਿਆ ਸੀਗਾ ਰੇਅਰ ਅਰਥ ਦਾ ਹਨਾ, ਤੇ ਉਦੋਂ ਕਿਉਂਕਿ ਉਹ ਬਲੈਕ ਕਲਰ ਦਾ ਸੀਗਾ, ਤੇ ਉਦੋਂ ਜਿਹਨੂੰ ਮਿਲਿਆ ਜਿਹੜਾ ਮਾਈਨਿੰਗ ਦੇ ਵਿੱਚ ਜਿਹੜਾ ਬੰਦੇ ਨੂੰ ਮਿਲਿਆ ਉਹਨੇ ਕਦੇ ਪਹਿਲਾਂ ਦੇਖਿਆ ਨਹੀਂ ਸੀ, ਤਾਂ ਉਹਨੇ ਰੇਅਰ ਨਾਮ ਹਨਾ ਇਹਨੂੰ ਕਹਿਤਾ ਕਿ ਰੇਅਰ ਜੀ ਇੱਕ ਚੀਜ਼ ਹੈਗੀ ਆ। ਔਰ ਅਰਥ ਇਹਨੂੰ ਅਸੀਂ ਇਸ ਲਈ ਕਹਿੰਦੇ ਹਾਂ ਕਿਉਂਕਿ ਉਸ ਜ਼ਮਾਨੇ ਦੇ ਵਿੱਚ ਜਿਹੜਾ ਰੌਕਸ ਦੇ ਲਈ ਅਰਥ ਨਾਮ ਜਿਹੜਾ ਯੂਜ ਕੀਤਾ ਜਾਂਦਾ ਸੀ, ਤਾਂ ਇਸ ਲਈ ਅਸੀਂ ਇਹਨੂੰ ਰੇਅਰ ਅਰਥ ਐਲੀਮੈਂਟ ਕਹਿ ਦਿੰਦੇ ਹਾਂ। ਸੋ ਆਪਣੇ ਆਪ ਚ ਇਹ ਰੇਅਰ ਨਹੀਂ ਹੈਗੇ, ਇਹ ਜਿਹੜੇ ਆ ਕਾਫੀ ਅਮਾਊਂਟ ਚ ਹੈਗੇ। ਜੇ ਤੁਸੀਂ ਪੂਰੇ ਵਰਲਡ ਚ ਗੱਲ ਕਰੋ ਤਾਂ ਆਲਮੋਸਟ 800 ਮਾਈਨਿੰਗ ਸਾਈਟਸ ਜਿਹੜੀਆਂ ਜਿੱਥੇ ਸਾਨੂੰ ਪਤਾ ਇਹ ਹੈਗੇ ਆ ਹਨਾ, ਹੋਰ ਵੀ ਕਾਫੀ ਜਿਹੜੇ ਏਰੀਆ ਚ ਮਿਲਦੇ ਹੈਗੇ ਆ। ਤੇ ਇਹਦੇ ਚ ਇਹਦੇ ਨਾਮ ਬੜੇ ਥੋੜੇ ਔਖੇ ਜਿਹਾ ਹੈਗੇ ਆ, ਸੋ ਮੈਂ ਨਾਮ ਜ਼ਿਆਦਾ ਜੇ ਤੁਸੀਂ ਕਹੋ ਤਾਂ ਮੈਂ ਲੈ ਦਿੰਦੀ ਹਾਂ, ਨਹੀਂ ਤਾਂ ਆਪਾਂ ਅੱਗੇ ਕੰਟੀਨਿਊ ਕਰਦੇ ਕਿਉਂਕਿ ਇਹ ਕਾਫੀ ਜਿਵੇਂ ਚਮਕਦਾਰ ਹੁੰਦੇ ਆ ਸਾਰੇ ਕੈਮੀਕਲ ਤੇ ਕੰਡਕਟਿਵ
0: ਨਾਮ ਲਏ ਤੇ ਯਾਦ ਨਹੀਂ ਰਹਿਣੇ ਹੈਗੇ ਸੋ ਕੋਈ ਫਾਇਦਾ ਨਹੀਂ ਹੈਗਾ ਮੈਨੂੰ ਲੱਗਦਾ
1: ਹਾਂਜੀ ਸਾਰਿਆਂ ਵੀ ਹੋ ਜਾਂਦਾ ਕਿ ਕੀ ਨਾਮ ਹੈ ਕਿਉਂਕਿ ਸਾਇੰਟਿਫਿਕ ਨਾਮ ਹੁੰਦਾ ਜ਼ਿਆਦਾ ਤੋ ਇਹ ਇਸ ਲਈ ਖਾਸ ਹੈਗੇ ਕਿਉਂਕਿ ਤੁਸੀਂ ਆਪਣੇ ਪੋਡਕਾਸਟ ਗੱਲ ਕੀਤੀ ਸੀ ਕਿ ਹਰ ਛੋਟੀ ਤੋਂ ਛੋਟੀ ਚੀਜ਼ ਕੱਲੇ ਸਾਡੇ ਮੋਬਾਈਲ ਦੇ ਫੋਨ ਦੇ ਵਿੱਚ ਜਿਹੜੇ 8 ਤਰ੍ਹਾਂ ਦੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਰੇਅਰ ਅਰਥ ਮਿਨਰਲ ਜਿਹੜੇ ਮਿਲਦੇ ਹੈਗੇ ਆ ਸੋ ਇਲੈਕਟ੍ਰੀਸਿਟੀ ਨੂੰ ਈਜ਼ੀਲੀ ਪਾਸ ਕਰ ਦਿੰਦੇ ਆ ਚਮਕਦਾਰ ਹੁੰਦੇ ਹੈਗੇ ਆ ਇਹ ਤੇ ਮੈਗਨੈਟਿਕ ਪ੍ਰੋਪਰਟੀਜ਼ ਇਹਨਾਂ ਦੀਆਂ ਵਧੀਆ ਹੁੰਦੀਆਂ ਮਤਲਬ ਚੁੰਬਕ ਵਾਂਗੂ ਕੰਮ ਕਰਦੇ ਜਿਹੜੇ ਅਸੀਂ ਨੋਰਮਲ ਚੁੰਬਕ ਦੇਖਦੇ ਨਾ ਆਇਰਨ ਵਾਲੇ ਉਹਦੇ ਨਾਲੋਂ ਬਹੁਤ ਜ਼ਿਆਦਾ ਇਹ ਸਟਰੋਂਗ ਹੁੰਦੇ ਆ ਬਟ ਰੇਅਰ ਇਹਦੀ ਰਿਫਾਈਨਿੰਗ ਜਿਹੜੀ ਹੈਗੀ ਜਾਂ ਮਤਲਬ ਕਿ ਇਹਨੂੰ ਕੱਢਣਾ ਇਸ ਲਈ ਔਖਾ ਹੁੰਦਾ ਕਿਉਂਕਿ ਇਹ ਕੁਛ ਰੇਡੀਓ ਐਕਟਿਵ ਐਲੀਮੈਂਟਸ ਦੇ ਨਾਲ ਪਏ ਹੁੰਦੇ ਆ ਹੁਣ ਰੇਡੀਓ ਐਕਟਿਵ ਐਲੀਮੈਂਟਸ ਆਉਂਦਾ ਜਿਹਨਾਂ ਦੇ ਵਿੱਚੋਂ ਰੇਡੀਏਸ਼ਨ ਨਿਕਲਦੀਆਂ ਜਿਵੇਂ ਯੂਰੇਨੀਅਮ ਹੋ ਗਿਆ ਜਾਂ ਥੋਰੀਅਮ ਹੋ ਗਿਆ ਹਨਾ ਮਤਲਬ ਮੋਸਟਲੀ ਅਰਥ ਦੇ ਵਿੱਚ ਉਹਨਾਂ ਦੇ ਨਾਲ ਪਏ ਹੁੰਦੇ ਆ ਜਾਂ ਫਿਰ ਇੱਕ ਤੋਂ ਵੱਧ ਕੇ ਆ ਰਹੀ ਐਮ ਜਿਹੜੇ ਉਹ ਇੱਕ ਗਰੁੱਪ ਚ ਪਏ ਹੁੰਦੇ ਆ ਸੋ ਇਹਦੇ ਚ ਕਿਉਂਕਿ ਇਹਨੂੰ ਅਲੱਗ ਕਰਨਾ ਬਹੁਤ ਔਖਾ ਹੁੰਦਾ ਫੋਰ ਐਗਜ਼ਾਮਪਲ ਜਿੱਦਾਂ ਆਪਾਂ ਸਾਨੂੰ ਪਤਾ ਕਿ ਪਾਣੀ ਦਾ ਜਿਹੜਾ ਬੋਇਲਿੰਗ ਪੁਆਇੰਟ ਆ ਉਹ 100 degrees ਸੈਲਸੀਅਸ ਹੁੰਦਾ ਹੈ ਸੀ ਲੈਵਲ ਦੇ ਉੱਤੇ ਤੇ ਜੇ ਤੁਸੀਂ 100 ਤੇ ਕਰੋਗੇ ਹਨਾ ਉਹਨੂੰ ਗਰਮ ਤਾਂ ਉਹ ਜ਼ਿਆਦਾ ਉਹਦੇ ਚੋਂ ਭਾਫ ਨਿਕਲੂਗੀ ਤੋ ਜਿੱਦਾਂ ਇੱਕ ਐਗਜ਼ਾਮਪਲ ਦੇ ਤੌਰ ਤੇ ਲਓ ਕਿ ਦੋ ਮੰਨ ਲਓ ਇੱਕ ਜਿਹੜਾ ਰੌਕ ਜਿਹੜੀ ਪ੍ਰੈਜੈਂਟ ਹੈਗੀ ਉਹਦੇ ਵਿੱਚ ਦੋ ਡਿਫਰੈਂਟ ਤਰ੍ਹਾਂ ਦੇ ਰੇਅਰ ਅਰਥ ਮਿਨਰਲਸ ਹੈਗੇ ਆ ਜਿਹਦੇ ਚ ਇੱਕ ਦਾ ਬੋਇਲਿੰਗ ਪੁਆਇੰਟ 70 degrees ਹੈਗਾ ਆ ਔਰ ਇੱਕ ਦਾ 71 degrees ਜਾਂ 72 degrees ਹੈਗਾ ਆ ਹੁਣ ਅਗਰ ਇੱਕ ਹੋਰ ਐਕਸਟਰਾ ਉਹਨਾਂ ਦੇ ਨਾਲ ਹੈਗਾ ਜਿਹੜਾ 40 degrees ਸੈਲਸੀਅਸ ਦੇ ਉੱਤੇ ਬੋਇਲ ਹੋ ਜਾਂਦਾ ਤਾਂ ਉਹਨੂੰ ਤੁਸੀਂ ਈਜ਼ੀਲੀ ਕੱਢ ਲਓਗੇ ਹਨਾ ਉਹਦੇ ਵਿੱਚੋਂ ਕਿ 40 degrees ਸੈਲਸੀਅਸ ਤੇ ਬੋਇਲ ਹੋਇਆ ਔਰ ਅਲੱਗ ਹੋ ਗਿਆ ਪਰ ਜਦੋਂ 70 or 71 ਦੀ ਗੱਲ ਆਉਣੀ ਆ ਜਾਂ 75 or 76 ਦੀ ਗੱਲ ਆਉਣੀ ਆ ਤਾਂ ਉਹ 1 degree ਦਾ ਡਿਫਰੈਂਸ ਹੁੰਦਾ ਤਾਂ ਉਸ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਜਿਹੜੀਆਂ ਟੈਕਨੀਕਸ ਉਹ ਬਹੁਤ ਸਟਰੋਂਗ ਐਸਿਡਸ ਯੂਜ਼ ਕਰਨੇ ਪੈਂਦੇ ਆ ਉਹਨਾਂ ਦੋਨੋਂ ਅਲੱਗ ਕਰਨ ਦੇ ਲਈ ਇਸ ਲਈ ਇਹ ਜਿਹੜਾ ਇਹ ਸਾਨੂੰ ਔਖਾ ਹੁੰਦਾ ਇਹਨਾਂ ਨੂੰ ਜਿਹੜੀਆਂ ਦੀ ਪ੍ਰੋਸੈਸਿੰਗ ਕਰਨੀ ਰਿਫਾਈਨਿੰਗ ਕਰਨੀ ਬਹੁਤ ਔਖੀ ਹੈਗੀ ਆ ਜਿਹੜੀ ਅਸੀਂ ਅੱਗੇ ਗੱਲਾਂ ਕਰਦੇ ਆ ਅੱਗੇ ਗੱਲ ਕਰਾਂਗੇ ਕਿ ਇਸੇ ਲਈ ਜਿਹੜੀ ਆ ਇੱਕ ਜਿਹੜੀ ਆ ਚਾਈਨਾ ਵਰਗੀ ਕੰਟਰੀ ਪੂਰੇ ਵਰਲਡ ਚ ਇਸ ਟਾਈਮ ਡੋਮੀਨੇਟ ਕਰ ਰਹੀ ਹੈਗੀ ਆ ਹਨਾ ਤੇ ਇਹੀ ਇਹਦਾ ਮਤਲਬ ਮੇਨ ਰੀਜ਼ਨ ਹੈਗਾ ਰੇਅਰ ਅਰਥ ਦਾ ਨਾਮ ਬਹੁਤ ਪੁਰਾਣਾ ਹੈਗਾ ਇਸ ਲਈ ਥੋੜਾ ਜਿਹਾ ਮਿਸਲੀਡਿੰਗ ਜਿਹਾ ਨਾਮ ਹੈਗਾ ਤੇ ਹਾਂਜੀ
0: ਅੱਛਾ ਤੁਸੀਂ ਦੱਸਿਆ ਕਿ ਇੱਕ ਤਾਂ ਪੀਰੀਓਡਿਕ ਟੇਬਲ ਮੇਰੇ ਯਾਦ ਕਰਾਤਾ ਸਾਡੇ ਬਾਪੂ ਜੀ ਪੜ੍ਹਾਉਂਦੇ ਹੁੰਦੇ ਸੀਗੇ ਤੇ ਐਂ ਲੱਗਦਾ ਹੁੰਦਾ ਸੀ ਜਿਵੇਂ ਕੈਲੰਡਰ ਹੁੰਦਾ ਹੈ ਕਿਸੇ ਪੁਰਾਣੇ ਜ਼ਮਾਨੇ ਦਾ ਤੇ ਤੁਸੀਂ ਇੱਕ ਬੜੀ ਇੰਟਰਸਟਿੰਗ ਗੱਲ ਕੀਤੀ ਕਿ 17 ਟੋਟਲ ਜਿਹੜੇ ਐਲੀਮੈਂਟਸ ਹੈਗੇ ਨੇ ਇਹ ਰੇਅਰ ਅਰਥ ਜਿਨ੍ਹਾਂ ਨੂੰ ਕਿਹਾ ਜਾਂਦਾ ਉਹਨਾਂ 'ਚ 15 ਤਾਂ ਇੱਕੋ ਹੀ ਕੈਟਾਗਰੀ ਦੇ ਹੈਗੇ ਨੇ ਲੈਥੋਨਾਈਟਸ ਸ਼ਾਇਦ ਹਨਾ ਤੇ ਇੱਕ ਯੈਟਰੀਅਮ ਤੇ ਇੱਕ ਸਕੈਨੀਅਮ ਹੁਣ ਜਿਹੜਾ ਸਕੈਨੀਅਮ ਹੈ ਜਿਹੜਾ ਉਹ ਆਮ ਤੌਰ ਦੇ ਉੱਤੇ ਅਸੀਂ ਕਿਉਂਕਿ ਮੈਂ ਇਲੈਕਟ੍ਰਿਕ ਦਾ ਸਟੂਡੈਂਟ ਵੀ ਰਿਹਾ ਹੈਗੇ 2 ਸਾਲ ਦਾ ਡਿਪਲੋਮਾ ਕਰਦੇ ਤੇ ਸਾਨੂੰ ਅਕਸਰ ਇਹ ਕਿਹਾ ਜਾਂਦਾ ਹੁੰਦਾ ਸੀ ਕਿ ਜਿਹੜੇ ਉਹ ਬਲਬ ਦੇ ਅੰਦਰ ਫਿਲਾਮੈਂਟਸ ਨਹੀਂ ਹੁੰਦੇ ਹੈਗੇ ਬਲਬ ਜਿਹੜੇ ਜਿਹੜੇ ਆਪਣੇ ਲਾਈਟ ਬਲਬ ਘਰਾਂ ਦੇ ਵਿੱਚ ਚੱਲਦੇ ਨੇ ਉਹਨਾਂ ਦੇ ਵਿੱਚੋਂ ਜਿਹੜਾ ਬਾਰੀਕ ਜਿਹਾ ਚੀਜ਼ ਹੁੰਦੀ ਹੈਗੀ ਉਹ ਸਕੈਨੀਅਮ ਹੁੰਦਾ ਸੋ ਉਹਨੂੰ ਸਕੈਨੀਅਮ ਨੂੰ ਛੱਡ ਦਈਏ ਤੇ ਬਾਕੀ ਦੇ ਜਿੰਨੇ ਵੀ ਰੇਅਰ ਅਰਥ ਮਿਨਰਲਸ ਨੇ ਉਹ ਬੜੇ ਭਾਰੇ ਹੁੰਦੇ ਨੇ ਲੋਹੇ ਤੋਂ ਵੀ ਭਾਰੇ ਹੁੰਦੇ ਨੇ ਕਿਉਂਕਿ ਹਾਲਾਂਕਿ ਮਤਲਬ ਅਸੀਂ ਲੋਹਾ ਐਜ਼ ਆ ਤੁਸੀਂ ਉਹਨੂੰ ਕਿਸੇ ਅਦਰਵਾਈਜ਼ ਉਹਨੂੰ ਤੁਲਨਾ ਨਾ ਕਰਿਓ ਪਰ ਅਸੀਂ ਇੱਕ ਕਣ ਦੀ ਤੁਲਨਾ ਕਰਦੇ ਹਾਂ ਜਾਂ ਇੱਕ ਕੀ ਕਹਿ ਸਕਦੇ ਹਾਂ ਉਹਦਾ ਇੱਕ ਇੱਕ ਅੰਸ਼ ਲੋਹੇ ਦਾ ਤੇ ਉਹਦੀ ਤੁਲਨਾ ਦੂਸਰੇ ਇਹਨਾਂ ਦੇ ਨਾਲ ਕਰੀਏ ਤੇ ਹਲਕੇ ਹੁੰਦੇ ਨੇ ਬਟ ਇਹਨਾਂ ਦੇ ਅਦਰਵਾਈਜ਼ ਯੂਜ਼ ਕੀ ਹੈਗੇ ਨੇ ਕੋਈ ਮੋਟਾ ਮੋਟਾ ਜਿਹਾ ਜੇ ਆਪਾਂ ਮੈਂ ਇਹ ਨਹੀਂ ਚਾਹੁੰਦਾ ਹੈਗਾ ਕਿ ਆਪਾਂ ਇਕੱਲੇ ਇਕੱਲੇ ਦਾ ਨਾਂ ਦੱਸ ਕੇ ਬਟ ਮੋਟਾ ਮੋਟਾ ਜਿਹਾ ਦੱਸ ਦਈਏ ਤਾਂ ਕਿ ਅਗਲੇ ਅੱਜ ਦਾ ਜਿਹੜਾ ਪੂਰਾ ਐਪੀਸੋਡ ਹੈ ਉਹਦੀ ਇੰਪੋਰਟੈਂਸ ਬਣ ਜਾਵੇ ਵੀ ਕਿ ਇਹ ਕਿੱਥੋਂ ਲੈ ਕੇ ਬਲਬ ਤੋਂ ਲੈ ਕੇ ਹਥਿਆਰਾਂ ਤੱਕ ਕਿੱਥੇ ਕਿੱਥੇ ਇਸਤੇਮਾਲ ਹੁੰਦੇ ਹੈਗੇ ਨੇ ਜੇ ਉਹ ਤੁਸੀਂ ਦੱਸ ਸਕਦੇ ਹੋਏ ਤੇ
1: ਹਾਂਜੀ ਇਹ ਇਹਦੇ ਵਿੱਚ ਜਿੱਦਾਂ ਅਸੀਂ ਜਿਹੜਾ ਤੁਸੀਂ ਬਲਬ ਦੀ ਗੱਲ ਕੀਤੀ ਆ ਸੋ ਫਲੋਰਸੈਂਟ ਔਰ ਐਲਈਡੀ ਲਾਈਟਿੰਗ ਜਿਹੜੀ ਅਸੀਂ ਅੱਜ ਕੱਲ੍ਹ ਯੂਜ਼ ਕਰਦੇ ਹਾਂ ਉਹਦੇ 'ਚ ਇਹ ਯੂਜ਼ ਹੁੰਦੇ ਹੈਗੇ ਆ REFs ਤੇ ਇਹ ਜਿਹੜੇ ਯਤਰੀਅਮ ਜਾਂ ਯੂਰੋਪੀਅਮ ਤੇ ਟਰਬੀਅਮ ਕਰਕੇ REM ਹੈਗਾ ਇਹਨਾਂ ਦੀ ਜਿਹੜੀ ਰੈੱਡ ਗ੍ਰੀਨ ਤੇ ਬਲੂ ਕਲਰ ਦੀ ਲਾਈਟ ਇਹ ਛੱਡਦੇ ਆ ਹਨਾ ਇਸ ਲਈ ਅਸੀਂ ਜਿਹੜਾ ਇਹਨਾਂ ਨੂੰ ਸਾਡੇ ਜਿਹੜੇ TV ਹੈਗੇ ਆ ਮਤਲਬ ਜਦੋਂ ਸ਼ੁਰੂ ਹੋਏ ਸੀਗੇ ਉਸ ਟਾਈਮ ਦੇ ਉੱਤੇ ਇਹਨਾਂ ਨੂੰ ਯੂਜ਼ ਕਰਨਾ TVs ਦੇ ਵਿੱਚ ਸ਼ੁਰੂ ਕੀਤਾ ਸੀਗਾ ਹਾਂਜੀ ਤੇ ਗਲਾਸ ਪੋਲਿਸ਼ਿੰਗ ਦੇ ਲਈ ਇਹਨਾਂ ਨੂੰ ਇਹਦੇ ਵਿੱਚ ਕੁਛ ਨੂੰ ਯੂਜ਼ ਕਰਦੇ ਆ ਜਿਹੜੀ ਉਹਦੀ ਉਹਦਾ ਕੰਮ ਆਉਂਦਾ ਜਿਵੇਂ ਅਸੀਂ ਆਪਾਂ ਐਨਕਾ ਬਣਵਾਉਣ ਜਾਂਦੇ ਹਾਂ ਹਨਾ ਉੱਥੇ ਉਹ ਯੂਜ਼ ਕਰਦੇ ਹੈਗੇ ਇਹਨਾਂ ਨੂੰ ਤੇ ਫਿਰ ਜਿਹੜੇ ਸਾਡੇ ਡਿਜੀਟਲ ਕੈਮਰਾਸ ਆਉਂਦੇ ਆ ਉਹਨਾਂ ਦੇ ਵਿੱਚ ਲੈਂਸ ਜਿਹੜੇ ਆਉਂਦੇ ਆ ਉਹ ਮੋਸਟਲੀ ਉਹਦੇ 50% ਆਲਮੋਸਟ ਜਿਹੜਾ ਇੱਕ ਲੈਂਥ ਨਮ ਕਰਕੇ ਜਿਹੜਾ REM ਹੈਗਾ ਉਦੋਂ ਉਹਦੇ ਚ ਯੂਜ਼ ਹੁੰਦਾ ਇਨਕਲੂਡਿੰਗ ਆਰ ਫੋਨ ਕੈਮਰਾਸ ਹਨਾ ਜਦੋਂ ਜਿਹੜਾ ਕਹਿੰਦੇ ਆਈਫੋਨ ਨੇ ਫਸਟ ਜਿਹੜਾ ਆਈਫੋਨ ਫਸਟ ਆਇਆ ਸੀਗਾ 2008 ਦੇ ਵਿੱਚ ਉਹਨੇ ਕੈਮੀਕਲ ਸਭ ਤੋਂ ਪਹਿਲਾਂ ਜਿਹੜਾ ਯੂਜ਼ ਕੀਤਾ ਸੀਗਾ ਉਹਨਾਂ ਉਸ ਕੈਮਰਾ ਦੇ ਵਿੱਚ, ਹਨਾ, ਗਲਾਸ ਕੈਮਰਾ ਲੈਂਸਿਸ ਦੇ ਵਿੱਚ, ਤੇ ਉਹ ਨਿਓਡਾਈਮੀਅਮ ਇੱਕ ਆਰੀਅਮ ਆ, ਉਹਦਾ ਮੈਗਨੇਟ ਯੂਜ਼ ਕਰਦੇ, ਜਿੱਦਾਂ ਮੈਂ ਕਿਹਾ ਕਿ ਇਹਨਾਂ ਦੇ ਮੈਗਨੇਟ ਬਹੁਤ ਸਟਰੋਂਗ, ਨਿਓਡਾਈਮੀਅਮ ਜਿਹੜਾ ਇੱਕ ਸਟਰੋਂਗੈਸਟ ਮੈਗਨੇਟ ਆ ਪੂਰੇ ਵਰਲਡ ਦੇ ਵਿੱਚ, ਹਨਾ, ਆਇਰਨ ਦੇ ਮੈਗਨੇਟ ਨਾਲ ਵੀ ਜ਼ਿਆਦਾ, ਤੇ ਉਹਨੂੰ ਇਹ ਯੂਜ਼ ਕਰਦੇ ਜਿਹੜੇ ਅਸੀਂ ਛੋਟੇ ਸਪੀਕਰ ਯੂਜ਼ ਕਰਦੇ ਹਾਂ, ਜਾਂ ਅਸੀਂ ਕਹਿ ਦਿੰਦੇ ਹਾਂ ਕਿ ਸਾਡੇ ਨੋਇਜ਼ ਪਰੂਫ ਹੈਡਫੋਨਸ ਆ, ਹਨਾ, ਉਹ ਸਾਰਿਆਂ ਦੇ ਵਿੱਚ ਇਹ ਜਿਹੜਾ ਯੂਜ਼ ਹੁੰਦਾ ਹੈਗਾ ਸਾਊਂਡ ਨੂੰ ਇੰਪਰੂਵ ਕਰਨ ਦੇ ਲਈ। ਤੇ ਕੁਛ ਜਿਹੜੇ ਹੈਗੇ ਆ ਐਨਰਜੀ ਐਫੀਸ਼ੀਐਂਟ ਸਕਰੀਨਸ, ਜਿਹੜੀ ਆ ਜਦੋਂ ਅਸੀਂ ਅੱਜ ਕੱਲ ਜਿੱਦਾਂ ਜਿੱਦਾਂ ਐਡਵਾਂਸਮੈਂਟ ਹੁੰਦੀ ਆ ਨਾ, ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਸਕਰੀਨਸ ਹੈਗੀ ਜਿਹੜੀ ਐਨਰਜੀ ਬਹੁਤੇ ਜ਼ਿਆਦਾ ਯੂਜ਼ ਨਹੀਂ ਕਰਦੀਆਂ, ਤਾਂ ਉਹਨਾਂ ਦੇ ਵਿੱਚ ਵੀ ਕੁਛ ਹੁੰਦੇ ਹੈਗੇ। ਫਿਰ ਮੈਗਨੇਟਸ ਚ ਮੈਂ ਦੱਸਿਆ, ਬੈਟਰੀਜ਼ ਦੇ ਵਿੱਚ ਹੁੰਦੇ, ਇਲੈਕਟ੍ਰਿਕ ਵਹੀਕਲਸ ਦੇ ਵਿੱਚ ਹੁੰਦੇ, ਹਨਾ, ਤੋ ਹਰ ਚੀਜ਼ ਦੇ ਵਿੱਚ, ਛੋਟੀ ਛੋਟੀ ਚੀਜ਼ ਘਰ ਦੇ ਵਿੱਚ, ਮਤਲਬ ਜੇ ਅਸੀਂ ਆਰੀਐਮ ਦੀ ਪ੍ਰੋਡਕਸ਼ਨ ਇਸ ਐਟ ਦ ਮੂਮੈਂਟ ਅਗਰ ਬੰਦ ਕਰ ਦਿੰਦੇ ਹਾਂ, ਰੇਅਰ ਅਰਥ ਮਿਨਰਲ ਨੂੰ ਮੈਂ ਸ਼ੋਰਟ ਚ ਆਰੀਐਮ ਕਹਿ ਰਹੀ ਹਾਂ, ਅਗਰ ਇਹਨਾਂ ਦੀ ਆਪਾਂ ਪ੍ਰੋਡਕਸ਼ਨ ਬੰਦ ਕਰ ਦਿੰਦੇ ਹਾਂ, ਤੋ ਤੁਸੀਂ ਇਹ ਸੋਚੋ ਕਿ ਅਸੀਂ ਉਸ ਟਾਈਮ ਦੇ ਵਿੱਚ ਆਲਮੋਸਟ ਸਵੇਰੇ ਜਦੋਂ ਉੱਠੇ ਤੇ ਸਾਰਾ ਕੁਛ ਨਹੀਂ ਹੋਇਆ, ਤਾਂ ਇਹਦਾ ਮਤਲਬ ਅਸੀਂ ਉਹ 70s ਈਵਨ 60s-50s ਦੇ ਟਾਈਮ ਚ ਜੀ ਰਹੇ ਹਾਂਗੇ ਹਾਵਾਂਗੇ, ਕਿ ਨਾ ਹੀ ਸਾਡੇ ਕੋਲ ਲਾਈਟ ਹੋਊਗੀ, ਔਰ ਨਾ ਹੀ ਮਤਲਬ ਕੋਈ ਐਡਵਾਂਸ ਕੋਈ ਫੋਨ ਨਹੀਂ ਆ, ਕੋਈ ਟੀਵੀ ਰੰਗ ਕਲਰ ਟੀਵੀ ਨਹੀਂ ਹੈਗਾ, ਬਲੈਕ ਐਂਡ ਵਾਈਟ ਟੀਵੀ ਚੱਲ ਰਿਹਾ, ਤਾਂ ਉਹ ਸਾਰੀਆਂ ਚੀਜ਼ਾਂ ਇਸ ਲਈ ਆਰੀਐਮਸ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਆ। ਬਟ ਆਰੀਐਮਸ ਦੇ ਨਾਲ ਨਾਲ ਇੱਕ ਰੇਅਰ ਅਰਥ ਮਿਨਰਲਸ ਹੁੰਦੇ ਆ, ਔਰ ਇੱਕ ਕ੍ਰਿਟੀਕਲ ਅਰਥ ਮਿਨਰਲਸ ਹੁੰਦੇ ਆ, ਉਹ ਥੋੜੇ ਡਿਫਰੈਂਟ ਹੁੰਦੇ, ਉਹ ਕਈ ਵਾਰ ਹੋ ਸਕਦਾ ਕਿ ਸਾਨੂੰ ਕਨਫਿਊਜ਼ਨ ਹੋ ਜਾਵੇ ਕਿ ਕ੍ਰਿਟੀਕਲ ਅਰਥ ਮਿਨਰਲਸ, ਸੋ ਇੱਕ ਅਲੱਗ ਤਰ੍ਹਾਂ ਦੇ ਮਿਨਰਲਸ ਹੁੰਦੇ ਆ, ਜਿਵੇਂ ਉਹ ਸਾਰੀ ਕੰਟਰੀ ਕ੍ਰਿਟੀਕਲ ਅਰਥ ਮਿਨਰਲਸ ਦਾ ਮਤਲਬ ਹੈਗਾ ਕਿ ਉਹ ਵਾਲੇ ਮਿਨਰਲ ਜਿਹੜੇ ਸਾਨੂੰ ਲੋੜ ਹੈਗੀ ਆ ਬਟ ਸਾਨੂੰ ਮਿਲ ਨਹੀਂ ਰਹੇ ਹੈਗੇ, ਹਨਾ, ਤੋ ਹਰ ਕੰਟਰੀ ਦੇ ਲਈ ਅਲੱਗ ਹੋ ਸਕਦੇ ਆ। ਮਤਲਬ ਹੋ ਸਕਦਾ ਆਸਟ੍ਰੇਲੀਆ ਚ ਜਿਹੜੀ ਇੱਕ ਚੀਜ਼ ਦੀ ਕੰਜਪਸ਼ਨ ਜ਼ਿਆਦਾ, ਤੋ ਉਹਦੇ ਚ ਖਾਸ ਤਰ੍ਹਾਂ ਦਾ ਜਿਹੜਾ ਉਹਦੇ ਚ ਕੋਈ ਵੀ ਆ ਸਕਦਾ, ਜਿਵੇਂ ਫੋਰ ਐਗਜ਼ਾਮਪਲ ਐਲੂਮੀਨੀਅਮ ਜਿਹੜਾ ਇੱਕ ਟਾਈਮ ਦੇ ਉੱਤੇ ਕ੍ਰਿਟੀਕਲ ਅਰਥ ਮਿਨਰਲ ਹੁੰਦਾ ਸੀਗਾ, ਹਾਂਜੀ, ਔਰ ਇੰਨਾ ਹੁੰਦਾ ਸੀਗਾ ਕਿ ਉਸ ਟਾਈਮ ਦੇ ਉੱਤੇ ਕਹਿੰਦੇ ਜਿਹੜੀ ਵਾਸ਼ਿੰਗਟਨ ਮੋਨੂਮੈਂਟ ਹੈਗਾ ਉਹਦੀਆਂ ਸੀਲਿੰਗਸ, ਤੇ ਲਾਇਬ੍ਰੇਰੀ ਆ ਜਿਹੜੀ ਕਾਂਗਰਸ ਦੀ ਉੱਥੇ ਦੀ, ਉਹਦੀ ਸੀਲਿੰਗਸ ਐਲੂਮੀਨੀਅਮ ਦੀ ਬਣੀ ਹੁੰਦੀ ਸੀਗੀ, ਇਹ ਦਿਖਾਉਣ ਲਈ ਕਿ ਅਸੀਂ ਦੇਖੋ ਅਸੀਂ ਮਤਲਬ ਐਲੂਮੀਨੀਅਮ, ਕਿਉਂਕਿ ਬਹੁਤ ਮਹਿੰਗੀ ਚੀਜ਼ ਮੰਨੀ ਜਾਂਦੀ ਸੀ ਨਾ, ਬਟ ਹੁਣ ਐਲੂਮੀਨੀਅਮ ਹਰ ਬਹੁਤ ਕਾਮਨ ਹੋ ਗਈ, ਕਿਉਂਕਿ ਜਦੋਂ ਟੈਕਨੀਕਸ ਆਈਆਂ ਤੇ ਪਤਾ ਲੱਗਿਆ ਇਹਨੂੰ ਕਿੱਦਾਂ ਈਜ਼ੀਲੀ ਜਿਹੜੀ ਐਕਸਟਰੈਕਟ ਕਰ ਸਕਦੇ ਆ ਇੱਕ ਮਿਕਸਚਰ ਦੇ ਵਿੱਚੋਂ, ਤਾਂ ਉਹ ਕਾਮਨ ਹੋ ਗਿਆ। ਸੋ ਇਹ ਇੱਕ ਇੱਦਾਂ ਹੋ ਸਕਦਾ ਕਿ ਜ਼ਰੂਰੀ ਨਹੀਂ ਇੱਕ ਜਿਹੜਾ ਕ੍ਰਿਟੀਕਲ ਮਿਨਰਲ ਅੱਜ ਕ੍ਰਿਟੀਕਲ ਆ ਉਹ ਕੱਲ ਨੂੰ ਵੀ ਕ੍ਰਿਟੀਕਲ ਹੋਵੇ, ਹੋ ਸਕਦਾ ਕੱਲ ਨੂੰ ਤੁਹਾਨੂੰ ਉਹਦੇ ਕਿਤੇ ਕੋਈ ਮਾਈਨਸ ਮਿਲ ਜਾਣ, ਭੰਡਾਰ ਮਿਲ ਜਾਵੇ, ਹਨਾ, ਜਾਂ ਔਰ ਕੰਟਰੀਜ਼ ਦੇ ਲਈ ਵੀ ਡਿਫਰੈਂਟ ਹੋ ਸਕਦਾ। ਸੋ ਇਹ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਜਿਹੜੇ ਦੋ ਇੱਕ ਗਰੁੱਪ ਕਹਿੰਦੇ ਆ। ਸੋ ਕ੍ਰਿਟੀਕਲ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਦੇ ਚ ਸਾਰੇ ਰੇਅਰ ਅਰਥ ਮਿਨਰਲ ਆ ਜਾਊਗੇ, ਕਿਉਂਕਿ ਉਹ ਤਾਂ ਸਾਨੂੰ ਪਤਾ ਹੀ ਹੈ ਕਿ ਹੈਗੇ ਕ੍ਰਿਟੀਕਲ, ਉਹ ਤਾਂ ਹਰ ਕਿਸੇ ਨੂੰ ਹੀ ਚਾਹੀਦੇ ਚਾਹੀਦੇ, ਹਨਾ, ਪਰ ਜਦੋਂ ਅਸੀਂ ਰੇਅਰ ਅਰਥ ਮਿਨਰਲ ਦੀ ਗੱਲ ਸੋਰੀ ਰੇਅਰ ਅਰਥ ਮਿਨਰਲ ਦੀ ਗੱਲ ਕਰਾਂਗੇ ਤਾਂ ਸਾਰੇ ਕ੍ਰਿਟੀਕਲ ਮਿਨਰਲ ਹੀ ਹੋਊਗੇ।
0: ਰਾਈਟ ਰਾਈਟ, ਆਸਟ੍ਰੇਲੀਆ ਦੇ ਕੰਟੈਕਸਟ ਦੇ ਵਿੱਚ ਇੱਥੇ ਮਿਨਰਲਸ ਬਹੁਤ ਮਿਲਦੇ ਹੈਗੇ ਨੇ, ਇੱਥੇ ਵੈਸਟਰਨ ਆਸਟ੍ਰੇਲੀਆ ਤੋਂ ਲੈ ਕੇ ਕੁਇਨਜ਼ਲੈਂਡ ਤੱਕ ਤੁਸੀਂ ਚਲੇ ਜਾਓ, ਅਤੇ ਇਨਫੈਕਟ ਆਸਟ੍ਰੇਲੀਆ ਦੀ ਗਵਰਨਮੈਂਟ ਦੇ ਕੋਲ ਤਾਂ ਇੱਕ ਅਲੱਗ ਤੋਂ ਡਿਪਾਰਟਮੈਂਟ ਵੀ ਹੈਗਾ ਜਿਹੜਾ ਇਹਨਾਂ ਨੂੰ ਕੰਟਰੋਲ ਕਰਦਾ, DISR ਡਿਪਾਰਟਮੈਂਟ ਕਹਿੰਦੇ ਹੁੰਦੇ ਆਪਾਂ, ਹਨਾ, ਇੰਡਸਟਰੀ ਸਾਇੰਸ ਅਤੇ ਰਿਸੋਰਸਿਜ਼ ਵਾਲਾ, ਅਤੇ ਇੱਥੇ ਬਿਲਕੁਲ ਇੱਕ ਗੱਲ ਤੁਸੀਂ ਸਹੀ ਕਹੀ ਹੈ ਕਿ ਹੋ ਸਕਦਾ ਹੈ ਕਿ ਆਸਟ੍ਰੇਲੀਆ ਦੇ ਕੰਟੈਕਸਟ ਦੇ ਵਿੱਚ ਹੁਣ ਜਿਵੇਂ ਅਲੂਮੀਨੀਅਮ, ਜੇ ਯੂਰੋਪੀਅਨ ਕੰਟਰੀਜ਼ ਦੇ ਕੰਟੈਕਸਟ 'ਚ ਕਹੀਏ ਤਾਂ ਸ਼ਾਇਦ ਉੱਥੇ ਇਹ ਬਹੁਤ ਰੇਅਰ ਹੈ, ਆਸਟ੍ਰੇਲੀਆ ਕੋਲ ਹੈਗਾ, ਬਟ ਅਗੇਨ ਦੈਨ ਫਿਰ ਉਹਦੀ ਮਾਈਨਿੰਗ ਕਿੰਨੀ ਕੁ ਹੁੰਦੀ ਹੈ, ਕਿੰਨੀ ਕੁ ਨਹੀਂ ਹੁੰਦੀ, ਕੀ ਉਹਦੇ ਮਾਈਨਿੰਗ ਦੇ ਲਈ ਰਿਸੋਰਸਿਜ਼ ਹੈਗੇ ਨੇ ਕਿ ਨਹੀਂ ਹੈਗੇ, ਉਹ ਫਿਰ ਉਹਨੂੰ ਰੇਅਰ ਦੀ ਕੈਟਾਗਰੀ 'ਚ ਪਾ ਦਿੰਦੇ ਨੇ, ਹਾਲਾਂਕਿ ਉਹ ਰੇਅਰ ਦੀ ਕੈਟਾਗਰੀ ਦੇ ਵਿੱਚ ਜਿਹੜੇ 17 ਅਲੱਗ ਜਿਨ੍ਹਾਂ ਦੀ ਆਪਾਂ ਐਲੀਮੈਂਟਸ ਦੀ ਗੱਲ ਕੀਤੀ ਹੈ ਉਹਨਾਂ ਦੇ ਵਿੱਚ ਇਹ ਬਿਲਕੁਲ ਨਹੀਂ ਆਉਂਦਾ ਹੈਗਾ, ਨਾ ਕਾਪਰ ਆਉਂਦਾ, ਨਾ ਜ਼ਿੰਕ ਆਉਂਦਾ, ਹਾਂ ਉਹਨਾਂ ਦੇ ਨਾਲ ਜੁੜੇ ਹੋਏ ਜ਼ਰੂਰ ਹੋ ਸਕਦੇ ਨੇ। ਔਰ ਜਿੱਦਾਂ ਯੂਜ਼ ਦੀ ਗੱਲ ਕੀਤੀ ਹੈ ਸੰਦੀਪ ਜੀ ਨੇ ਕਿ ਤੁਹਾਡੇ ਬਲਬਾਂ ਤੋਂ, ਟਿਊਬਾਂ, ਲਾਈਟਾਂ ਤੋਂ ਲੈ ਕੇ ਘਰਾਂ ਦੇ ਵਿੱਚ ਸਪੀਕਰ, ਕੰਨਾਂ ਦੇ ਵਿੱਚ ਲੱਗੀਆਂ ਹੋਈਆਂ ਡੋਡੀਆਂ ਤੋਂ ਲੈ ਕੇ ਇਕੱਲੀ ਇਕੱਲੀ ਚੀਜ਼ ਦੇ ਵਿੱਚ, ਇਨਫੈਕਟ ਜਿਹੜੇ ਮਰੀਜ਼ ਹੈਗੇ ਨੇ ਉਹਨਾਂ ਦੇ ਲਈ ਐਕਸਰੇ ਮਸ਼ੀਨਾਂ ਤੋਂ ਲੈ ਕੇ ਪੈਟ ਸਕੈਨ ਦੀਆਂ ਮਸ਼ੀਨਾਂ ਤੱਕ ਹਰ ਇੱਕ ਚੀਜ਼ ਦੇ ਵਿੱਚ, ਰੇਡੀਓ ਐਕਟਿਵ ਦੀ ਤੁਸੀਂ ਗੱਲ ਕਰਤੀ, ਉਹਦੇ 'ਚ ਤਾਂ ਸਾਰੇ ਹੀ ਆ ਗਿਆ, ਹਾਂ MRI ਸਾਰੀਆਂ ਹੀ ਆ ਗਈਆਂ ਚੀਜ਼ਾਂ। ਪਤਾ ਕਦੋਂ ਚੱਲਿਆ ਸੀਗਾ ਵੀ ਇਹ ਰੇਅਰ ਅਰਥ ਹੈਗੇ ਨੇ, ਕੋਈ ਇਤਿਹਾਸ ਦੇ ਵੱਲ ਲੈ ਕੇ ਚੱਲੋਗੇ, ਇਹਦੀ ਹਿਸਟਰੀ ਕੀ ਹੈਗੀ?
1: ਹਾਂਜੀ, ਇਹ ਜਦੋਂ ਸਭ ਤੋਂ ਪਹਿਲਾਂ ਜਿਹੜਾ ਇਹਦਾ ਸਾਨੂੰ ਜਿਹੜਾ ਜਿਹੜੀ ਮੈਂ ਗੱਲ ਕੀਤੀ ਹੈ, ਜਦੋਂ ਪਹਿਲਾਂ ਮਿਲਿਆ ਤਾਂ ਉਹਨੇ ਰੇਅਰ ਕਿਹਾ, ਕਿਉਂਕਿ ਪਹਿਲੀ ਵਾਰ ਮਿਲਿਆ ਸੀ 1788 ਦੇ ਵਿੱਚ, ਜਿਹੜਾ ਇੱਕ ਸਵੀਡਨ ਦੇ ਵਿੱਚ ਪਿੰਡ ਪੈਂਦਾ ਯਟਰ ਵੀ ਕਰਕੇ, ਇਹਦੇ ਨਾਮ ਤੋਂ ਹੀ ਇੱਕ ਜਿਹੜਾ ਯਟਰੀਅਮ ਜਿਹੜਾ ਰੇਅਰ ਅਰਥ ਮਿਨਰਲ ਵੀ ਹੈਗਾ। ਸੋ ਸਭ ਤੋਂ ਪਹਿਲਾਂ ਜਿਹੜਾ ਇੱਕ ਮਾਈਨਿੰਗ 'ਚ ਕੰਮ ਕਰਦੇ ਹੋਏ ਕਿਸੇ ਬੰਦੇ ਨੂੰ ਇਹ ਜਿਹੜੀ ਰੌਕ ਤੁਸੀਂ ਕਹਿ ਸਕਦੇ ਹੋ ਮਿਲੀ ਸੀਗੀ 1787-88 ਦੇ ਵਿੱਚ, ਔਰ ਇਹਨੂੰ ਜਿਹੜਾ ਉਸ ਤੋਂ ਬਾਅਦ 1794 ਦੇ ਵਿੱਚ ਪਹਿਲਾ ਰੇਅਰ ਅਰਥ ਮਿਨਰਲ ਜਿਹੜਾ ਮਿਲਿਆ ਸੀ, ਮਤਲਬ ਪਹਿਲਾਂ ਉਹਨਾਂ ਨੂੰ ਹੋਰ ਹੋਰ ਮਿਲੀ, ਮਤਲਬ ਸ਼ੁਰੂਆਤ ਇਹਦੀ ਉੱਥੋਂ ਹੋਈ ਕਿ ਉਸ ਮਾਈਨਿੰਗ ਦੇ ਵਿੱਚ ਇੱਕ ਅਲੱਗ ਤਰ੍ਹਾਂ ਦੇ ਉਹਨਾਂ ਨੂੰ ਮਿਲਿਆ। ਪਰ ਉਸ ਤੋਂ ਬਾਅਦ ਯਟਰੀਆ ਉਹਨਾਂ ਨੇ ਪਹਿਲਾਂ ਜਿਹੜਾ ਇਹਨੂੰ ਸਭ ਤੋਂ ਪਹਿਲੇ ਇਹਨੂੰ ਨਾਮ ਦਿੱਤਾ ਯਟਰੀਆ, ਕਿਉਂਕਿ ਜਿਹੜੇ ਪਿੰਡ ਦੇ ਵਿੱਚ ਮਿਲਿਆ ਸੀਗਾ ਹਨਾ। ਔਰ ਉਹ ਜਿਹੜਾ ਬੰਦਾ ਲੈਬ ਚ ਕੰਮ ਕਰ ਰਿਹਾ ਸੀ, ਕੈਮਿਸਟ ਸੀਗਾ, ਉਹਦਾ ਨਾਮ ਜੌਨ ਜੌਹਨ ਕਰਕੇ ਨਾਮ ਸੀਗਾ, ਉਹਨੇ ਸਭ ਤੋਂ ਪਹਿਲਾਂ ਇਹ ਜਿਹੜਾ ਇਹਨੂੰ ਇਹ ਨਾਮ ਦਿੱਤਾ ਸੀਗਾ ਯਟਰੀਆ ਕਰਕੇ, ਪਿੰਡ ਨੂੰ ਮਤਲਬ ਮੋਨੂਮੈਂਟ ਦੇ ਤੌਰ ਤੇ ਹਨਾ। ਔਰ ਉਸ ਤੋਂ ਬਾਅਦ 1800 ਦੇ ਜਿਹੜੀ ਆ, ਉਸ ਤੋਂ ਬਾਅਦ ਮਤਲਬ ਕੁਛ ਸਾਲਾਂ ਦੇ ਬਾਅਦ ਜਿਹੜਾ ਜਿਹੜੇ ਕੁਛ ਹੋਰ ਜਿਹੜੇ ਇਹਨਾਂ ਨੂੰ REM ਲੱਭਣੇ ਸ਼ੁਰੂ ਹੋ ਗਿਆ। ਫਿਰ ਉਸ ਤੋਂ ਬਾਅਦ ਜਦੋਂ ਲੇਟ 18th ਜਿਹੜੀ 19th ਸੈਂਚਰੀ ਸੀਗੀ, ਉਹਦੇ ਵਿੱਚ ਹੋਰ ਕੰਟਰੀਜ਼ ਦੇ ਵਿੱਚ ਜਿਹੜਾ ਮਿਲਣੇ, ਜਿਵੇਂ ਆਸਟਰੀਆ ਔਰ ਜਰਮਨੀ ਦੇ ਵਿੱਚ ਮਿਲਣਾ ਸ਼ੁਰੂ ਹੋਏ ਸਾਨੂੰ ਕੁਛ REMs। ਅਫਕੋਰ ਮਤਲਬ ਇਹ ਵੀ ਕਹਿੰਦੇ ਆ ਕਿ ਜਿਹੜਾ ਫਸਟ ਜਿਹੜਾ ਡਾਕੂਮੈਂਟਡ ਟ੍ਰੇਡ ਹੈਗਾ ਆ ਉਹ ਜਰਮਨ ਬ੍ਰਾਜ਼ੀਲ ਔਰ ਇੰਡੀਆ ਦੇ ਵਿੱਚ, ਮਤਲਬ ਇੰਡੀਆ ਜਿਹੜਾ ਜਰਮਨ ਜਿਹੜਾ ਲੈਂਦਾ ਸੀਗਾ ਉਹਨਾਂ ਤੋਂ, ਬ੍ਰਾਜ਼ੀਲ ਔਰ ਇੰਡੀਆ ਤੋਂ, ਮਤਲਬ ਪਹਿਲਾ ਜਿਹੜਾ ਟ੍ਰੇਡ ਇਹਨਾਂ ਦੇ ਵਿੱਚ ਸੀਗਾ। ਫਿਰ ਹੌਲੀ ਹੌਲੀ ਜਦੋਂ 1940-60 ਦੇ ਦੌਰਾਨ ਜਦੋਂ ਵਰਲਡ ਵਾਰ ਦਾ ਟਾਈਮ ਸੀਗਾ ਤਾਂ US ਔਰ ਰਸ਼ੀਆ ਡੋਮੀਨੇਟ ਕਰਦੇ ਸੀਗੇ ਹਨਾ। ਉਸ ਟਾਈਮ ਦੇ ਉੱਤੇ ਕਿਉਂਕਿ ਵਰਲਡ ਵਾਰ ਦਾ ਟਾਈਮ ਸੀ ਤਾਂ ਆਰਮਸ ਰੇਸ ਚੱਲ ਰਹੀ ਸੀਗੀ, ਤਾਂ ਉਹਨਾਂ ਨੇ ਹੋਰ, ਕਿਉਂਕਿ ਇਹ ਜਿਹੜਾ ਯੂਜ਼ ਹੋਣ ਲੱਗ ਗਏ ਸੀਗੇ ਹਥਿਆਰਾਂ ਦੇ ਵਿੱਚ ਹਨਾ, ਤਾਂ ਉਹਨਾਂ ਨੇ ਹੋਰ ਰਿਸਰਚ ਜਿਹੜੀ ਇਹਦੇ ਉੱਤੇ ਕਰਨੀ ਸ਼ੁਰੂ ਕਰ ਦਿੱਤੀ। US ਨੇ ਜਿਹੜੇ ਮੈਂ ਮੈਗਨੇਟਸ ਦੀ ਗੱਲ ਕੀਤੀ ਉਹਨਾਂ ਚ ਕੁਛ ਮੈਗਨੇਟਸ ਡਿਵੈਲਪ ਕੀਤੇ ਹਨਾ, ਔਰ ਸੋਵੀਅਤ ਯੂਨੀਅਨ ਜਿਹੜੀ ਸੀਗੀ ਉਹਨਾਂ ਨੇ ਸਕੈਂਡੀਅਮ ਨੂੰ ਯੂਜ਼ ਕੀਤਾ, ਜਿਹੜਾ ਇੱਕ ਅਨਦਰ ਜਿਹੜੀ ਤੁਸੀਂ ਗੱਲ ਕੀਤੀ ਹੈ ਰੇਅਰ ਅਰਥ ਮਿਨਰਲ, ਉਹਨੂੰ ਯੂਜ਼ ਕੀਤਾ ਲਾਈਟਰ ਬਣਾਉਣ ਲਈ, ਐਲੂਮੀਨੀਅਮ, ਹਾਂਜੀ ਐਲੂਮੀਨੀਅਮ ਉਹਦੇ ਨਾਲ ਲਾਈਟਰ ਹੋ ਜਾਂਦਾ ਸੀ। ਤੋ MiG-29 ਜਿਹੜੇ ਜਹਾਜ਼ ਸੀਗੇ ਉਹਨਾਂ ਦੇ ਵਿੱਚ ਫਾਈਟਰ ਪਲੈਨਟ ਪਾਇਲਟ ਜਹਾਜ਼ ਜਿਹੜੇ ਸੀਗੇ ਉਹਨਾਂ ਚ ਇਹਨੂੰ ਯੂਜ਼ ਕੀਤਾ ਗਿਆ ਸੀਗਾ। ਫਿਰ ਲੇਜ਼ਰ ਰਿਸਰਚ ਚ ਵੀ ਰਸ਼ੀਆ ਨੇ ਇਹਨੂੰ ਉਸ ਟਾਈਮ ਦੇ ਉੱਤੇ ਯੂਜ਼ ਕੀਤਾ, ਲੇਜ਼ਰ ਰੇਂਜ ਫਾਈਂਡਰ, ਮਤਲਬ ਜਿੱਦਾਂ ਟਾਰਗੇਟਡ, ਮਤਲਬ ਵਰਲਡ ਵਾਰ ਦੇ ਉਹਦੇ ਕੰਟੈਕਸਟ ਚ ਹੀ ਸਾਰਾ। ਸੋ ਇਹਨਾਂ ਟਾਈਮ ਦੇ ਵਿੱਚ ਇਹ ਡੋਮੀਨੇਟ ਕਰਦੇ ਰਹੇ। ਫਿਰ ਉਸ ਤੋਂ ਬਾਅਦ 1960s ਔਰ 80s ਦੇ ਵਿੱਚ, ਚਾਹੇ ਅੱਜ ਜਿਹੜਾ ਚਾਈਨਾ ਡੋਮੀਨੇਟ ਕਰ ਰਿਹਾ, ਬਟ ਉਸ ਟਾਈਮ ਦੇ ਉੱਤੇ ਅਮੈਰੀਕਾ ਲਾਰਜੈਸਟ ਪ੍ਰੋਡਿਊਸਰ ਸੀਗਾ ਇਹਦਾ, ਰੇਅਰ ਅਰਥ ਮਿਨਰਲ ਦਾ। ਉਸ ਤੋਂ ਬਾਅਦ ਕਿਉਂਕਿ ਇਹ ਜਿਹੜੀਆਂ ਵੈਸਟਰਨ ਕੰਟਰੀ ਸੀਗੀਆਂ ਇਹਨਾਂ ਦੇ ਵਿੱਚ ਐਨਵਾਇਰਮੈਂਟ ਰੈਗੂਲੇਸ਼ਨ ਈਵਨ ਹੁਣ ਵੀ ਥੋੜੇ ਸਟ੍ਰਿਕਟ ਹੁੰਦੇ ਆ ਨਾ, ਤਾਂ ਉਸ ਟਾਈਮ ਦੇ ਉੱਤੇ ਕਿਉਂਕਿ ਇਹਨਾਂ ਦੇ ਬਹੁਤ ਸਾਰੇ ਐਨਵਾਇਰਮੈਂਟਲ ਇਫੈਕਟਸ ਹੈਗੇ ਜਿਹੜੇ ਅਸੀਂ ਅੱਗੇ ਗੱਲ ਕਰਾਂਗੇ, ਹਿਊਮਨ ਬਾਡੀ ਦੇ ਉੱਤੇ, ਹੈਲਥ ਦੇ ਉੱਤੇ ਬਹੁਤ ਸਾਈਡ ਇਫੈਕਟਸ ਹੈਗੇ ਆ। ਸੋ ਇਸ ਲਈ ਜਿਹੜਾ ਆ ਵੈਸਟਰਨ ਕੰਟਰੀਜ਼ ਨੇ ਇਹਨਾਂ ਦੀ ਪ੍ਰੋਡਕਸ਼ਨ ਘੱਟ ਕਰ ਦਿੱਤੀ ਸੀ, ਤਾਂ ਹੌਲੀ ਹੌਲੀ ਚਾਈਨਾ ਡੋਮੀਨੇਟ ਹੋ ਗਿਆ, ਉਹ ਮੈਂ ਅੱਗੇ ਐਕਸਪਲੇਨ ਕਰੂੰਗੀ ਕਿਵੇਂ। ਬਟ 1970-80 ਦੇ ਵਿੱਚ ਫਿਰ ਜਾ ਕੇ ਕਾਰਪੋਰੇਟ ਤੇ ਇੰਡਸਟਰੀਅਲ ਰਿਸਰਚ ਦੇ ਵਿੱਚ, ਜਿੰਨੇ ਅਸੀਂ ਅੱਜ ਜਿਹੜੀ ਆ ਸਾਡੀ ਸੌਖੀ ਲਾਈਫ ਦੇ ਲਈ ਅਸੀਂ ਚੀਜ਼ਾਂ ਯੂਜ਼ ਕਰਦੇ ਹਾਂ, ਚਾਹੇ ਉਹ ਇਲੈਕਟ੍ਰਿਕ ਵਹੀਕਲ ਹੈਗੇ ਆ, ਉਹਦੇ ਵਿੱਚ ਜਿਹੜੀਆਂ ਬੈਟਰੀਜ਼ ਯੂਜ਼ ਹੁੰਦੀਆਂ ਨਾ, ਜਿਹੜੇ ਪੋਰਟੇਬਲ ਇਲੈਕਟ੍ਰੋਨਿਕਸ ਅਸੀਂ ਲੈ ਕੇ ਫਿਰਦੇ ਹਾਂ, ਫੋਨ ਹੋ ਗਿਆ, ਵੀਡੀਓ ਕੈਮਰਾ ਹੋ ਗਿਆ, ਉਹਨਾਂ ਸਾਰਿਆਂ ਦਾ ਯੂਜ਼ ਜਿਹੜਾ ਆ 1970s-80s ਦੇ ਵਿੱਚ ਹੋਣਾ ਸ਼ੁਰੂ ਹੋ ਗਿਆ ਸੀਗਾ। ਤੇ ਜਿਹੜੇ ਆਪਣੇ ਲੋਕਸ ਬਣਦੇ ਹੈਗੇ ਕਾਰਾਂ ਦੇ, ਵਿੰਡੋਜ਼ ਦੇ, ਡੋਰ ਦੇ ਲੋਕਸ, ਇਹਨਾਂ ਤੋਂ ਜਿਹੜੇ ਬਣਦੇ ਸੀ, ਤਾਂ ਕਾਰਾਂ ਦੇ ਵਿੱਚ ਬਹੁਤ ਯੂਜ਼ ਹੋਣਾ ਸ਼ੁਰੂ ਹੋ ਗਿਆ ਸੀਗਾ, ਮਤਲਬ ਮਾਡਰਨ ਲਾਈਫ ਦੀਆਂ ਜਿੰਨੀਆਂ ਚੀਜ਼ਾਂ, ਕਿਉਂਕਿ ਉਸ ਟਾਈਮ ਦੇ ਉੱਤੇ ਇੰਡਸਟਰੀਅਲ ਹੋਈ। ਸੋ ਹੌਲੀ ਹੌਲੀ ਇਹਨਾਂ ਟਾਈਮ ਦੇ ਵਿੱਚ ਕਰਦੇ ਕਰਦੇ ਜਿਹੜਾ ਇਹਦੀ ਜਿਹੜੀ ਆ ਯੂਜ਼ ਵਧਣ ਲੱਗ ਗਿਆ, ਔਰ ਇਹਨੂੰ ਇੱਕ ਗ੍ਰੀਨ, ਜਿਹੜਾ ਗ੍ਰੀਨ ਟੈਕਨੋਲੋਜੀ ਦੇ ਤੌਰ ਤੇ ਯੂਜ਼ ਦੇਖਣ ਲੱਗ ਗਏ, ਕਿਉਂਕਿ ਅਸੀਂ ਇਹਨੂੰ ਇਲੈਕਟ੍ਰਿਕ ਵਹੀਕਲ ਚ ਯੂਜ਼ ਕਰਦੇ ਸੀ, ਇਹਦਾ ਮਤਲਬ ਇਹਦੇ ਨਾਲ ਪੋਲਿਊਸ਼ਨ ਘੱਟ ਹੋ ਰਿਹਾ ਸੀ ਹਨਾ। ਬਟ ਉਹ ਸਾਨੂੰ ਬਾਅਦ ਚ ਰਿਅਲਾਈਜ਼ ਹੋਇਆ ਕਿ ਇਹ ਗ੍ਰੀਨ ਐਨਰਜੀ ਤਾਂ ਹੈ, ਬਟ ਇਹਨੂੰ ਮਤਲਬ ਇਹਨੂੰ ਐਕਸਟ੍ਰੈਕਟ ਕਰਨ ਲਈ ਜਾਂ ਇਹਨੂੰ ਰਿਫਾਈਨ ਕਰਨ ਦੇ ਲਈ, ਮਾਈਨਿੰਗ ਕਰਨ ਦੇ ਲਈ ਬਹੁਤ ਜ਼ਿਆਦਾ ਪੋਲਿਊਸ਼ਨ ਕ੍ਰੀਏਟ ਹੁੰਦਾ, ਬਹੁਤ ਜ਼ਿਆਦਾ ਜਿਹੜੀ ਆ ਪ੍ਰੋਬਲਮਸ ਆਉਂਦੀਆਂ ਹੈਗੀਆਂ। ਸੋ ਹਾਂਜੀ, ਤਾਂ ਕਰਦੇ ਕਰਦੇ ਹੌਲੀ ਹੌਲੀ ਨਾ ਜਿਹੜਾ ਚਾਈਨਾ ਜਿਹੜਾ 1990 ਤੋਂ ਬਾਅਦ ਉਹਨਾਂ ਨੇ ਆਪਣੀ ਪੋਲਿਸੀਜ਼ ਬਣਾਉਣੀਆਂ, ਕਿਉਂਕਿ ਜਦੋਂ ਵੈਸਟਰਨ ਕੰਟਰੀਜ਼ ਨੇ ਘੱਟ ਕਰਨਾ ਸ਼ੁਰੂ ਕਰ ਦਿੱਤਾ, ਤਾਂ ਚਾਈਨਾ ਅੱਗੇ ਇਹਦੇ ਚ ਜਿਹੜਾ ਉਹਨੇ ਆਪਣਾ ਸ਼ੁਰੂ ਕਰ ਦਿੱਤੇ ਬਣਾਉਣੀਆਂ ਜਿਹੜੀਆਂ ਇਹਨਾਂ ਦੀ ਮਾਈਨਿੰਗ ਕਰਨੀ ਔਰ ਉਹਦੀ ਰਿਫਾਈਨਿੰਗ। ਔਰ ਜਦੋਂ ਆਪਾਂ ਗੱਲ ਕਰਦੇ, ਕਿਉਂਕਿ ਇਹਦੀ ਡਿਫਰੈਂਟ ਡਿਫਰੈਂਟ ਸਟੇਜ ਹੁੰਦੀਆਂ ਨਾ, ਪਹਿਲਾਂ ਤੁਸੀਂ ਮਾਈਨ ਕਰਦੇ ਆ, ਫਿਰ ਉਸ ਤੋਂ ਬਾਅਦ ਤੁਸੀਂ ਅਲੱਗ ਕਰਦੇ ਆ ਇਹਨਾਂ ਨੂੰ ਹਨਾ, ਜਿਹਨੂੰ ਹਾਂਜੀ
0: ਰਿਫਾਈਨ ਕਰਦੇ
1: ਸਦਾਈ ਕਰਦੇ ਆ ਹਾਂਜੀ। ਸੋ ਡਿਫਰੈਂਟ ਡਿਫਰੈਂਟ ਸਟੇਜਿਸ, ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਜਿਹੜਾ ਪੈਸਾ ਵੀ ਪ੍ਰੋਡਿਊਸ ਰਿਫਾਈਨਿੰਗ ਤੋਂ ਹੁੰਦਾ, ਜਦੋਂ ਕਿਉਂਕਿ ਤੁਸੀਂ ਰਿਫਾਈਨ ਕਰੋਗੇ ਉਸ ਤੋਂ ਬਾਅਦ ਤੁਸੀਂ ਵੇਚੋਗੇ
0: ਹਨਾ। ਕਰੈਕਟ,
1: ਸਭ ਤੋਂ ਵੱਧ ਜੇ ਇਹਨਾਂ ਪ੍ਰੋਸੈਸ ਚੋਂ ਜੇ ਫਾਇਦਾ ਕਿਸੇ ਪ੍ਰੋਸੈਸ ਚ ਹੁੰਦਾ ਤਾਂ ਰਿਫਾਈਨਿੰਗ ਦੇ ਵਿੱਚ ਹੁੰਦਾ, ਉਹੀ ਚਾਈਨਾ ਦੇ ਵਿੱਚ ਇਸ ਟਾਈਮ ਸਭ ਤੋਂ ਵੱਧ ਹੋ ਰਹੀ ਆ ਜਿਹੜੀ ਆ ਦੁਨੀਆਂ ਦੇ ਉੱਤੇ ਹਨਾ। ਔਰ ਬਟ ਜਦੋਂ ਹੋਇਆ ਕਿ ਜਦੋਂ ਕਿਵੇਂ ਗਲੋਬਲ ਟ੍ਰੇਡ, ਜਦੋਂ ਮੈਂ ਦੱਸਿਆ ਕਿ US ਪਹਿਲਾਂ ਐਕਸਪੋਰਟਰ ਹੁੰਦਾ ਸੀ ਲਾਰਜ ਜੈਸਟ, ਹੈ ਨਾ, ਉਸ ਤੋਂ ਬਾਅਦ ਜਿਹੜਾ ਆ ਹੌਲੀ ਹੌਲੀ ਉਹਨਾਂ ਨੇ ਕੀ ਕੀਤਾ, ਇਹਦੀ ਪ੍ਰੋਡਕਸ਼ਨ ਜਿਹੜੀ ਉਹਨਾਂ ਦੀ ਵੱਡੀ ਸਭ ਤੋਂ ਪੁਰਾਣੀ ਮਾਈਨ ਸੀ, ਈਵਨ ਉਹਨਾਂ ਨੇ ਓਪਨ ਵੀ ਕੀਤੀ 2012 ਦੇ ਵਿੱਚ, ਬਟ ਉਹ ਦੁਬਾਰਾ ਨਹੀਂ, ਮਤਲਬ ਜਿਹੜੀ ਕੰਪਨੀ ਨੇ ਉਹ ਸ਼ੁਰੂ ਕੀਤੀ ਉਹ ਬੈਂਕਰਪਟ ਹੋ ਗਈ ਤੇ ਉਹਨਾਂ ਨੂੰ ਦੁਬਾਰਾ ਚਾਈਨਾ ਤੇ ਹੀ ਡਿਪੈਂਡ ਕਰਨਾ ਪਿਆ। ਬਟ ਉਸ ਟਾਈਮ ਦੇ ਉੱਤੇ ਵਰਲਡ ਵਾਰ ਦੇ ਟਾਈਮ ਦੇ ਉੱਤੇ US ਨੇ ਆਪਣੀ ਜਿਹੜੀ ਪਾਲਿਸੀਜ਼ ਕਾਫੀ ਚੇਂਜ ਕੀਤੀਆਂ ਸੀ ਟ੍ਰੇਡ ਮਾਰਕੀਟ ਲਈ, ਦੂਜੀਆਂ ਕੰਪਨੀ ਕੰਟਰੀਜ਼ ਦੇ ਨਾਲ ਟ੍ਰੇਡ ਕਰਨ ਲਈ। ਸੋ ਜਿਹੜੀਆਂ ਛੋਟੀਆਂ ਕੰਟਰੀ ਸੀ ਜਿਹਨਾਂ ਕੋਲ ਆਪਣੇ ਜ਼ਿਆਦਾ ਭੰਡਾਰ ਨਹੀਂ ਸੀਗੇ ਇਹਨਾਂ ਦੇ, ਜਾਂ ਫਿਰ ਜਿਹੜੇ ਉਹਨਾਂ ਕੋਲ ਜ਼ਿਆਦਾ ਕਪੈਸਿਟੀ ਨਹੀਂ ਸੀ, ਉਹ ਇੰਪੋਰਟ ਕਰਨ ਲੱਗ ਗਏ, ਹੈ ਨਾ, ਤੇ ਉੱਥੇ ਉਹਨਾਂ ਦੀ ਪ੍ਰੋਡਕਸ਼ਨ ਹੋਣ ਲੱਗੀ। ਇਸੇ ਟਾਈਮ ਦੇ ਉੱਤੇ ਚਾਈਨਾ ਨੇ ਜਿਹੜਾ ਆਪਣਾ ਹੀ ਵਪਾਰ ਬਹੁਤ ਜ਼ਿਆਦਾ ਵਧਾਇਆ, ਮਤਲਬ ਕਿਤੇ 90-80% US ਕਰਦਾ ਸੀ, ਤੇ 1993 ਦੇ ਵਿੱਚ ਪੂਰੇ ਵਰਲਡ ਦੀ ਪ੍ਰੋਡਕਸ਼ਨ ਚਾਈਨਾ ਜਿਹੜੀ 38% ਕਰ ਰਿਹਾ ਸੀਗਾ ਔਰ US 33%, ਤੇ ਉਸ ਟਾਈਮ ਦੇ ਉੱਤੇ ਆਸਟ੍ਰੇਲੀਆ ਵੀ ਕੁਛ ਕਰ ਰਿਹਾ ਸੀ 12%, ਤੇ ਇੰਡੀਆ 5% ਉਸ ਟਾਈਮ ਦੇ ਉੱਤੇ ਇੰਡੀਆ ਦੀ ਪ੍ਰੋਡਕਸ਼ਨ ਸੀਗੀ। ਤੇ ਔਰ 10 ਸਾਲਾਂ ਦੇ ਵਿੱਚ, ਮਤਲਬ ਸੋਰੀ 15 ਸਾਲਾਂ ਦੇ ਵਿੱਚ 2008 ਦੇ ਵਿੱਚ ਉਹਨਾਂ ਨੇ ਚਾਈਨਾ 90% ਜਿਹੜਾ ਡੋਮੀਨੇਟ ਹੋ ਗਿਆ ਪੂਰੇ ਵਰਲਡ ਦੇ ਉੱਤੇ। ਹਾਂਜੀ
0: ਰਾਈਟ, ਚਲੋ ਠੀਕ ਹੈ, ਮੈਨੂੰ ਲੱਗਦਾ ਆਪਾਂ ਇਹਦੇ 'ਤੇ ਚਾਈਨਾ ਔਰ ਉਹਦੇ ਇੰਪੈਕਟ ਜਾਂ ਉਹਦੇ ਅਸਰ ਦੇ ਬਾਰੇ ਆਪਾਂ ਅੱਗੇ ਚੱਲ ਕੇ ਗੱਲ ਕਰਦੇ ਹਾਂ। ਇੱਕ ਬ੍ਰੇਕ ਲੈ ਲਈਏ ਆਪਾਂ ਤੋਂ ਛੋਟੀ ਜਿਹੀ, ਸੰਦੀਪ ਜੀ, ਬ੍ਰੇਕ ਤੋਂ ਬਾਅਦ ਵਾਪਸ ਆ ਕੇ ਡੀਪ ਟਾਕ ਸ਼ੋਅ ਦੇ ਵਿੱਚ ਇਹ ਗੱਲਾਂ ਬਾਤਾਂ ਜਾਰੀ ਰੱਖਾਂਗੇ। ਰੇਅਰ ਅਰਥ ਐਲੀਮੈਂਟਸ ਜਾਂ ਰੇਅਰ ਅਰਥ ਮਿਨਰਲਸ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਅੱਜ ਦੇ ਪ੍ਰੋਗਰਾਮ 'ਚ ਚੱਲ ਰਹੀਆਂ ਹੈਗੀਆਂ ਨੇ, ਔਰ ਜਿਹੜੇ ਇਹਨਾਂ ਦੇ ਨੁਕਸਾਨ ਹੈਗੇ ਨੇ ਉਹਨਾਂ ਦੇ ਬਾਰੇ ਵੀ ਅਖੀਰ ਦੇ ਵਿੱਚ ਆਪਾਂ ਗੱਲ ਕਰਾਂਗੇ ਤੁਹਾਡੇ ਨਾਲ। ਤੇ ਤੁਹਾਡੀਆਂ ਫੀਡਬੈਕ ਜੇ ਹੈਗੀਆਂ ਨੇ ਤਾਂ ਉਹ ਜ਼ਰੂਰ ਭੇਜ ਦਿਓ 0472-6464-74। ਇੱਕ ਬ੍ਰੇਕ ਤੋਂ ਬਾਅਦ ਹੁੰਦੇ ਹਾਂ ਹਾਜ਼ਰ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਉਹ ਅਕਸ਼ਾ ਜੂਲਰ ਦੀ ਦੂਜੀ ਲੋਕੇਸ਼ਨ ਹੈ, ਰਿਵਰ ਸਟੋਨ ਚ।
4: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰ ਸਟੋਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਤੋਂ ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ, ਡਾਕੂਮੈਂਟਸ, ਬੈਗੇਜ ਜਾਂ ਬਿਜ਼ਨਸ ਕੋਰੀਅਰ, ਬਸ ਇੱਕ ਹੀ ਨਾਮ, ਸ਼ਿਪ ਗਲੋਬਲ ਆਸਟ੍ਰੇਲੀਆ। 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ, ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ। ਸਪੈਸ਼ਲ ਆਫਰ ਵਿੱਚ ਪਾਓ 1 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ, 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310, ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 or visit shipglobal.au.
6: This station is now the ultimate power in the universe.
0: Radio Haji 16748. ਤੇ ਪ੍ਰੋਗਰਾਮ ਚੱਲ ਰਿਹਾ ਰੇਡੀਓ ਹਾਂਜੀ ਦੇ ਉੱਤੇ ਡੀਪ ਟਾਕ ਸ਼ੋਅ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਔਰ ਰੇਅਰ ਅਰਥ ਐਲੀਮੈਂਟਸ ਦੀ ਗੱਲ ਆਪਾਂ ਪਹਿਲਾਂ ਚਾਈਨਾ ਤੱਕ ਲਿਆ ਕੇ ਛੱਡੀ ਸੀ, ਉੱਥੋਂ ਹੀ ਇਸ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸੰਦੀਪ ਕੌਰ ਸਾਡੇ ਨਾਲ ਫੋਨਲਾਈਨ 'ਤੇ ਮੌਜੂਦ ਹੈਗੇ ਨੇ, ਇਸ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਨੇ। ਔਰ ਸੰਦੀਪ ਜੀ, ਚਾਈਨਾ ਦੇ ਬਾਰੇ ਠੀਕ ਹੈ, ਇੱਕ ਗੱਲ ਤੁਸੀਂ ਦੱਸੀ ਕਿ ਜਦੋਂ ਥਾਂ ਖਾਲੀ ਹੁੰਦੀ ਹੈ ਤਾਂ ਫਿਰ ਕੋਈ ਥਾਂ ਮੱਲਣ ਵਾਲਾ ਆ ਹੀ ਜਾਂਦਾ। ਅਮੈਰੀਕਾ ਦੇ ਕੋਲੋਂ ਇਹ ਮੌਕੇ ਹੌਲੀ ਹੌਲੀ ਖੁਸ ਰਹੇ ਹੋਣੇ ਆ, ਚਾਈਨਾ ਨੇ ਹਥਿਆਲੇ ਹੋਣੇ ਆ, ਬਟ ਅਦਰਵਾਈਜ਼ ਕੀ ਕਿਸ ਕਿਸਮ ਦੇ ਹਾਲਾਤ, ਜਿਹਨੂੰ ਭੂਗੋਲਿਕ ਸਿਆਸੀ ਹਾਲਾਤ ਜਾਂ ਜੀਓ ਪੋਲੀਟੀਕਲ ਹਾਲਾਤ ਕਹਿ ਦਿੰਦੇ, ਕਿ ਉਹ ਜ਼ਿੰਮੇਦਾਰ ਸੀਗੇ ਜਿਹਦੇ ਕਰਕੇ ਚਾਈਨਾ ਦੀ ਸਰਦਾਰੀ ਹੌਲੀ ਹੌਲੀ ਸ਼ੁਰੂ ਹੋ ਗਈ, ਜਾਂ ਫਿਰ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਸਿਰਫ ਮਾਈਨਿੰਗ ਕਾਫੀ ਨਹੀਂ ਹੁੰਦੀ, ਮਾਈਨਿੰਗ ਤੋਂ ਬਾਅਦ ਹੋਰ ਬਹੁਤ ਸਾਰੀਆਂ ਪ੍ਰੋਸੈਸਿਸ ਹੁੰਦੀਆਂ ਨੇ ਔਰ ਉਹਨਾਂ ਪ੍ਰੋਸੈਸਿਸ ਦੇ ਨਾਲ ਜੁੜੀਆਂ ਹੋਈਆਂ ਉਹ ਲੌਜਿਸਟਿਕਸ, ਉਹ ਮਸ਼ੀਨਾਂ, ਉਹ ਸਾਰੀਆਂ ਚਾਈਨਾ ਨੇ ਬਣਾਉਣੀਆਂ, ਪ੍ਰੋਵਾਈਡ ਕਰਨੀਆਂ ਸ਼ੁਰੂ ਕਰਤੀਆਂ। ਪਰ ਇਸ ਸਭ ਦੇ ਲਈ ਚਾਈਨਾ ਦੀ ਆਪਣੀ ਵੀ ਲੋੜਾਂ ਹੋਣਗੀਆਂ, ਚਾਈਨਾ ਦੇ ਆਪਣੀ ਵੀ ਖਾਹਿਸ਼ਾਂ ਕੁਛ ਹੋਣਗੀਆਂ। ਕੀ ਕੀ ਕਾਰਨ ਜਿਹੜੇ ਸੀਗੇ ਜ਼ਿੰਮੇਦਾਰ ਸੀਗੇ ਚਾਈਨਾ ਦੇ ਅੱਗੇ ਆਉਂਦੇ ਕਾਰਨ?
1: ਹਾਂਜੀ, ਸਭ ਤੋਂ ਪਹਿਲਾਂ ਤਾਂ ਜਿੱਦਾਂ ਮੈਂ ਦੱਸਿਆ ਕਿ ਉਸ ਟਾਈਮ ਦੇ ਉੱਤੇ ਕਿਉਂਕਿ ਇਹਦੇ ਇਨਵਾਇਰਮੈਂਟਲ ਕੰਸਰਨ ਬਹੁਤ ਜ਼ਿਆਦਾ ਹੁੰਦੇ ਆ, ਤਾਂ ਉਸ ਕਿਉਂਕਿ ਜਦੋਂ ਤੁਸੀਂ ਵੈਸਟਰਨ ਕੰਟਰੀਜ਼ ਦੀ ਗੱਲ ਕਰਦੇ ਤਾਂ ਇੱਥੇ ਜਿਹੜੀ ਆ ਕਿਉਂਕਿ ਐਕਟ ਬੜੇ ਸਖ਼ਤ ਹੈਗੇ ਆ, ਸੋ ਉਸ ਹਿਸਾਬ ਨਾਲ ਜਿਹੜਾ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ। ਅਗਰ ਤੁਸੀਂ ਮੰਨ ਲਓ ਕੋਈ ਮਾਈਨ ਓਪਨ ਕਰਨੀ ਆ, ਤੁਹਾਨੂੰ ਜਿਹੜਾ ਉਹਦੇ ਸਾਰਾ ਟੈਂਡਰ ਕੱਢਣੇ ਪੈਂਦੇ ਹੈ ਨਾ, ਉਹ ਪ੍ਰੋਸੈਸਿਸ ਬਹੁਤ ਲੰਬੀ ਆ, ਤਾਂ ਉਹਨਾਂ ਟਾਈਮ ਔਰ ਜਦੋਂ ਮੈਂ ਬਹੁਤ ਆਈ ਥਿੰਕ ਪਹਿਲੇ ਦੂਜੇ ਐਪੀਸੋਡ 'ਚ ਅਸੀਂ ਗੱਲ ਕੀਤੀ ਸੀ ਕਿ ਜਿਹੜੀ ਆ ਪਹਿਲੀ ਜਦੋਂ ਕਾਨਫਰੰਸ ਜਦੋਂ ਇਨਵਾਇਰਮੈਂਟ ਦਾ ਰੌਲਾ ਪੈਣਾ ਸ਼ੁਰੂ ਹੋਇਆ ਸੀ ਕਿ ਹਾਂ ਸਾਡੀਆਂ ਇੰਡਸਟਰੀਲਾਈਜੇਸ਼ਨ ਦੀ ਵਜ੍ਹਾ ਨਾਲ ਇਨਵਾਇਰਮੈਂਟ ਨੂੰ ਨੁਕਸਾਨ ਹੋ ਗਿਆ, ਤਾਂ 80ਵੇਂ 90ਵੇਂ ਦੇ ਜਿਹੜਾ ਦਹਾਕਾ ਸੀਗਾ ਉਹਦੇ ਚ ਗੱਲਾਂ ਸ਼ੁਰੂ ਹੋਈਆਂ ਸੀ, ਤਾਂ ਇਹੀ ਇਹ ਟਾਈਮ ਸੀ ਜਿਸ ਟਾਈਮ ਦੇ ਉੱਤੇ ਚਾਈਨਾ ਡੋਮੀਨੇਟ ਕੀਤਾ ਹਨਾ, ਕਿਉਂਕਿ ਉਸ ਟਾਈਮ ਦੇ ਉੱਤੇ ਵੈਸਟਰਨ ਕੰਟਰੀਜ਼ ਨੇ ਆਪਣੇ ਹੱਥ ਜਿਹੜੇ ਪਿੱਛੇ ਖਿੱਚਣੇ ਸ਼ੁਰੂ ਕਰ ਲਏ ਸੀ ਕਿਉਂਕਿ ਇਹ ਇਨਵਾਇਰਮੈਂਟ ਨੂੰ ਖਰਾਬ ਕਰਦਾ ਸੀਗਾ। ਸੋ ਦੂਜੀ ਗੱਲ ਇਹ ਸੀ ਕਿਉਂਕਿ ਚਾਈਨਾ US ਔਰ ਰਸ਼ੀਆ ਦਾ ਜਿਹੜਾ ਜ਼ਿਆਦਾ ਧਿਆਨ ਵਰਲਡ ਵਾਰ ਟਾਈਮ ਦੇ ਉੱਤੇ ਜਦੋਂ ਐਟੋਮਿਕ ਬੰਬ ਉਹਨਾਂ ਨੇ ਬਣਾਉਣੇ ਸੀਗੇ ਹਨਾ, ਮੈਨਹੈਟਨ ਪ੍ਰੋਜੈਕਟ ਜਿਹੜਾ ਸੀਗਾ, ਤਾਂ ਯੂਰੇਨੀਅਮ ਤੋਂ ਜਦੋਂ ਉਹਨਾਂ ਨੇ ਸ਼ੁਰੂਆਤ ਉਹਨਾਂ ਨੇ ਉਸ ਟਾਈਮ ਕੀਤੀ ਸੀ ਯੂਰੇਨੀਅਮ ਤੋਂ, ਬਟ ਉਹਨਾਂ ਦਾ ਉਸ ਤੋਂ ਬਾਅਦ ਕਿਉਂਕਿ ਇਹਦੇ ਚ ਪਲੈਨਿੰਗ ਬਹੁਤ ਚਾਈਨਾ ਨੇ ਵੀ ਕੀਤੀ ਹੈਗੀ ਵੈਸੇ, ਕਿਉਂਕਿ ਕਾਫੀ ਪੁਰਾਣੀ ਪਲੈਨਿੰਗ ਹੈ, ਜਦੋਂ ਤੁਸੀਂ ਰੇਅਰ ਅਰਥ ਮਿਨਰਲ ਦੀ ਇਹ ਸੌਖਾ ਇਸ ਲਈ ਨਹੀਂ ਹੈਗਾ ਕਿਉਂਕਿ ਬਹੁਤ ਸਾਰੀਆਂ ਇੱਦਾਂ ਨਹੀਂ ਹੈਗਾ ਕਿ ਸਿਰਫ ਚਾਈਨਾ ਕੋਈ ਟੈਕਨੋਲੋਜੀ ਆ, ਦੂਜੀਆਂ ਕੰਟਰੀਜ਼ ਵੀ ਕਰ ਸਕਦੀਆਂ, ਬਟ ਜੇ ਤੁਸੀਂ ਅੱਜ ਸੋਚੋਗੇ ਕਿ ਅਸੀਂ ਜਿਹੜੀ ਆ ਇਹਦੀ ਮਾਈਨਿੰਗ ਜਾਂ ਰਿਫਾਈਨਿੰਗ ਸ਼ੁਰੂ ਕਰਨੀ ਆ, ਤਾਂ ਆਲਮੋਸਟ ਜਿਹੜਾ 7 ਤੋਂ ਲੈ ਕੇ 12 ਸਾਲ ਦਾ ਟਾਈਮ ਲੱਗ ਜਾਂਦਾ ਇੱਕ ਮਾਈਨ ਨੂੰ ਪ੍ਰੋਪਰ ਓਪਰੇਸ਼ਨਲ ਹੋਣ ਦੇ ਲਈ, ਕਿਉਂਕਿ ਤੁਹਾਨੂੰ ਪਹਿਲਾਂ ਪੂਰੀ ਕੰਟਰੀ ਦੇ ਵਿੱਚ ਲੱਭਣਾ ਪਊਗਾ ਕਿ ਕਿੱਥੇ ਕਿੱਥੇ ਇਹ ਹੈਗੀ ਆ ਹਨਾ ਅਰਥ ਰੇਅਰ ਅਰਥ ਮਿਨਰਲ, ਪਹਿਲਾਂ ਸਾਨੂੰ ਜਿਹੜੇ ਆ ਜੋਗ੍ਰਾਫਿਕਲ ਸਰਵੇ ਕਰਨੇ ਪੈਂਦੇ ਆ ਹਰ ਕੰਟਰੀਜ਼ ਦੇ ਆਪਣੇ ਆਪਣੇ ਡਿਪਾਰਟਮੈਂਟਸ ਨੂੰ, ਫਿਰ ਉੱਥੇ ਉਹ ਜਾ ਕੇ ਉਹਨਾਂ ਦੇ ਰਿਲੇਟਿਡ ਕੋਈ ਪੋਲਿਸੀਜ਼ ਲੈ ਕੇ ਆਉਂਦੇ ਔਰ ਫਿਰ ਜਾ ਕੇ ਉੱਥੇ ਕਿਤੇ ਕੰਮ ਸ਼ੁਰੂ ਹੁੰਦਾ ਹਨਾ, ਉਹ ਸਾਰੀ ਚੀਜ਼ਾਂ ਆਉਂਦੀਆਂ। ਸੋ ਟੈਕਨੋਲੋਜੀ, ਬਾਕੀ ਜਿਹੜੀ ਮਾਈਨਿੰਗ ਕਰਨ ਮਾਈਨਿੰਗ ਜਿੱਦਾਂ ਮੈਂ ਦੱਸਿਆ ਕਿ ਪੂਰੇ ਵਰਲਡ ਦੇ ਵਿੱਚ 800 ਤੋਂ ਵੀ ਜ਼ਿਆਦਾ ਮਾਈਨਸ ਹੈਗੀਆਂ, ਸੋ ਇਹ ਨਹੀਂ ਹੈਗਾ ਕਿ ਰਿਸੋਰਸਿਸ ਸਿਰਫ ਚਾਈਨਾ ਦੇ ਕੋਲ ਆ, ਚਾਈਨਾ ਦੇ ਕੋਲ ਸਿਰਫ ਆਈ ਥਿੰਕ 30 ਔਰ 35% ਰਿਸੋਰਸਿਸ ਹੈਗੇ ਆ, ਬਟ ਇਹ ਡੋਮੀਨੇਟ 90-95% ਜਿਹੜਾ ਰੇਅਰ ਅਰਥ ਮਾਈਨਿੰਗ ਸੈਕਟਰ ਨੂੰ ਜਿਹੜਾ ਕਰਦਾ ਹੈਗਾ। ਉਹ ਇਹ ਕਿਉਂਕਿ ਜਿਹੜੀ ਇਹਨਾਂ ਨੇ ਉਦੋਂ ਜਦੋਂ ਦੂਜੀਆਂ ਕੰਟਰੀਜ਼ ਜਿਹੜੀਆਂ ਉਹਨਾਂ ਨੇ ਆਪਣੇ ਹੱਥ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ ਸੀ, ਤਾਂ ਉਸ ਟਾਈਮ ਦੇ ਉੱਤੇ ਇਹਨਾਂ ਨੇ ਪਲੈਨਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਤੁਸੀਂ ਕਹਿ ਸਕਦੇ ਆ ਕਿ ਕੋ ਮਤਲਬ ਉਹਨਾਂ ਨੇ ਦੇਖ ਲਿਆ ਪਹਿਲੇ ਕਿ ਅਗਲੇ ਆਉਣ ਵਾਲੇ ਸਾਲਾਂ ਚ ਨਾ ਕਿਹੜੀ ਚੀਜ਼ ਦੀ ਜ਼ਿਆਦਾ ਲੋੜ ਪਊਗੀ, ਹੁੰਦੇ ਤਾਂ ਕਲੈਵਰ ਹਨ ਇਕੋਨਮੀ ਦੇ ਉੱਤੇ, ਤਾਂ ਉਹਨਾਂ ਨੇ ਕੀ ਕੀਤਾ, ਹਾਂਜੀ ਜਦੋਂ 90s ਦੇ ਵਿੱਚ ਹੀ ਆਪਣਾ ਜਿਹੜਾ ਇਨਵੈਸਟਮੈਂਟ ਸ਼ੁਰੂ ਕਰਨੀ ਸ਼ੁਰੂ ਕਰ ਦਿੱਤੀ ਸੀ, ਔਰ 95 ਦੇ ਵਿੱਚ ਉਹਨਾਂ ਨੇ ਇੱਕ ਜਿਹੜੀ US ਕੰਪਨੀ ਖਰੀਦ ਲਈ ਸੀਗੀ, ਉਹਦਾ ਮੈਗਨੇ ਕੁਐਂਚ ਕਰਕੇ ਕੰਪਨੀ ਸੀਗੀ ਜਿਹੜੀ ਇਹਨਾਂ ਚ ਕੰਮ ਕਰਦੀ ਸੀ IM ਦੀ, ਹਾਂਜੀ। ਸੋ ਬਟ ਕਿਉਂਕਿ US ਦੇ ਲਾਅ ਉਸ ਟਾਈਮ ਦੇ ਉੱਤੇ ਮਤਲਬ ਹੁਣ ਵੀ ਇੱਦਾਂ ਦੀ ਆ ਕਿ 5 ਸਾਲ ਤੱਕ ਕੋਈ ਵੀ ਕੰਪਨੀ ਤੁਹਾਨੂੰ ਉੱਥੇ ਹੀ ਰਹੂਗੀ, ਮਤਲਬ US ਹੀ ਰਹੂਗੀ ਹੋਰ ਸਾਰੀ, ਤਾਂ ਚਾਈਨਾ ਵਾਲਿਆਂ ਨੇ 5 ਸਾਲ ਉੱਥੇ ਚਲਾਈ ਉਹ ਕੰਪਨੀ, ਔਰ 5 ਸਾਲ ਤੋਂ ਜਦ ਹੀ ਖਤਮ ਹੋਏ ਵਾਪਸ ਕੰਪਨੀ ਆਪਣੀ ਮਤਲਬ ਚਾਈਨਾ ਚ ਖੋਲ ਲਈ ਗਈ ਹਨਾ। ਤੋ ਇਹਦੇ ਨਾਲ ਕਿਉਂਕਿ ਜਿਹੜੀ ਆ ਜਿਹੜਾ US ਨੇ ਵੀ ਦੂਜਾ ਕੰਪਨੀ ਨਾਲ ਟ੍ਰੇਡ ਦੂਜਾ ਕੰਟਰੀਜ਼ ਨਾਲ ਟ੍ਰੇਡ ਸ਼ੁਰੂ ਕੀਤੇ ਸੀ, ਤਾਂ ਉੱਥੇ ਜਿਹੜੇ ਕੰਪਨੀਜ਼ ਜਿਹੜੀਆਂ ਘੱਟ ਹੋਣ ਲੱਗੀਆਂ, ਔਰ ਇਹਦੇ ਨਾਲ ਇੱਕ ਰੀਜ਼ਨ ਮੈਂ ਹੋਰ ਦੱਸੂਗੀ ਕਿ ਹੋਰ ਜਿਹੜੀਆਂ ਕੰਟਰੀ ਜਿੱਦਾਂ ਜਿਹੜੀਆਂ ਪੂਅਰ ਕੰਟਰੀਜ਼ ਹੁੰਦੀਆਂ ਜਿਨ੍ਹਾਂ ਦੇ ਵਿੱਚ ਜ਼ਿਆਦਾ ਜਿਹੜਾ ਵੇਜਿਸ ਘੱਟ ਦੇਣੇ ਪੈਂਦੇ ਆ ਤੁਹਾਨੂੰ ਹਨਾ, ਜਾਂ ਲਾਅਜ਼ ਇੰਨੇ ਸਟ੍ਰਿਕਟ ਨਹੀਂ ਹੁੰਦੇ, ਟੈਕਸਿਸ ਇੰਨੇ ਜ਼ਿਆਦਾ ਨਹੀਂ ਹੁੰਦੇ, ਹਾਂਜੀ ਟੈਕਸਿਸ ਇੰਨੇ ਜ਼ਿਆਦਾ ਨਹੀਂ ਹੁੰਦੇ, ਤਾਂ ਉਹ ਕੰਟਰੀਜ਼ ਦੇ ਵਿੱਚ ਵੱਡੀਆਂ ਵੱਡੀਆਂ ਕੰਟਰੀਜ਼ ਹਨਾ ਆਪਣੀਆਂ ਕੰਪਨੀਆਂ ਬਣਾਉਂਦੀਆਂ, ਤਾਂ ਉਹਦੇ ਨਾਲ ਜਿਹੜਾ ਉੱਥੇ ਸ਼ੁਰੂ ਕਰਦੇ ਤਾਂ ਕਿ ਇਨਵਾਇਰਮੈਂਟਲ ਨੁਕਸਾਨ ਵੀ ਉਹਨਾਂ ਨੂੰ ਹੀ ਹੋਣ ਤੇ ਜਿਹੜਾ ਪੈਸਾ ਇਹਨਾਂ ਨੂੰ ਬਣੇ ਹਨਾ। ਸੋ ਚਾਈਨਾ ਨੇ ਇਹ ਕੰਪਨੀ ਖਰੀਦ ਲਈ, ਉਸ ਤੋਂ ਬਾਅਦ ਚਾਈਨਾ ਨੇ ਪਿਛਲੇ ਕੁਛ ਸਾਲਾਂ ਚ ਜਿਹੜਾ US ਔਰ ਆਸਟ੍ਰੇਲੀਆ ਨੂੰ ਵੀ ਦੁਬਾਰਾ ਜਿਹੜਾ ਉਹਨਾਂ ਦੀਆਂ ਜਿਹੜੀਆਂ ਮੇਨ ਕੰਪਨੀਜ਼ ਹੈਗੀਆਂ ਜਿਹੜੀਆਂ ਇਹਦੇ ਵਿੱਚ ਕੰਮ ਕਰਦੀਆਂ ਹੈਗੀਆਂ, ਜਿਹਦੇ ਵਿੱਚ ਲਾਈਨਾ ਕੰਪਨੀ ਹੈਗੀ ਆਸਟ੍ਰੇਲੀਆ ਦੀ ਜਿਹੜੀ ਉਹਨਾਂ ਨੂੰ ਖਰੀਦਣ ਦੀ ਜਿੱਦਾਂ ਪੇਸ਼ਕਸ਼ ਕੀਤੀ ਕਿ ਅਸੀਂ ਸ਼ੇਅਰ ਖਰੀਦਾਂਗੇ, ਬਟ ਦੋਨਾਂ ਹੀ ਗਵਰਨਮੈਂਟਸ ਨੇ ਮਨਾ ਕਰ ਦਿੱਤਾ ਕਿ ਨਹੀਂ, ਕਿਉਂਕਿ ਅਲਟੀਮੇਟਲੀ ਫਿਰ ਉਹ ਸ਼ੇਅਰ ਖਰੀਦ ਕੇ ਫਿਰ ਜ਼ਿਆਦਾ ਹੌਲੀ ਹੌਲੀ ਆਪਣਾ ਹਨਾ ਉਹ ਕਰ ਲੈਂਦੇ ਹੈਗੇ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਜਿਹੜਾ ਚਾਈਨਾ ਜਿਹੜਾ ਆ ਉਹ ਡੋਮੀਨੈਂਟ ਹੋ ਗਿਆ ਕਿ ਕੁਛ ਸਾਲਾਂ ਦੇ ਵਿੱਚ ਜਿਹੜਾ 33-35% ਤੋਂ ਜਿਹੜਾ 90-95% ਜਿਹੜੀ ਆ ਰਿਫਾਈਨਿੰਗ ਉਹ ਕਰਨ ਲੱਗ ਗਿਆ ਚਾਈਨਾ। ਤੋ ਸਾਰੇ ਸਾਰੇ ਫੈਕਟਰ ਵਿੱਚ ਆਉਂਦੇ ਹੈਗੇ, ਉਹਨਾਂ ਦੀ ਆਪਣੀ ਜਿਹੜੀ ਇਕੋਨੋਮਿਕ ਪਲੈਨਿੰਗ ਵੀ ਸੀਗੀ, ਔਰ ਜਿਹੜੀ ਦੂਜੀ ਕੰਟਰੀਜ਼ ਨੇ ਛੱਡ ਦਿੱਤਾ ਸੀਗਾ ਜਿਹੜਾ ਇਸ ਸੈਕਟਰ ਚ ਕੰਮ ਕਰਨਾ ਉਹ ਵੀ ਸੀਗਾ।
0: ਸੋ ਇਹ ਗਲੋਬਲ ਕ੍ਰਾਈਸਿਸ ਦੀ ਆਪਾਂ ਗੱਲ ਕਰ ਰਹੇ ਹਾਂ।
1: ਹਾਂਜੀ, ਇਹ ਮੈਂ ਗੱਲ ਕਰੀ ਕਿ ਕਿਵੇਂ ਚਾਈਨਾ ਗਲੋਬਲ ਕ੍ਰਾਈਸਿਸ ਇਹਦੇ ਤੋਂ ਹੀ ਓਰੀਜਿਨੇਟ ਹੋਇਆ, ਕਿਉਂਕਿ ਹੁਣ ਜਦੋਂ ਕੋਈ ਇੱਕ ਕੰਟਰੀ ਜਦੋਂ ਮੋਨੋਪੋਲੀ ਹੋ ਗਈ, ਕੋਈ ਇੱਕ ਕੰਟਰੀ ਹੀ 95% ਜਾਂ 96% ਰਿਫਾਈਨਿੰਗ ਸੁਧਾਈ ਕਰ ਰਹੀ ਆ ਹਨਾ ਔਰ ਬਾਕੀ ਕੰਟਰੀਜ਼ ਨੂੰ ਵੇਚ ਰਹੀ ਆ ਸੋ ਉੱਥੇ ਗਲੋਬਲ ਕ੍ਰਾਈਸਿਸ ਸ਼ੁਰੂ ਜਿਹੜਾ ਸਭ ਤੋਂ ਪਹਿਲਾਂ ਹੁਣ ਕਿਉਂਕਿ ਹੁਣ ਅੱਜ ਦੇ ਟਾਈਮ 'ਚ ਜਦੋਂ ਅਸੀਂ ਦੇਖਦੇ ਹਾਂ ਤਾਂ ਇਹਦਾ ਬਹੁਤ ਰੌਲਾ ਹੈ ਸਾਰੀ ਕੰਟਰੀਜ਼ ਨੂੰ ਪਤਾ ਹੈ ਕਿ ਹਨਾ ਚਾਈਨਾ ਡੋਮੀਨੇਟ ਕਰ ਰਹੀ ਹੈ ਚਾਈਨਾ ਡੋਮੀਨੇਟ ਕਰ ਰਹੀ ਹੈ ਸਾਨੂੰ ਵੀ ਕੁਛ ਕਰਨਾ ਔਰ ਹਰ ਕੰਟਰੀ ਆਪਣਾ ਆਪਣਾ ਜਿਹੜਾ ਪਲੈਨਿੰਗ ਕਰ ਰਹੀ ਹੈ ਇਹਨਾਂ ਚੀਜ਼ਾਂ ਦੇ ਬਾਰੇ 'ਚ ਸੋ 2010 ਦੇ ਵਿੱਚ ਦੀ ਸ਼ੁਰੂਆਤ ਹੋਈ ਸੀ 2010 ਦੇ ਵਿੱਚ ਉਦੋਂ ਜਿਹੜਾ ਜਾਪਾਨ ਔਰ ਚਾਈਨਾ ਦੇ ਵਿੱਚ ਕੋਈ ਇਸ਼ੂ ਹੋ ਗਿਆ ਸੀ ਜਾਪਾਨ ਜਿਹੜੀ ਉਹਨਾਂ ਦੀ ਜਿਹੜੀ ਫੌਜ ਸੀਗੀ ਜਿਹੜੀ ਕੋਸਟ ਗਾਰਡ ਸੀਗੇ ਉਹਨਾਂ ਨੇ ਇੱਕ ਚਾਈਨੀਜ਼ ਸਿਟੀਜ਼ਨ ਨੂੰ ਫੜ ਲਿਆ ਸੀਗਾ ਹਨਾ ਜਿਵੇਂ ਹੁੰਦਾ ਹੀ ਆ ਫੜ ਲੈਂਦੇ ਆ ਤੋ ਉਸ ਤੋਂ ਬਾਅਦ ਜਿਹੜਾ ਚਾਈਨਾ ਨੇ ਜਾਪਾਨ ਨੂੰ ਜਿਹੜੇ ਆ ਜਿਹੜਾ ਵਪਾਰ ਥੋੜੇ ਦਿਨਾਂ ਲਈ ਬੰਦ ਹੋ ਗਿਆ ਔਰ ਉਹਦੇ ਵਿੱਚ ਕੁਛ ਜਿਹੜੇ ਰੇਅਰ ਅਰਥ ਮਿਨਰਲ ਦਾ ਪ੍ਰੋਜੈਕਟ ਵੀ ਸੀਗੇ ਜਿਹੜਾ ਮਤਲਬ ਜਿਹੜਾ ਇੰਪੋਰਟ ਐਕਸਪੋਰਟ ਚੱਲਦਾ ਸੀ ਉਹ ਵੀ ਬੰਦ ਹੋ ਗਿਆ ਸੋ ਉਸ ਟਾਈਮ ਦੇ ਉੱਤੇ ਸਭ ਤੋਂ ਪਹਿਲਾਂ ਕੰਟਰੀਜ਼ ਬਾਕੀ ਕੰਟਰੀਜ਼ ਨੂੰ ਵੀ ਲੱਗਾ ਕਿ ਕਿਉਂਕਿ ਚਾਈਨਾ ਕੋਲ ਜ਼ਿਆਦਾ ਪਾਵਰ ਹੈਗੀ ਆ ਤਾਂ ਉਹ ਤਾਂ ਕਿਸੇ ਵੀ ਟਾਈਮ ਬੰਦ ਕਰ ਸਕਦੇ ਆ ਹਨਾ ਔਰ ਉਸ ਤੋਂ ਬਾਅਦ ਚਾਈਨਾ ਨੇ ਥੋੜਾ ਜਿਹਾ ਇਹ ਵੀ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਕਿ ਅਸੀਂ ਹਰ ਕੰਟਰੀ ਨੂੰ ਮਤਲਬ ਉਹਨਾਂ ਨੇ ਅਲੱਗ ਜਿਹੜੇ ਬਣਾ ਦਿੱਤੇ ਸੀ ਕਿ ਅਸੀਂ ਇਸ ਕੰਟਰੀ ਨੂੰ ਇੰਨਾ ਹੀ ਜਿਹੜਾ ਰੇਅਰ ਅਰਥ ਮਿਨਰਲ ਪ੍ਰੋਵਾਈਡ ਕਰਾਂਗੇ ਇਸ ਤੋਂ ਜ਼ਿਆਦਾ ਨਹੀਂ ਕਰਾਂਗੇ ਤੇ ਉਹਦੇ ਨਾਲ ਜਿਹੜਾ ਪੂਰੇ ਵਰਲਡ ਲੈਵਲ ਦੇ ਉੱਤੇ ਜਿਹੜੀ ਲੋਕ ਉਹਨਾਂ ਨੂੰ ਲੱਗਣਾ ਸ਼ੁਰੂ ਜਿਹੜਾ ਹੋ ਗਿਆ ਹਨਾ ਜਿਹਦੇ ਲਈ ਜਿੱਦਾਂ ਮੈਂ ਪਹਿਲਾਂ ਦੱਸਿਆ ਸੀ ਕਿ US 'ਚ ਜਿਹੜੇ 2012 'ਚ ਜਿਹੜੀ ਮੌਲੀ ਕੋਪ ਕੰਪਨੀ ਜਿਹੜੀ ਸਭ ਤੋਂ ਪਹਿਲਾਂ ਕੰਮ ਕਰਦੀ ਸੀਗੀ REMs ਦੇ ਵਿੱਚ ਉਹਨਾਂ ਨੇ $500 million ਇਨਵੈਸਟ ਕੀਤੇ ਦੁਬਾਰਾ ਉੱਥੇ ਮਾਈਨ ਹੈਗੀ ਆ ਮਾਊਂਟੇਨ ਪਾਸ ਕਰਕੇ ਮਾਊਂਟੇਨ ਪਾਸ ਮਾਈਨ ਹੈਗੀ ਆ ਉੱਥੇ ਉਹਨਾਂ ਨੇ ਉਹਨੂੰ ਦੁਬਾਰਾ ਓਪਨ ਕੀਤਾ ਕਿ ਤਾਂ ਕਿ ਉੱਥੇ ਜਿਹੜੀ ਆ ਪ੍ਰੋਡਕਸ਼ਨ ਔਰ ਜਿਹੜੀ ਸੁਧਾਈ ਕਰਨੀ ਸ਼ੁਰੂ ਕਰਨ ਬਟ ਅਪੈਰੈਂਟਲੀ ਉਹਨਾਂ ਦਾ ਨਹੀਂ ਹੋ ਸਕਿਆ ਸਕਸੈਸਫੁਲ ਔਰ ਉਹ ਕੰਪਨੀ ਬੈਂਕ ਕਰਪਟ ਹੋ ਗਈ ਔਰ ਅਲਟੀਮੇਟਲੀ ਉਹ ਕੰਪਨੀ ਦੁਬਾਰਾ ਚਾਈਨਾ ਕੋਲ ਆਪਣਾ ਜਿਹੜਾ ਪਾਰਸ਼ੀਅਲੀ ਜਿਹੜੀ ਆ ਉਹਨੂੰ ਸੁਧਾਰ ਕੇ ਉਹ ਫਿਰ ਚਾਈਨਾ ਭੇਜ ਰਿਹਾ ਤੇ ਮੁੜ ਕੇ ਚਾਈਨਾ ਤੋਂ ਫਿਰ ਐਕਸਪੋਰਟ ਇੰਪੋਰਟ ਕਰਦੀਆਂ ਸਾਰੀਆਂ ਕੰਟਰੀਜ਼ ਹਨਾ ਔਰ ਉਹ ਆਪਣਾ ਮਤਲਬ ਐਕਸਟਰਾ ਚਾਰਜਿਸ ਲਾਉਂਦੇ ਆ ਉਸ ਤੋਂ ਬਾਅਦ ਜਿਹੜਾ 2025 ਦਾ ਕ੍ਰਾਈਸਿਸ ਆਪਾਂ ਦੇਖਿਆ ਉਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਦੋਂ ਚਾਈਨਾ ਨੇ ਜਦੋਂ ਹੁਣ ਇਹ ਰੌਲਾ ਪੈ ਰਿਹਾ ਸੀ ਟ੍ਰੇਡ ਵਾਰ ਦਾ ਜਿਹੜੀ ਟੈਰਿਫ ਲਗਾਏ ਹੈਗੇ ਟਰੰਪ ਨੇ ਉਸ ਤੋਂ ਬਾਅਦ ਚਾਈਨਾ ਨੇ ਹੋਰ ਖਾ ਦਿੱਤਾ ਤੇ ਫਿਰ ਕੰਟਰੀਜ਼ ਨੂੰ ਬਾਕੀ ਕੰਟਰੀਜ਼ ਨੂੰ ਹੋਰ ਜ਼ਿਆਦਾ ਹੋ ਰਿਹਾ ਸੋ ਹਰ ਕੰਟਰੀ ਜਿਹੜਾ ਕੰਮ ਕਰ ਰਹੀ ਹੈਗੀ ਆ ਇਹਦੇ ਉੱਤੇ ਸੋ ਇਹ ਜਿਹੜੇ 2010 ਦੇ ਵਿੱਚ ਜਦੋਂ ਸਭ ਤੋਂ ਪਹਿਲਾਂ ਹੋਈ ਤਾਂ ਕੰਟਰੀਜ਼ ਨੂੰ ਲੱਗਿਆ ਕਿ ਨਹੀਂ ਹੁਣ ਚਾਈਨਾ ਦੀ ਜ਼ਿਆਦਾ ਮੋਨੋਪੋਲੀ ਹੋਈ ਤਾਂ ਸਾਨੂੰ ਵੀ ਕੁਛ ਕਰਨਾ ਚਾਹੀਦਾ ਇਹਦੇ ਲਈ ਹਨਾ ਕਿਉਂਕਿ ਫਿਊਚਰ ਚ ਵੀ ਇਹ ਕੁਛ ਹੋ ਸਕਦਾ ਔਰ ਜਿੱਦਾਂ ਅਸੀਂ ਦੱਸੇ ਕਿ ਹਰ ਇੱਕ ਚੀਜ਼ ਚ ਛੋਟੀ ਤੋਂ ਛੋਟੀ ਚੀਜ਼ ਚ ਇਹ ਯੂਜ਼ ਹੁੰਦੇ ਆ ਸੋ ਅਗਰ ਇਹ ਨਹੀਂ ਮਿਲੂਗੇ ਤੁਹਾਨੂੰ ਤਾਂ ਫਿਰ ਪ੍ਰੋਡਕਸ਼ਨ ਘੱਟਦੀ ਆ ਔਰ ਪਾਪੂਲੇਸ਼ਨ ਅਗਰ ਅਸੀਂ ਇੰਡੀਆ ਦੀ ਗੱਲ ਕਰਦੇ ਸਾਡੀ ਪਾਪੂਲੇਸ਼ਨ ਹਨਾ ਵੱਧ ਰਹੀ ਹੈਗੀ ਆ ਸੋ ਜਿਹੜੀ ਆ ਇਲੈਕਟ੍ਰਿਕ ਵਹੀਕਲਸ ਦੀ ਡਿਮਾਂਡ ਇੰਡੀਆ ਚ ਕਾਫੀ ਵੱਧ ਰਹੀ ਹੈਗੀ ਆ ਮੋਬਾਈਲ ਫੋਨਸ ਦੀ ਵੱਧ ਰਹੀ ਹੈਗੀ ਸੋ ਸ਼ਾਰਟੇਜ ਆ ਜਾਂਦੀ ਆ ਉਹਨਾਂ ਚੀਜ਼ਾਂ ਦੀ
0: ਰਾਈਟ ਠੀਕ ਹੋ ਗਿਆ ਜ਼ਾਹਿਰ ਜੀ ਗੱਲ ਹੈ ਕਿ ਉਹਨਾਂ ਉਸ ਅਪਰਚੁਨਿਟੀ ਦਾ ਫਾਇਦਾ ਕਿਉਂ ਛੱਡੂਗਾ ਚਾਈਨਾ ਜਦੋਂ ਇਹ ਪਤਾ ਚੱਲ ਰਿਹਾ ਹੈਗਾ ਕਿ ਉੱਥੇ ਜਦੋਂ ਅਸੀਂ ਇਲੈਕਟ੍ਰਿਕ ਗੱਡੀਆਂ ਦੀ ਗੱਲ ਕਰਦੇ ਹਾਂ ਹੋਰ ਚੀਜ਼ਾਂ ਦੀ ਗੱਲ ਕਰਦੇ ਹਾਂ ਅਤੇ ਉਹਨਾਂ ਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਵਧਾ ਦਿੱਤੀ ਹੈ ਸੋ ਜ਼ਾਹਿਰ ਜੀ ਗੱਲ ਹੈ ਕਿ ਉਹਦੀ ਵੀ ਕਿਉਂ ਛੱਡੀ ਜਾਊਗੀ ਇਕਨੋਮਿਕ ਇਨਵਾਇਰਮੈਂਟਲ ਕੰਸਰਨ ਕੀ ਹੈਗੇ ਨੇ ਇਹਦੇ ਕਹਿੰਦੇ ਨੇ ਕਿ ਜਿਹੜੇ ਰੇਅਰ ਮਿਨਰਲਸ ਨੇ ਉਹ ਕੱਢਣੇ ਇੰਨੇ ਵੀ ਸੌਖੇ ਨਹੀਂ ਹੁੰਦੇ ਕੱਢ ਲੈਂਦੇ ਆ ਪਰ ਉਹਦੇ ਨਾਲ ਧਰਤੀ ਦੇ ਉੱਤੇ ਪ੍ਰਭਾਵ ਬਹੁਤ ਮਾੜੇ ਪੈਂਦੇ ਨੇ
1: ਹਾਂਜੀ ਇਹਦਾ ਜਿੱਦਾਂ ਮੈਂ ਦੱਸਿਆ ਕਿ ਇਹਦੇ ਤੇ ਅਲੱਗ ਅਲੱਗ ਜਿਹੜੀ ਸਟੇਜਸ ਹੁੰਦੀਆਂ ਨਾ ਪਹਿਲਾਂ ਤੁਸੀਂ ਐਕਸਪਲੋਰ ਕਰਦੇ ਆ ਕਿ ਕਿੱਥੇ ਹੈਗੀ ਆ ਤੁਹਾਡੀ ਮਾਈਨਿੰਗ ਕਿੱਥੇ ਤੁਹਾਨੂੰ ਮਿਲਣਗੇ ਕਿੱਥੇ ਨਹੀਂ ਮਿਲਣਗੇ ਫਿਰ ਤੁਸੀਂ ਉਹਦੀ ਉਹ ਜਦ ਤੁਹਾਨੂੰ ਪਤਾ ਚੱਲ ਗਿਆ ਫਿਰ ਤੁਸੀਂ ਕੱਢਦੇ ਆ ਫਿਰ ਤੁਸੀਂ ਕ੍ਰਸ਼ਿੰਗ ਕਰਦੇ ਆ ਸੁਧਾਈ ਕਰਦੇ ਤੋ ਅਲੱਗ ਅਲੱਗ ਸਟੇਜਸ ਤੇ ਅਲੱਗ ਅਲੱਗ ਜਿਹੜੇ ਇਫੈਕਟ ਹੁੰਦੇ ਆ ਜਦੋਂ ਤੁਸੀਂ ਸਭ ਤੋਂ ਪਹਿਲਾਂ ਐਕਸਪਲੋਰ ਕਰਨਾ ਉਹ ਕਿਵੇਂ ਕਰਨਾ ਕਿ ਕਿਸ ਏਰੀਆ ਦੇ ਵਿੱਚ ਫੋਰੈਸਟ ਆ ਹਨਾ ਮੰਨ ਲਓ ਤੁਸੀਂ ਤੁਹਾਨੂੰ ਉੱਥੋਂ ਵੈਜੀਟੇਸ਼ਨ ਹਟਾਉਣੀ ਪੈਣੀ ਆ ਫਿਰ ਤੁਸੀਂ ਦੇਖੋਗੇ ਕਿ ਉਹਦੇ ਥੱਲੇ ਕਿਹੜੇ ਭੰਡਾਰ ਪਏ ਹੈਗੇ ਨਾ ਉਹਦੇ ਨਾਲ ਜਿਹੜੀ ਆ ਉੱਥੇ ਦੀ ਹੈਬੀਟੈਟ ਖਰਾਬ ਹੁੰਦੀ ਆ ਜਿਹੜੇ ਉਸ ਬੂਟਿਆਂ ਦੇ ਉੱਤੇ ਜਾਂ ਟ੍ਰੀਜ਼ ਦੇ ਉੱਤੇ ਜਿਹੜੇ ਐਨੀਮਲਸ ਜਿਹੜੇ ਆ ਰਿਲਾਏ ਕਰਦੇ ਆ ਉਹਨਾਂ ਦੀ ਜਿਹੜੀ ਹੈਬੀਟੈਟ ਖਰਾਬ ਹੁੰਦੀ ਤੋਂ ਪਹਿਲਾਂ ਤਾਂ ਸਭ ਤੋਂ ਪਹਿਲੇ ਸਟੈਪ ਤੇ ਹੀ ਜਿਹੜਾ ਆ ਸੋਇਲ ਇਫੈਕਟ ਕਰਦਾ ਹੈਗਾ ਇਹ ਹਨਾ ਫਿਰ ਮਾਈਨਿੰਗ ਦੇ ਲਈ ਜਿਹੜੀ ਆ ਇਹ ਜਿਹੜੇ ਆ ਰੇਡੀਓ ਐਕਟਿਵ ਕਿਉਂਕਿ ਵੇਸਟ ਬਹੁਤ ਜਨਰੇਟ ਹੁੰਦਾ ਜਿੱਦਾਂ ਮੈਂ ਦੱਸਿਆ ਕਿ ਮੋਸਟਲੀ ਜਿਹੜਾ ਯੂਰੇਨੀਅਮ ਔਰ ਥੋਰੀਅਮ ਦੇ ਨਾਲ ਮਿਲਦੇ ਆ ਜਿਹੜੇ ਰੇਡੀਓ ਐਕਟਿਵ ਪ੍ਰੋਡਕਟ ਹੈਗੇ ਆ ਹਾਲਾਂਕਿ ਰੇਅਰ ਅਰਥ ਮਿਨਰਲ ਆਪਣੇ ਆਪ ਚ ਰੇਡੀਓ ਐਕਟਿਵ ਮਟੀਰੀਅਲ ਨਹੀਂ ਹੈਗੇ ਸਿਰਫ ਇੱਕ ਇਹਨੂੰ ਛੱਡ ਕੇ ਬਾਕੀ 16 ਜਿਹੜੇ ਹੈਗੇ ਆ ਉਹ ਨੋਨ ਰੇਡੀਓ ਐਕਟਿਵ ਹੈਗੇ ਆ ਸੋ ਰੇਡੀਓ ਐਕਟੀਵਿਟੀ ਦੀ ਵਜ੍ਹਾ ਨਾਲ ਰੇਡੀਏਸ਼ਨ ਜਾਂ ਉਹ ਜਿਹੜਾ ਵੇਸਟ ਰਿਲੀਜ਼ ਹੁੰਦਾ ਉਹ ਜਿਹੜੀ ਆ ਪ੍ਰੋਬਲਮ ਕੋਜ਼ ਕਰਦਾ ਫਿਰ ਰਿਫਾਈਨਿੰਗ ਦੇ ਲਈ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਬਹੁਤ ਸਟਰੋਂਗ ਐਸਿਡ ਸਾਨੂੰ ਯੂਜ਼ ਕਰਨੇ ਪੈਂਦੇ ਆ ਜਿਹੜੇ ਆ ਜਦੋਂ ਉਹਨਾਂ ਦੀ ਪ੍ਰੋਪਰ ਜਿਹੜਾ ਉਹਨਾਂ ਨੂੰ ਕੰਟੇਨ ਨਾ ਕੀਤਾ ਜਾਵੇ ਮਤਲਬ ਉਹਦੀ ਪ੍ਰੋਪਰ ਡਿਸਪੋਜ਼ਲ ਨਾ ਹੋਵੇ ਤਾਂ ਉਹਦੀ ਵਜ੍ਹਾ ਨਾਲ ਜਿਹੜਾ ਉਹ ਸੋਇਲ ਦੇ ਵਿੱਚ ਚਲੇ ਜਾਂਦੇ ਆ ਮਿੱਟੀ ਦੇ ਵਿੱਚ ਜਿਹੜੇ ਚਲੇ ਜਾਂਦੇ ਆ ਜਿਹਦੇ ਨਾਲ ਫਿਰ ਉਹ ਜਿਹੜਾ ਪਾਣੀ ਜਿਹੜਾ ਮਿੱਟੀ ਦੇ ਵਿੱਚ ਵਾਟਰ ਟੇਬਲ ਖਰਾਬ ਹੁੰਦਾ ਔਰ ਜਦੋਂ ਉਸ ਪਾਣੀ ਨੂੰ ਹਿਊਮਨਸ ਯੂਜ਼ ਕਰਦੇ ਆ ਈਵਨ ਚਾਈਨਾ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਜਿਹੜੀ ਮਾਈਨਿੰਗ ਡਿਸਟ੍ਰਿਕਟ ਹੈਗੀ ਆ ਬਾਇਨ ਓਬੋ ਜਿਹੜੀ ਇਨਰ ਮੰਗੋਲੀਆ ਦੇ ਵਿੱਚ ਹੈਗੀ ਆ ਉੱਥੇ ਦੇ ਲੋਕਾਂ ਦੀ ਜਿਵੇਂ ਟੈਸਟਿੰਗ ਹੁੰਦੀ ਆ ਤੇ ਜਦੋਂ ਟੈਸਟਿੰਗ ਹੋਈ ਤਾਂ ਉਹਨਾਂ ਦੇ ਯੂਰਿਨ ਦੇ ਵਿੱਚ ਜਿਹੜਾ ਆ ਰੇਅਰ ਅਰਥ ਮਿਨਰਲ ਜਿਹੜੇ ਆ ਪਾਏ ਗਏ ਹਨਾ ਸੋ ਇੱਦਾਂ ਦੀ ਚੀਜ਼ ਆ ਜਿਹੜੀ ਹਿਊਮਨ ਨੂੰ ਬਹੁਤ ਇੰਪੈਕਟ ਕਰਦਾ ਆ ਜਦੋਂ ਤੁਸੀਂ ਇੱਥੇ ਵੈਜੀਟੇਸ਼ਨ ਕਰਨੀ ਉਹ ਖਰਾਬ ਹੋਣੀ ਤੇ ਹੌਲੀ ਹੌਲੀ ਉਹ ਤੁਹਾਡੇ ਹਰ ਆਲੇ ਦੁਆਲੇ ਚਾਹੇ ਉਹ ਪਾਣੀ ਆ ਚਾਹੇ ਉਹ ਮਿੱਟੀ ਆ ਚਾਹੇ ਉਹ ਹਵਾ ਆ ਕਿਉਂਕਿ ਜਦੋਂ ਮਾਈਨਿੰਗ ਦਾ ਸਾਨੂੰ ਪਤਾ ਉੱਥੋਂ ਕਿੰਨਾ ਜਿਹੜੀ ਡਸਟ ਵਗੈਰਾ ਜਨਰੇਟ ਹੁੰਦੀ ਹੈ ਨਾ ਉਹਦੇ ਨਾਲ ਰੈਸਪੀਰੇਟਰੀ ਪ੍ਰੋਬਲਮਸ ਜਿਹੜੀਆਂ ਹੋ ਜਾਂਦੀਆਂ ਫਿਰ ਰੇਡੀਓ ਐਕਟਿਵ ਵੇਸਟ ਦੀ ਵਜ੍ਹਾ ਨਾਲ ਜਿਹੜੇ ਫਿਊਚਰ ਜਨਰੇਸ਼ਨ ਜਿਹੜੇ ਬੱਚੇ ਪੈਦਾ ਹੋਣ ਵਾਲੇ ਹੁੰਦੇ ਉਹਨਾਂ ਚ ਕੋਈ ਜਿਹੜੀ ਪ੍ਰੋਬਲਮ ਆ ਸਕਦੀ ਜਿਵੇਂ ਸਾਨੂੰ ਅਸੀਂ ਉਹ ਹੀਰੋਸ਼ੀਮਾ ਔਰ ਸਾਰੀਆਂ ਚੀਜ਼ਾਂ ਦੇ ਵਿੱਚ ਸਾਨੂੰ ਪਤਾ ਨਾ ਕਿਉਂਕਿ ਰੇਡੀਓ ਐਕਟੀਵਿਟੀ ਬਹੁਤ ਡੇਂਜਰਸ ਹੁੰਦੀ ਆ ਜਿਹੜੀ ਅਸੀਂ ਐਕਸਰੇ ਯੂਜ਼ ਕਰਦੇ ਹਾਂ ਹੋਸਪਿਟਲ ਦੇ ਵਿੱਚ ਉਹ ਵੀ ਇੱਕ ਰੇਡੀਓ ਉਹ ਵੀ ਇੱਕ ਤਰ੍ਹਾਂ ਦੀ ਐਕਸਰੇ ਮਤਲਬ ਇੱਕ ਤਰ੍ਹਾਂ ਦੀਆਂ ਰੇਡੀਏਸ਼ਨ ਹੈਗੀਆਂ ਬਟ ਉਹ ਬਹੁਤ ਘੱਟ ਅਮਾਊਂਟ ਚ ਯੂਜ਼ ਕੀਤੀਆਂ ਜਾਂਦੀਆਂ ਹਨਾ ਇਸੇ ਲਈ ਜਿਹੜੀਆਂ ਜ਼ਿਆਦਾਤਰ ਅਸੀਂ ਜਿਹੜਾ ਅਵੋਇਡ ਕਰਦੇ ਹਾਂ ਰੇਡੀਏਸ਼ਨ ਨੂੰ ਜਦੋਂ ਅਸੀਂ ਸਪੇਸ ਐਕਸਪਲੋਰੇਸ਼ਨ ਵਾਲੇ ਐਪੀਸੋਡ ਚ ਵੀ ਬਹੁਤ ਗੱਲ ਕੀਤੀ ਸੀ ਇਹਨਾਂ ਦੀ ਸੋ ਹਰ ਇੱਕ ਲੈਵਲ ਦੇ ਉੱਤੇ ਜਿਹੜਾ ਇਹ ਤੁਹਾਨੂੰ ਜਿਹੜਾ ਇੰਪੈਕਟ ਕਰਦਾ ਹੈ ਐਨਵਾਇਰਮੈਂਟ ਨੂੰ ਜਿਹੜਾ ਇਹਦੀ ਮਾਈਨਿੰਗ ਕਰਨੀ ਸੋ ਇਹ ਚਾਹੇ ਤੁਸੀਂ ਮਤਲਬ ਤੁਸੀਂ ਇਹ ਕਹਿ ਸਕਦੇ ਕਿ ਇੱਕ ਗ੍ਰੀਨ ਜਿਹੜੀ ਆ ਸੇਫੈਸਟ ਇੱਕ ਜਿਹੜੀ ਪ੍ਰੋਡਕਸ਼ਨ ਕਰਨੀ ਅਸੀਂ ਸੋਚਦੇ ਹਾਂ ਬਟ ਉਸ ਦੇ ਪਿੱਛੇ ਦੀ ਜਿਹੜੀ ਬੈਕਗਰਾਉਂਡ ਸਟੋਰੀ ਹੁੰਦੀ ਆ ਉਹ ਬਹੁਤ ਜ਼ਿਆਦਾ ਐਨਵਾਇਰਮੈਂਟਲੀ ਪੋਲਿਊਟਿਡ ਜਿਹੜਾ ਇੱਕ ਪ੍ਰੋਸੈਸ ਹੈਗੀ ਆ ਚਾਹੇ ਤੁਸੀਂ ਉਹਦੇ ਲਈ ਇਲੈਕਟ੍ਰਿਕ ਵਹੀਕਲ ਬਣਾ ਰਹੇ ਹਾਂ ਪਰ ਇਲੈਕਟ੍ਰਿਕ ਵਹੀਕਲ ਬਣਾਉਣ ਲਈ ਜਿਹੜਾ ਸਮਾਨ ਆ ਰਿਹਾ ਉਹ ਜਿਹੜਾ ਜਦੋਂ ਅਸੀਂ ਉਹਨੂੰ ਮਾਈਨ ਕਰਦੇ ਹਾਂ ਉਹ ਆਪਣੇ ਆਪ ਚ ਇੱਕ ਜਿਹੜੀ ਇੱਕ ਖਤਰਨਾਕ ਪ੍ਰੋਸੈਸ ਹੈਗੀ ਆ
0: ਓਕੇ ਫਿਰ ਇਹਦਾ ਕੋਈ ਅਲਟਰਨੇਟ ਨਹੀਂ ਫਿਊਚਰ ਦੇ ਵਿੱਚ ਵੀ ਇੱਦਾਂ ਹੀ ਚੱਲਦਾ ਰਹੂਗਾ ਕਿਉਂਕਿ ਹੁਣ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਅਸੀਂ ਦੂਸਰੇ ਗ੍ਰਹਿਆਂ ਤੱਕ ਜਾ ਰਹੇ ਹੈਗੇ ਅਤੇ ਆਪਣੇ ਗ੍ਰਹਿ ਦੇ ਉੱਤੇ ਜਿਹੜੀ ਮਾਈਨਿੰਗ ਕਿਵੇਂ ਕਰਨੀ ਆ ਉਹਨੂੰ ਲੈ ਕੇ ਹਾਲੇ ਵੀ ਉਹੀ ਟ੍ਰੈਡੀਸ਼ਨਲ ਟੈਕਨੀਕਸ ਨੇ ਜਿਹੜੀਆਂ ਅੱਜ ਤੋਂ 50-100 ਸਾਲ ਪਹਿਲਾਂ ਵਰਤੀਆਂ ਜਾਂਦੀਆਂ ਸੀਗੀਆਂ ਰੇਅਰ ਅਰਥ ਮਿਨਰਲਸ ਦੀ ਮਾਈਨਿੰਗ ਆਸਾਨ ਨਹੀਂ ਕੀਤੀ ਜਾਏ ਜਾਂ ਫਿਰ ਇਹਦਾ ਅਲਟਰਨੇਟ ਨਹੀਂ ਕੋਈ ਹੋ ਸਕਦਾ ਹੈਗਾ ਕਿਉਂਕਿ ਇਹ ਤਾਂ ਡਿਮਾਂਡ ਵਧਣੀ ਹੈ ਅਸੀਂ ਇਲੈਕਟ੍ਰਿਕ ਬੈਟਰੀਆਂ ਦੀ ਗੱਲ ਕਰ ਰਹੇ ਹਾਂ ਅਸੀਂ ਮੈਡੀਕਲ ਇਕਵਿਪਮੈਂਟਸ ਦੀ ਗੱਲ ਕਰ ਰਹੇ ਹਾਂ ਘਰਾਂ ਨੂੰ ਰੋਸ਼ਨਾਉਣ ਤੋਂ ਲੈ ਕੇ ਸਪੀਕਰਾਂ ਤੱਕ ਈਚ ਐਂਡ ਐਵਰੀਥਿੰਗ ਵੱਧ ਹੀ ਰਹੀ ਹੈ ਫਿਰ ਇਹਦਾ ਅਲਟਰਨੇਟ ਨਹੀਂ ਤੁਹਾਨੂੰ ਲੱਗਦਾ ਕੋਈ ਹੋਣਾ ਚਾਹੀਦਾ ਹੈਗਾ
1: ਹਾਂਜੀ ਕਾਫੀ ਮਤਲਬ ਆਲਟਰਨੇਟ ਜਿਹੜੀ ਸਾਇੰਟਿਫਿਕ ਕਮਿਊਨਿਟੀ ਦੇ ਵਿੱਚ ਵੀ ਪੂਰੀ ਇਹਦੀ ਰਿਸਰਚ ਚੱਲ ਰਹੀ ਕਿਹੜੇ ਕਿਹੜੇ ਅਸੀਂ ਆਲਟਰਨੇਟ ਜਿਵੇਂ ਅਸੀਂ ਜਦੋਂ ਮੈਂ ਮੈਗਨੇਟ ਦੀ ਗੱਲ ਕੀਤੀ ਤੇ ਨੀਓਡਾਈਮੀਅਮ ਜਿਹੜਾ ਯੂਜ਼ ਕਰਦੇ ਹਾਂ ਜਿਹੜਾ ਇਲੈਕਟ੍ਰਿਕ ਵਹੀਕਲ ਜਿਹੜੇ ਸਾਡੇ ਆਉਂਦੇ ਆ ਉਹਨਾਂ ਚ ਯੂਜ਼ ਹੁੰਦਾ ਹੈ ਵਿੰਡ ਟਰਬਾਈਨਸ ਜਿਹੜੀਆਂ ਉਹਨਾਂ ਚ ਯੂਜ਼ ਹੁੰਦਾ ਨਾ ਇਲੈਕਟ੍ਰੋਨਿਕਸ ਦੇ ਵਿੱਚ ਯੂਜ਼ ਹੁੰਦਾ ਸੋ ਉਹਦੀ ਬਜਾਏ ਜਿਹੜਾ ਅੱਜ ਕੱਲ ਇਹ ਆਲਟਰਨੇਟਿਵ ਕੋਸ਼ਿਸ਼ ਕਰ ਰਿਹਾ ਕਿ ਉਹਦੀ ਬਜਾਏ ਜਿਹੜਾ ਆ ਆਇਰਨ ਆਕਸਾਈਡ ਤੋਂ ਬਣੀਆਂ ਮਤਲਬ ਆਇਰਨ ਤੋਂ ਬਣੀਆਂ ਜਿਹੜੀਆਂ ਮੈਗਨੇਟਸ ਹੈਗੀਆਂ ਉਹਨਾਂ ਨੂੰ ਯੂਜ਼ ਕੀਤਾ ਜਾ ਸਕੇ ਕਿਉਂਕਿ ਉਹਨਾਂ ਨੂੰ ਇੱਕ ਤਾਂ ਐਕਸਟ੍ਰੈਕਟ ਕਰਨਾ ਬਹੁਤ ਈਜ਼ੀ ਆ ਔਰ ਉਹ ਬਹੁਤ ਸਸਤੀਆਂ ਵੀ ਹੁੰਦੀਆਂ ਔਰ ਅਮਾਊਂਟ ਵੀ ਬਹੁਤ ਜ਼ਿਆਦਾ ਜਿਹੜਾ ਪ੍ਰੈਜੈਂਟ ਹੁੰਦਾ ਹਨਾ ਫਿਰ ਉਸ ਤੋਂ ਇਲਾਵਾ ਜਿਹੜੀਆਂ ਕੁਛ ਜਿਹੜੇ ਟੈਸਲਾ ਜਿਹੜੀ ਹੈਗੀ ਉਹਦੇ ਕੁਛ ਮਾਡਲਸ ਐਵੇਂ ਦੇ ਆ ਜਿਹਨਾਂ ਨੇ ਜਿਹੜੇ ਪਰਮਾਨੈਂਟ ਮੈਗਨੇਟਸ ਉਹ ਮੋਟਰਸ ਦੇ ਵਿੱਚ ਯੂਜ਼ ਕਰਦੇ ਆ ਉਹਨਾਂ ਦਾ ਯੂਜ਼ ਕਾਫੀ ਘਟਾਇਆ ਹੈਗਾ ਹਨਾ ਤੇ ਬੈਟਰੀਜ਼ ਦੇ ਵਿੱਚ ਜਿਹੜੀਆਂ ਇਹਨਾਂ ਜਿਹੜੀਆਂ ਇਹਦੀਆਂ ਬੈਟਰੀਜ਼ ਦੀ ਬਜਾਏ ਜਿਹੜੀ ਆ ਰੇਅਰ ਅਰਥ ਬੈਟਰੀਜ਼ ਦੀ ਬਜਾਏ ਲੀਥੀਅਮ ਆਇਰਨ ਫੋਸਫੇਟ ਬੈਟਰੀਜ਼ ਜਿਹੜੀਆਂ ਯੂਜ਼ ਮਤਲਬ ਡਿਫਰੈਂਟ ਤਰ੍ਹਾਂ ਦੀਆਂ ਜਿਹੜੀਆਂ ਬੈਟਰੀਜ਼ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਫਿਰ ਸੋਡੀਅਮ ਦੇ ਬੇਸਡ ਜਿਹੜੀਆਂ ਬੈਟਰੀਜ਼ ਹੁੰਦੀਆਂ ਉਹ ਯੂਜ਼ ਕਰਨ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਸਭ ਤੋਂ ਜਿਹੜਾ ਸੇਫ ਆਲਟਰਨੇਟਿਵ ਤੁਸੀਂ ਕਹਿ ਸਕਦੇ ਹੋ ਔਰ ਜਿਹੜਾ ਮੈਕਸੀਮਮ ਕੰਟਰੀਜ਼ ਅੱਜ ਕੱਲ੍ਹ ਯੂਜ਼ ਕਰ ਰਹੀ ਹੈ ਉਹ ਹੈਗਾ ਕਿ ਜਿਹੜੇ ਤੁਸੀਂ ਪੁਰਾਣੇ ਰੀਸਾਈਕਲਿੰਗ ਕਰਨੀ ਮਤਲਬ ਜਿਹੜੇ ਆਪਣੇ ਪੁਰਾਣੇ ਸਮਾਰਟਫੋਨਸ ਅਸੀਂ ਨਹੀਂ ਯੂਜ਼ ਕਰਦੇ ਉਹਨਾਂ ਦੇ ਵਿੱਚ ਜਿਹੜੀਆਂ ਰੇਅਰ ਅਰਥ ਮਿਨਰਲ ਆਲਰੇਡੀ ਹੈਗੇ ਆ ਕਿਉਂਕਿ ਬਹੁਤ ਛੋਟੇ ਛੋਟੇ ਪੀਸਿਸ ਦੇ ਵਿੱਚ ਹੁੰਦੇ ਆ ਤੇ ਉਹਨਾਂ ਨੂੰ ਉਹਨਾਂ ਦੇ ਵਿੱਚ ਐਕਸਟ੍ਰੈਕਟ ਕਰਨਾ ਵਿੰਡ ਟਰਬਾਈਨ ਦੇ ਵਿੱਚ ਜਿਹੜੇ ਮੈਗਨੇਟਸ ਯੂਜ਼ ਹੋਏ ਉਹਨਾਂ ਨੂੰ ਐਕਸਟ੍ਰੈਕਟ ਮਤਲਬ ਪੁਰਾਣੇ ਮਟੀਰੀਅਲ ਦੇ ਵਿੱਚੋਂ ਸੋ ਅੱਜ ਤੱਕ ਮੋਸਟਲੀ ਇਹ ਹੁੰਦਾ ਆਉਂਦਾ ਹੈ ਕਿ ਇਲੈਕਟ੍ਰਿਕ ਵੇਸਟ ਦੀ ਅਸੀਂ ਜਦੋਂ ਗੱਲ ਕਰਦੇ ਹਾਂ ਤਾਂ ਜਿਹੜੀਆਂ ਡਿਵੈਲਪ ਜਿਹੜੀਆਂ ਇਹ ਵਿਕਸਿਤ ਕੰਟਰੀਜ਼ ਹੁੰਦੀਆਂ ਇਹ ਕੀ ਕਰਦੀਆਂ ਆਪਣਾ ਵੇਸਟ ਜਿਹੜਾ ਇਲੈਕਟ੍ਰਿਕ ਵੇਸਟ ਮੋਸਟਲੀ ਅਫਰੀਕਨ ਕੰਟਰੀਜ਼ ਇੱਦਾਂ ਦੀਆਂ ਕੰਟਰੀਜ਼ ਨੂੰ ਭੇਜ ਦਿੰਦੀਆਂ ਹਨਾ ਈਵਨ ਇਨਕਲੂਡਿੰਗ ਇੰਡੀਆ ਇੰਡੀਆ ਦਾ ਵੀ ਜ਼ਿਆਦਾਤਰ ਜਿਹੜਾ ਈ ਵੇਸਟ ਜਿਹੜਾ ਹੈਗਾ ਉਹ ਅਫਰੀਕਾ ਵਰਗੀਆਂ ਕੰਟਰੀਜ਼ ਨੂੰ ਜਾਂਦਾ ਸੀ ਬਟ ਹੁਣ ਇੰਡੀਆ ਨੇ ਵੀ ਇਹ ਕੀਤਾ ਹੈਗਾ

0: ਭੇਜ ਰਹੀਆਂ ਨਾ, ਤੋ ਉਹ ਅਫਰੀਕਨ ਕੰਟਰੀਜ਼ ਵੀ ਕੁਛ ਇਹਦਾ ਕਰ ਤਾਂ ਨਹੀਂ ਰਹੀਆਂ, ਉਹ ਅੱਗੇ ਚਾਈਨਾ ਨੂੰ ਵੇਚਦੇ ਨੇ ਔਰ ਚਾਈਨਾ ਅੱਗੇ ਫਿਰ ਉਹਨਾਂ ਦੇ ਵਿੱਚੋਂ ਕੱਢ ਕੇ ਫਿਰ ਵੇਚ ਰਿਹਾ, ਤੋ ਉਹ ਇਹ ਸਾਰੇ ਕੁਛ ਕੁਛ ਲੈਵਲ ਦੇ ਉੱਤੇ ਚੇਂਜਸ ਕਰ ਰਹੇ। ਸੋ ਇਹ ਜਿਹੜਾ ਸਭ ਤੋਂ ਸੇਫ ਆਲਟਰਨੇਟਿਵ ਹੈਗਾ, ਤੇ ਜਿੱਦਾਂ ਮੈਂ ਇੱਕ ਅਰਬਨ ਮਾਈਨਿੰਗ ਇਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਇੱਕ ਓਪਨ ਮਾਈਨਿੰਗ ਹੁੰਦੀ ਆ ਜਿਹੜੀ ਸਾਰਿਆਂ ਨੂੰ ਪਤਾ ਹੈ, ਅਸੀਂ ਦੇਖੀ ਵੀ ਅਗਰ ਨਿਊ ਸਾਊਥ ਵੇਲਸ 'ਚ ਤਾਂ ਆਪਾਂ ਦੇਖਦੇ ਹਾਂ ਕੋਲ ਮਾਈਨਿੰਗ ਹੁੰਦੀ ਆ, ਉਹ ਜਿਹੜੀ ਤੁਸੀਂ ਇੱਕ ਓਪਨ ਪਿੱਟ ਬਣਾ ਕੇ ਕਰਦੇ ਹਾਂ, ਪਰ ਇਹਨੂੰ ਅਸੀਂ ਅਰਬਨ ਮਾਈਨਿੰਗ ਕਹਿ ਦਿੰਦੇ ਹਾਂ ਜਦੋਂ ਅਸੀਂ ਰੀਸਾਈਕਲਿੰਗ ਮੋਸਟਲੀ ਕਰਦੇ ਹਾਂ। ਬਾਕੀ ਰਿਸਰਚ ਤਾਂ ਚੱਲ ਹੀ ਰਹੀ ਹੈ ਕਿ ਹੋਰ ਕਿਹੜੇ ਅਸੀਂ ਯੂਜ਼ ਕਰ ਸਕਦੇ ਹਾਂ, ਤੇ ਜਿੱਦਾਂ ਚਾਈਨਾ, ਚਾਈਨਾ ਦੀ ਜਦੋਂ ਮੈਂ ਗੱਲ ਕਰਦੀ ਹਾਂ ਤੇ ਉਹਨਾਂ ਨੇ ਹੁਣ ਉਹਨਾਂ ਦੀ ਕੋਸ਼ਿਸ਼ ਹੈ ਕਿਉਂਕਿ ਹੁਣ ਉਹਨਾਂ ਨੂੰ ਵੀ ਪਤਾ ਜਿਹੜੀ ਮੈਂ ਬਾਇਨ ਓਬੋ ਕਰਕੇ ਜਿਹੜੀ ਮਾਈਨਿੰਗ ਦੀ ਗੱਲ ਕੀਤੀ ਆ, ਉੱਥੇ ਕਾਫੀ ਜਿਹੜਾ ਇੱਕ ਸਲੱਜ ਜਿਹਾ ਬਣਿਆ ਹੈਗਾ ਵੱਡਾ ਸਾਰਾ ਵੇਸਟ ਦਾ, ਹਨਾ ਦਲਦਲ ਜਿਹੀ, ਜਿੱਥੇ ਉਹ ਸਾਰਾ ਵੇਸਟ ਕਿਉਂਕਿ ਮੈਨੇਜ ਨਹੀਂ ਕੀਤਾ ਗਿਆ, ਇਸ ਲਈ ਲੋਕਾਂ ਦੇ ਬਲੱਡ ਦੇ ਵਿੱਚ ਜਾਂ ਯੂਰਿਨ ਦੇ ਵਿੱਚ ਜਿਹੜੇ ਆ ਇਹਨਾਂ ਦੇ ਟਰੇਸ ਮਿਲੇ ਹੈਗੇ ਆ। ਸੋ ਚਾਈਨਾ ਦੀ ਹੁਣ ਪੋਲਿਸੀ ਹੈ ਕਿ ਉਹ ਆਪਣੀ ਕੰਟਰੀਜ਼ ਦੇ ਵਿੱਚੋਂ ਕੱਢ ਕੇ ਇਹਨਾਂ ਚੀਜ਼ਾਂ ਨੂੰ ਜਿਹੜੀ ਰਿਫਾਈਨਿੰਗ ਕਿਸੇ ਦੂਜੀ ਕੰਟਰੀ ਦੇ ਵਿੱਚ ਜਿਹੜੀਆਂ ਵਿਚਾਰੀਆਂ ਗਰੀਬ ਕੰਟਰੀਜ਼ ਆ ਉੱਥੇ ਜਾ ਕੇ ਰਿਫਾਈਨਿੰਗ ਕੀਤੀ ਜਾਵੇ ਤਾਂ ਕਿ ਆਪਣੇ ਲੋਕਾਂ ਨੂੰ ਐਟਲੀਸਟ ਤੋਂ ਬਚਾਇਆ ਜਾਵੇ। ਸੋ ਇਹ ਕੰਟਰੀਜ਼ ਕੁਛ ਆਪਣੇ ਆਪਣੇ ਲੈਵਲ ਤੇ ਕਰਦੀਆਂ, ਜਿਹੜਾ ਕਿ ਓਬਵੀਅਸਲੀ ਐਥੀਕਲੀ ਸਹੀ ਨਹੀਂ ਹੈਗਾ। ਸੋ ਉਹਦੀ ਬਜਾਏ ਉਹਨਾਂ ਨੂੰ ਜਿਹੜਾ ਕੁਛ ਜਿਹੜੀ ਇੱਕ ਪ੍ਰੋਪਰ ਡਿਸਪੋਜ਼ਲ ਦਾ ਇੱਕ ਪ੍ਰੋਪਰ ਜਿਹੜਾ ਸਿਸਟਮ ਹੋਣਾ ਚਾਹੀਦਾ। ਬਟ ਉਹਦੇ ਲਈ ਇੱਕ ਹੋਰ ਵੀ ਹੈ ਕਿਉਂਕਿ ਜਿੰਨਾ ਤੁਸੀਂ ਟੈਕਨੀਕਸ ਅਗਰ ਤੁਸੀਂ ਕੋਈ ਕੰਪਨੀ ਲਗਾਉਂਦੀ ਹੈਗੀ ਐਨਵਾਇਰਮੈਂਟ ਮਤਲਬ ਉਹਨੂੰ ਸਾਫ਼ ਕਰਨ ਦੇ ਲਈ, ਹਨਾ ਜਿਹੜਾ ਉੱਥੋਂ ਪਾਣੀ ਨਿਕਲ ਰਿਹਾ ਜਾਂ ਉੱਥੋਂ ਜਿਹੜੀ ਆ ਡਸਟ ਜਾ ਰਹੀ ਆ ਬਾਹਰ ਨੂੰ, ਉਹਨੂੰ ਸਾਫ਼ ਕਰਨ ਦੇ ਲਈ ਕੋਈ ਲਾਉਂਦੀ ਤਾਂ ਉਹਨਾਂ ਨੂੰ ਪੈਸੇ ਵੀ ਜ਼ਿਆਦਾ ਖਰਚਣੇ ਪੈਂਦੇ ਆ, ਔਰ ਅਲਟੀਮੇਟਲੀ ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਉਹ ਪ੍ਰੋਡਕਟ ਬਣਾਓਗੇ ਉਹ ਮਹਿੰਗਾ ਹੋ ਜਾਂਦਾ, ਹਨਾ। ਤੇ ਉਹਦੇ ਤੇ ਇਹ ਵੀ ਚੀਜ਼ ਆ ਜਾਂਦੀ ਕਿ ਅਸੀਂ ਕੀ ਜਿਹੜਾ ਸੋਚਦੇ ਹਾਂ ਇਸ ਦੇ ਬਾਰੇ ਦੇ ਵਿੱਚ, ਅਸੀਂ ਥੋੜੇ ਜਿਹਾ ਪੈਸੇ ਜ਼ਿਆਦਾ ਪੇ ਕਰਕੇ ਵਧੀਆ ਵਾਲੀ ਮਤਲਬ ਐਨਵਾਇਰਮੈਂਟਲੀ ਫਰੈਂਡਲੀ ਪ੍ਰੋਡਕਟ ਲੈਣਾ ਚਾਹੁੰਦੇ ਹਾਂ ਜਾਂ ਨਹੀਂ ਚਾਹੁੰਦੇ ਹਾਂ, ਤਾਂ ਆਈ ਥਿੰਕ ਉਹ ਵੀ ਥੋੜਾ ਜਿਹਾ ਮੈਟਰ ਕਰਦਾ ਹੈ।
1: ਰਾਈਟ ਰਾਈਟ, ਔਰ ਇਹਦੇ ਲਈ ਇਹ ਵੀ ਬਹੁਤ ਜ਼ਰੂਰੀ ਹੈਗਾ ਕਿ ਜਿੱਦਾਂ ਤੁਸੀਂ ਸ਼ੁਰੂਆਤ 'ਚ ਦੱਸਿਆ ਸੀਗਾ ਕਿ ਕਦੇ USA ਹੁੰਦਾ ਸੀਗਾ ਪਲੇਅਰ ਅਤੇ ਕਦੇ ਹੁਣ ਅੱਜ ਦੀ ਤਰੀਕ 'ਚ ਚਾਈਨਾ ਹੈਗਾ, ਮੇਰੇ ਖਿਆਲ ਦੇ ਨਾਲ ਉਹ ਜਿਹੜੀ ਫੇਅਰ ਗੇਮ ਹੈਗੀ ਉਹ ਤਾਂ ਸੁਧਰੂਗੀ ਜਦੋਂ ਸਾਰਿਆਂ ਦੇ ਕੋਲ ਫੇਅਰ ਚਾਂਸਿਸ ਹੋਣਗੇ, ਤੇ ਉਦੋਂ ਹੀ ਫਿਰ ਸੁਧਾਰ ਦੀ ਕੋਈ ਗੁੰਜਾਇਸ਼ ਹੋ ਸਕਦੀ ਹੈ, ਨਹੀਂ ਤੇ ਇੱਕ ਤਰਫਾ ਮਾਮਲਾ ਜਿਹੜਾ ਹੁੰਦਾ ਉਹਦੇ ਵਿੱਚ ਤਾਂ ਫਿਰ ਆਪਹੁਦਰੀਆਂ ਹੀ ਚੱਲਦੀਆਂ ਨੇ। ਪਰ ਜਦੋਂ ਰਿਜ਼ਰਵ ਦੀ ਗੱਲ ਆਉਂਦੀ ਹੈ ਤੇ ਰੇਅਰ ਅਰਥ ਮਿਨਰਲਸ ਦਾ ਸਭ ਤੋਂ ਵੱਡਾ ਰਿਜ਼ਰਵ ਤਾਂ ਹੈ ਹੀ ਚਾਈਨਾ 'ਚ, ਕਿਉਂਕਿ ਜ਼ਮੀਨ ਵੀ ਵਾਹਵਾ ਹੈਗੀ ਹੈ, ਬਟ ਐਦਾਂ ਨਹੀਂ ਕਿਉਂਕਿ ਇਸ ਹਿਸਾਬ ਦੇ ਨਾਲ ਤਾਂ ਰਸ਼ੀਆ 'ਚ ਵੱਧ ਜ਼ਮੀਨ ਹੈ ਅਤੇ ਰਸ਼ੀਆ 'ਚ ਹੋਣਾ ਚਾਹੀਦੇ ਸੀ, ਬਟ ਉਹ ਟਰਾਂਸਾਈਬੇਰੀਅਨ ਜਿਹੜਾ ਏਰੀਆ ਹੈਗਾ ਉੱਥੇ ਵੈਸੇ ਹੀ ਮਾਈਨਿੰਗ ਨਹੀਂ ਹੋ ਸਕਦੀ, ਅਤੇ ਜਿੱਦਾਂ ਸੰਦੀਪ ਜੀ ਨੇ ਦੱਸਿਆ ਹੈ ਕਿ ਆਸਾਨ ਵੀ ਨਹੀਂ ਹੈਗੀ, ਪਹਿਲਾਂ ਜਿਹੜੀ ਉਹਨੂੰ ਫਾਈਂਡ ਆਊਟ ਕਰਨਾ, ਫਿਰ ਉਹਦੀ ਪ੍ਰੋਡਕਸ਼ਨ ਕਰਨਾ, ਫਿਰ ਉਹਦੀ ਸੁਧਾਈ ਕਰਨਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਬੜੀ ਮੁਸ਼ਕਿਲ ਪ੍ਰੋਸੈਸ ਹੁੰਦੀ ਹੈਗੀ ਹੈ। ਅਤੇ ਉਹ ਚਾਈਨਾ, ਬ੍ਰਾਜ਼ੀਲ, ਇੰਡੀਆ, ਆਸਟ੍ਰੇਲੀਆ, ਰਸ਼ੀਆ, ਜ਼ਾਹਰ ਜੀ ਗੱਲ ਹੈ ਅਮੈਰੀਕਾ, ਇਹ ਸਾਰੇ ਵੱਡੀ ਕੰਟਰੀਜ਼ ਹੈਗੇ ਨੇ ਜਿੱਥੇ ਰਿਜ਼ਰਵ ਵੀ ਹੈਗੇ ਨੇ ਅਤੇ ਜਿਹੜੇ ਐਕਸਟ੍ਰੈਕਟ ਵੀ ਕਰਦੇ ਨੇ, ਬਟ ਐਕਸਟ੍ਰੈਕਸ਼ਨ ਜਿਹੜੀ ਆ ਹਾਲੇ ਫਿਲਹਾਲ ਤਾਂ ਇਹੀ ਹੈ ਕਿ ਧਰਤੀ ਖੁਰਚ ਖੁਰਚ ਕੇ ਹੋ ਰਹੀ ਹੈ, ਔਰ ਜਦੋਂ ਧਰਤੀ ਖੁਰਚੀ ਗਈ ਹੈ ਥੱਲਿਓ ਤਾਂ ਧਰਤੀ ਆਪਣਾ ਫਿਰ ਜਲਵਾ ਤਾਂ ਦਿਖਾਊਗੀ। ਪਰ ਥੈਂਕ ਯੂ ਸੋ ਮੱਚ ਸੰਦੀਪ ਜੀ, ਤੁਸੀਂ ਇੰਨੀਆਂ ਸੋਹਣੀਆਂ ਇਨਫੋਰਮੇਸ਼ਨ ਦਿੱਤੀਆਂ ਨੇ ਅੱਜ ਦੇ ਦਿਨ।
0: ਬਹੁਤ ਹਾਈ ਕੁਆਲਿਟੀ ਦੇ ਰੇਅਰ ਅਰਥ ਮਿਨਰਲ ਤੇ ਜਿਹੜੀਆਂ ਜਿੱਦਾਂ ਤੁਸੀਂ ਦੱਸਿਆ ਕਿ ਸਾਰੀਆਂ ਵੱਡੀਆਂ ਵੱਡੀਆਂ ਕੰਟਰੀਜ਼ ਜਿਹੜਾ ਪਲਾਨ ਕਰ ਰਹੀਆਂ ਹੈਗੀਆਂ, ਹਨਾ। ਇੰਡੀਆ ਨੇ ਵੀ ਜਿਹੜੇ ਆ ਕੁਛ ਪਾਲਿਸੀਜ਼ ਬਣਾਈਆਂ, ਆਪਾਂ ਬਜਟ 'ਚ ਸੁਣਿਆ ਸੀਗਾ ਕਿ ਗਵਰਨਮੈਂਟ ਨੇ ਕਿਹਾ ਹੈ ਕਿ ਉਹ ਰੇਅਰ ਅਰਥ ਮਿਨਰਲ ਕੋਰੀਡੋਰ ਜਿਹੜਾ ਬਣਾਉਣਗੇ, ਤੇ 2025 ਦੇ ਵਿੱਚ ਇੱਕ ਨੈਸ਼ਨਲ ਕ੍ਰਿਟੀਕਲ ਮਿਨਰਲ ਮਿਸ਼ਨ ਜਿਹੜਾ ਲਾਂਚ ਕੀਤਾ ਸੀਗਾ ਇੰਡੀਅਨ ਗਵਰਨਮੈਂਟ ਨੇ, ਜਿਹਦੇ ਵਿੱਚ 16,000 ਕਰੋੜ ਦਾ ਜਿਹੜਾ ਬਜਟ ਰੱਖਿਆ ਗਿਆ ਕਿ ਇੰਡੀਆ ਦੀ ਜਿਹੜੀਆਂ ਕ੍ਰਿਟੀਕਲ ਮਿਨਰਲ ਜਿਹਦੇ ਵਿੱਚ ਰੇਅਰ ਅਰਥ ਵੀ ਆਉਂਦੀਆਂ, ਉਹਨਾਂ ਦੀ ਸਪਲਾਈ ਚੇਨ ਨੂੰ ਇੰਪਰੂਵ ਕਰਨ ਦੇ ਲਈ, ਜਿਹਦੇ ਵਿੱਚ ਸਾਰਾ ਕੁਛ ਹੀ ਆਉਂਦਾ, ਚਾਹੇ ਉਹ ਮਾਈਨਿੰਗ ਕਰਨੀ ਹੋਵੇ, ਚਾਹੇ ਮਤਲਬ ਪਹਿਲਾਂ ਐਕਸਪਲੋਰ ਕਰਨਾ ਹੋਵੇ ਲੱਭਣਾ ਕਿੱਥੇ ਕਿੱਥੇ ਪਏ ਆ ਭੰਡਾਰ, ਹਨਾ, ਔਰ ਉਹਨੂੰ ਮਾਈਨ ਕਰਨਾ, ਫਿਰ ਉਸ ਤੋਂ ਬਾਅਦ ਉਹਦੀ ਰਿਫਾਈਨਿੰਗ ਤੇ ਐਕਸਪੋਰਟ ਕਰਨਾ, ਉਹ ਸਾਰਾ ਕੁਛ, ਔਰ ਪ੍ਰੋਡਕਸ਼ਨ, ਹਨਾ, ਔਰ ਚਾਈਨਾ ਦੇ ਉੱਤੇ ਜਿਹੜਾ ਇੰਪੈਕਟ ਰਿਲਾਇੰਸ ਜਿਹੜੀ ਉਹ ਘਟਾਉਣੀ। ਤੋ ਇੰਡੀਆ ਦੇ ਵਿੱਚ ਜਿਹੜੀ ਮੇਜਰ ਕੰਪਨੀ ਕਰਦੀ ਹੈ ਇੰਡੀਅਨ ਰੇਅਰ ਅਰਥ ਲਿਮਿਟਿਡ ਕੰਪਨੀ ਆ, ਜਿਹੜੀ ਗਵਰਨਮੈਂਟ ਫੰਡਿਡ ਜਿਹੜੀ ਆ ਇੱਕ ਪਬਲਿਕ ਅਥਾਰਿਟੀ ਹੈਗੀ ਆ ਜਿਹੜੀ ਇਹਦੇ ਚ ਕੰਮ ਕਰਦੇ ਆ। ਫਿਰ ਉਹਨਾਂ ਨੇ ਰੇਅਰ ਅਰਥ ਦੀ ਪਰਮਾਨੈਂਟ ਮੈਗਨੇਟਸ ਦੀ ਜਿਹਦੀ ਮੈਂ ਗੱਲ ਕੀਤੀ ਆ, ਉਹਦੇ ਚ ਵੀ ਇੱਕ ਜਿਹੜਾ ਇੱਕ ਪਾਲਿਸੀ ਅਲੱਗ ਤੋਂ ਲਿਆਂਦੀ ਆ, ਜਿਹਦੇ ਚ 73 ਬਿਲੀਅਨ ਜਿਹੜਾ ਰੁਪਏ ਮਤਲਬ ਆਲਮੋਸਟ $800 ਮਿਲੀਅਨ ਯੂਐਸ ਡਾਲਰ ਜਿਹੜੇ ਆ ਉਹ ਅਪਰੂਵ

0: ਹੋਇਆ ਹੈਗਾ ਇੰਡੀਅਨ ਕੈਬਨਿਟ ਨੇ ਅਪਰੂਵ ਕੀਤੇ ਆ ਤਾਂ ਕਿ ਜਿਹੜਾ ਆਪਣੀ ਪ੍ਰੋਡਕਸ਼ਨ ਵਧਾਈ ਜਾ ਸਕੇ ਹਾਂਜੀ ਫਿਰ ਉਸ ਤੋਂ ਬਾਅਦ ਇਹ ਜਿਹੜਾ ਕੋਰੀਡੋਰ ਜਿਹੜਾ ਹਜੇ 2026 ਚ ਕਹਿੰਦੇ ਆ ਐਂਡ ਚ ਜਿਹੜਾ ਸ਼ੁਰੂ ਹੋ ਜੂਗਾ ਜਿਹਦੇ ਚ ਆਈ ਥਿੰਕ ਆਂਧਰਾ ਪ੍ਰਦੇਸ਼ ਔਰ ਉਹਨਾਂ ਜਿਹੜੀਆਂ ਮਹਾਰਾਸ਼ਟਰ ਦੇ ਵਿੱਚ ਸਾਨੂੰ 41% ਆਲਮੋਸਟ ਜਿਹੜੇ ਆ ਇਹਨਾਂ ਦੇ ਭੰਡਾਰ ਮਿਲੇ ਆ ਹਨਾ ਤੇ ਕੁਛ ਹੋਰ ਕੰਟਰੀ ਤੋਂ ਚਾਰ ਸਟੇਟਸ ਹੈਗੀਆਂ ਜਿੱਥੇ ਇਹ ਕੋਰੀਡੋਰ ਪ੍ਰੋਜੈਕਟ ਸ਼ੁਰੂ ਕਰੂਗੇ ਬਟ ਉਹਦੇ ਚ ਫਿਰ ਰੌਲਾ ਇਹ ਹੈ ਕਿ ਇਹਨਾਂ ਨੂੰ ਥੋੜੀ ਜਿਹੀ ਕਰਨੀ ਹੈਗਾ ਠੀਕ ਹੈ ਬਟ ਥੋੜੀ ਪ੍ਰੋਸੈਸਿੰਗ ਜਿਹੜੀ ਚਾਈਨਾ ਤੋਂ ਮਤਲਬ ਥੋੜੀ ਲੈਸਨ ਲਰਨ ਕਰਨੀ ਚਾਹੀਦੀ ਉੱਥੇ ਕੀ ਹੋ ਰਿਹਾ ਹਨਾ ਤੇ ਉਹਦੇ ਬੇਸ ਤੇ ਕਿ ਜਿਹੜੇ ਇੱਥੇ ਆਲੇ ਦੁਆਲੇ ਕਮਿਊਨਿਟੀਜ਼ ਰਹਿੰਦੀਆਂ ਕਿਉਂਕਿ ਜਦੋਂ ਅਸੀਂ ਅਰਾਵਲੀ ਪ੍ਰੋਜੈਕਟ ਦੀ ਜਿਹੜਾ ਪੋਡਕਾਸਟ ਕੀਤਾ ਸੀ ਉਹਦੇ ਤੇ ਵੀ ਗੱਲ ਕੀਤੀ ਸੀ ਕਿ ਆਲੇ ਦੁਆਲੇ ਲੋਕਾਂ ਨੂੰ ਬਹੁਤ ਰੈਸਪੀਰੇਟਰੀ ਇਸ਼ੂਜ਼ ਹੈਗੇ ਆ ਸੋ ਉਹ ਸਾਨੂੰ ਪਤਾ ਹੈ ਕਿ ਸਾਡੀਆਂ ਵਰਗੀਆਂ ਕੰਟਰੀਜ਼ ਦੇ ਵਿੱਚ ਇਨਵਾਇਰਮੈਂਟਲ ਰੈਗੂਲੇਸ਼ਨਸ ਵੀ ਕੋਈਆਂ ਸਖਤ ਨਹੀਂ ਹੁੰਦੀਆਂ ਨਾ ਸੋ ਇਹਨਾਂ ਪ੍ਰੋਜੈਕਟ ਨੂੰ ਸ਼ੁਰੂ ਕਰਨ ਦੇ ਨਾਲ ਨਾਲ ਉਹ ਵੀ ਆਈ ਥਿੰਕ ਬਹੁਤ ਜ਼ਰੂਰੀ ਆ ਸੇਮ ਜਿਹੜਾ ਆਸਟ੍ਰੇਲੀਆ ਵੀ ਆਪਣਾ ਜਿਹੜਾ ਪ੍ਰੋਜੈਕਟ ਡਿਫਰੈਂਟ ਡਿਫਰੈਂਟ ਪ੍ਰੋਜੈਕਟ ਇੱਥੇ ਚੱਲ ਰਿਹਾ ਜਿਹਦੇ ਵਿੱਚ ਕਲੇ ਰੇਅਰ ਅਰਥ ਪ੍ਰੋਸੈਸਿੰਗ ਪਲਾਂਟ ਇਹਨਾਂ ਨੇ ਲਾਉਣਾ ਹੈਗਾ 2026 ਦੇ ਵਿੱਚ ਉਹ ਹੈਗਾ ਪਰ ਇਹਦੀ ਜਿਹੜੀ ਹਾਂਜੀ ਜਿਹੜੀ ਸਭ ਤੋਂ ਵਧੀਆ ਕੁਆਲਿਟੀ ਦਾ ਜਿਹੜਾ ਇਹ ਮਿਲਦਾ ਮਾਊਂਟ ਵੈਲਡ ਦੇ ਵਿੱਚ ਜਿਹੜੇ ਆ ਰੇਅਰ ਅਰਥ ਮਿਨਰਲ ਮਿਲਦੇ ਆ ਤੇ ਨਿਊ ਸਾਊਥ ਵੇਲ ਪੂਰੇ ਆਸਟ੍ਰੇਲੀਆ ਦੇ ਵਿੱਚ ਚੌਥੇ ਨੰਬਰ ਦੀ ਸਟੇਟ ਆ ਜਿੱਥੇ ਮਤਲਬ ਚੌਥੇ ਨੰਬਰ ਦੇ ਉੱਤੇ ਇਹਨਾਂ ਦੇ ਇੰਨੇ ਮਤਲਬ ਨੰਬਰ ਅਗਰ ਤੁਸੀਂ ਦੇਖੀ ਕਿ ਸਭ ਤੋਂ ਵੱਧ ਕਿੱਥੇ ਹੈਗੇ ਆ ਆਰੀਐਮ ਔਰ ਕੌਣ ਪ੍ਰੋਡਕਸ਼ਨ ਕਰਦਾ ਤੋ ਡਬੋ ਡਬੋਰ ਏਰੀਆ ਜਿਹੜਾ ਪੈਂਦਾ ਉੱਥੇ ਕਾਫੀ ਜਿਹੜੀ ਵੱਡੀ ਮਾਈਨਿੰਗ ਏਰੀਆ ਹੈਗਾ ਆ ਨਿਊ ਸਾਊਥ ਵੇਲ ਦਾ ਸੋ ਚੌਥੇ ਨੰਬਰ ਦੇ ਉੱਤੇ ਨਿਊ ਸਾਊਥ ਵੇਲ ਆਉਂਦਾ ਆਸਟ੍ਰੇਲੀਆ
1: ਉਹਦੇ ਇੱਕ ਕਾਰਨ ਵੀ ਹੋ ਸਕਦੇ ਨੇ ਆਖਿਰ ਦੇ ਵਿੱਚ ਮੇਰਾ ਇੱਕ ਸਵਾਲ ਹੈਗਾ ਸੰਦੀਪ ਜੀ ਔਰ ਸ਼ਾਇਦ ਇਹਦੇ ਨਾਲ ਹੀ ਜੁੜਦੇ ਨੇ ਨਿਊ ਸਾਊਥ ਵੇਲਜ਼ ਏਰੀਆ ਵਾਈਜ਼ ਕੁਇਨਜ਼ਲੈਂਡ ਔਰ ਵੈਸਟਰਨ ਆਸਟ੍ਰੇਲੀਆ ਤੋਂ ਬਹੁਤ ਛੋਟਾ ਹੈਗਾ ਇਸ ਕਰਕੇ ਵੀ ਚੌਥੇ ਨੰਬਰ ਤੇ ਹੋ ਸਕਦਾ ਪਰ ਦੂਜਾ ਕਾਰਨ ਇਹ ਵੀ ਹੈ ਕਿ ਡੈਂਸ ਸਟੇਟ ਵੀ ਹੈਗਾ ਜਿੱਦਾਂ ਤੁਸੀਂ ਅਮਰੀਕਾ ਦਾ ਦੱਸਿਆ ਸੀਗਾ ਕਿ ਇੱਕ ਵਾਰ ਤਾਂ ਧੜੱਲੇ ਦੇ ਨਾਲ ਹੁੰਦੀ ਸੀ 90s ਦੇ ਵਿੱਚ ਫਿਰ ਉਹਨਾਂ ਨੇ ਬੰਦ ਕਰਤੀ ਉਹਦੇ ਕਾਰਨ ਵੀ ਸੀਗੇ ਮੇਰੇ ਪਿੱਛੇ ਜੇ ਯਾਦ ਹੈ ਮੇਰੇ ਖ਼ਬਰਾਂ ਦੇ ਵਿੱਚ ਇਹ ਵੀ ਦੱਸਿਆ ਹੋਇਆ ਸੀਗਾ ਕਹਿੰਦੇ ਕਿ ਉਹਦੇ ਨਾਲ ਉੱਥੇ ਅਮਰੀਕਾ ਦੇ ਵਿੱਚ ਕੰਟੈਮੀਨੇਸ਼ਨ ਬਹੁਤ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਹਵਾ ਦੇ ਵਿੱਚ ਵੀ ਕੁਛ ਐਸੇ ਇਹ ਉੱਡਣ ਲੱਗ ਪੈਂਦੇ ਨੇ ਕਣ ਤੇ ਪਾਣੀ ਵੀ ਤੇ ਧਰਤੀ ਵੀ ਸੋਇਲ ਵੀ ਵਾਟਰ ਵੀ ਸਭ ਕੁਛ ਕੰਟੈਮੀਨੇਟ ਹੋਣ ਲੱਗ ਜਾਂਦਾ ਹੁਣ ਅਮਰੀਕਾ ਨੇ ਤਾਂ ਉਹਨੂੰ ਘੱਟ ਕਰਤਾ ਅਮਰੀਕਾ ਤਾਂ ਇਨਫੈਕਟ ਦੂਜੀਆਂ ਕੰਟਰੀਜ਼ ਦੇ ਵਿੱਚ ਜਾ ਕੇ ਜਿਵੇਂ ਉਹ ਕਹਿੰਦੇ ਨੇ ਕਿ ਅਸੀਂ ਗ੍ਰੀਨਲੈਂਡ ਦੇ ਵਿੱਚ ਕੱਢ ਲਾਂਗੇ ਅਫਗਾਨਿਸਤਾਨ ਤੇ ਕਬਜ਼ਾ ਕਰ ਲਿਆ ਸੀਰੀਆ ਤੇ ਕਰਤਾ ਅਟੈਕ ਇਹਨਾਂ ਕੰਟਰੀਜ਼ 'ਚ ਅਟੈਕ ਅਟੂਕ ਕਰਕੇ ਉੱਥੋਂ ਫਿਰ ਲੱਭੀ ਜਾਂਦੇ ਨੇ ਕਿ ਉੱਥੋਂ ਦੀ ਧਰਤੀ ਜਿਹੜੀ ਉਹ ਖਰਾਬ ਹੁੰਦੀ ਆ ਹੋ ਜਾਵੇ ਸਾਡੇ ਦੇਸ਼ ਦੇ ਲੋਕਾਂ ਦੇ ਲਈ ਪਾਣੀ ਜ਼ਮੀਨ ਨਾ ਖਰਾਬ ਹੋਵੇ ਹਨਾ ਇੰਡੀਆ ਔਨ ਦੀ ਅਦਰ ਹੈਂਡ ਇੰਡੀਆ ਨੂੰ ਇਹ ਵੀ ਸਬਕ ਤਾਂ ਲੈਣੇ ਚਾਹੀਦੇ ਨੇ ਠੀਕ ਹੈ ਤੁਸੀਂ ਦੱਸ ਰਹੇ ਹੋ ਕਿ ਬਜਟ 'ਚ ਵਧਾ ਲਿਆ ਯੇ ਵੋ ਕਰ ਲਿਆ ਬਟ ਇੰਡੀਆ ਔਨ ਦੀ ਅਦਰ ਹੈਂਡ ਕੰਪੈਰੀਟਿਵਲੀ ਟੂ ਚਾਈਨਾ ਰਸ਼ੀਆ ਅਮਰੀਕਾ ਬਹੁਤ ਡੈਂਸ ਕੰਟਰੀ ਹੈ ਓਨਾ ਏਰੀਆ ਨਹੀਂ ਹੈਗਾ ਜਿੰਨੀ ਇੱਥੇ ਦੀ ਪਾਪੂਲੇਸ਼ਨ ਹੈਗੀ ਹੈ ਸੋ ਇਹ ਖਰਾਬ ਨਹੀਂ ਹੋਊਗਾ ਕੰਮ ਆਮ ਲੋਕਾਂ ਦੇ ਲਈ
0: ਹਾਂਜੀ ਬਿਲਕੁਲ ਉਹੀ ਮੈਂ ਕਹਿ ਰਹੀ ਇਹਨਾਂ ਨੂੰ ਥੋੜਾ ਜ਼ਿਆਦਾ ਕਿਉਂਕਿ ਚਾਈਨਾ ਦੀ ਜਦੋਂ ਤੁਸੀਂ ਗੱਲ ਕੀਤੀ ਆ ਉਹਨਾਂ ਦਾ ਤਾਂ ਬਹੁਤ ਵੱਡਾ ਏਰੀਆ ਹਨਾ ਜਿੱਥੇ ਪਾਪੂਲੇਸ਼ਨ ਜ਼ਿਆਦਾ ਨਹੀਂ ਵੀ ਆ ਉੱਥੇ ਵੀ ਕਰ ਸਕਦੇ ਹੈਗੇ ਆ ਆਪਣੀ ਮਾਈਨਿੰਗ ਬਟ ਇੰਡੀਆ ਦੇ ਵਿੱਚ ਇਹ ਚੀਜ਼ ਪੋਸੀਬਲ ਨਹੀਂ ਹੈਗੀ ਕਿਉਂਕਿ ਸਾਡੀ ਪਾਪੂਲੇਸ਼ਨ ਬਹੁਤ ਜ਼ਿਆਦਾ ਔਰ ਏਰੀਆ ਬਹੁਤ ਘੱਟ ਹੈ ਔਰ ਦੂਜੀ ਗੱਲ ਆਈ ਥਿੰਕ ਮੈਨੂੰ ਇਹ ਲੱਗਦੀ ਹੈ ਕਿ ਜੋ ਅੱਜ ਕੱਲ੍ਹ ਸਾਨੂੰ ਪਤਾ ਹੀ ਉੱਥੇ ਹਾਲਾਤ ਹੈਗੇ ਆ ਤਾਂ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਜਿੱਦਾਂ ਚਾਈਨਾ ਦੀ ਮੋਨੋਪੋਲੀ ਚੱਲ ਰਹੀ ਹੈ ਹੋ ਸਕਦਾ ਉੱਥੇ ਵੀ ਬਸ ਇੱਕ ਦੋ ਕੰਪਨੀਜ਼ ਦੀ ਮੋਨੋਪੋਲੀ ਚੱਲੇ ਹਨਾ ਸੋ ਉਹਦੇ ਨਾਲ ਜਿਹੜੀ ਆ ਉਹ ਚੀਜ਼ ਨਹੀਂ ਹੋਣੀ ਚਾਹੀਦੀ ਬਟ ਓਬਵੀਅਸਲੀ ਉਹ ਡਿਪੈਂਡ ਕਰਦਾ ਗਵਰਨਮੈਂਟ ਤੇ ਕਿ ਉਹ ਕਿੰਨੀ ਕੁ ਫੇਅਰ ਹੈਗੀ ਆ ਔਰ ਕਿੰਨਾ ਕੁ ਇਸ ਚੀਜ਼ ਨੂੰ ਫੇਅਰ ਮਤਲਬ ਚਲਾਉਣਾ ਚਾਹੁੰਦੀ ਆ ਹਨਾ ਕਿ ਡਿਫਰੈਂਟ ਡਿਫਰੈਂਟ ਕੰਪਨੀਜ਼ ਨੂੰ ਜਿਹੜਾ ਇਹ ਵੀ ਟੈਂਡਰ ਅਗਰ ਦਿੱਤੇ ਵੀ ਜਾਣ ਔਰ ਪ੍ਰੋਪਰ ਇਹ ਚੀਜ਼ ਨੂੰ ਇੰਸ਼ੋਰ ਕੀਤਾ ਜਾਵੇ ਕਿ ਉਹ ਪ੍ਰੋਪਰ ਫੋਲੋ ਕਰ ਰਹੇ ਹੈਗੇ ਆ ਜਿਹੜੀ ਇਨਵਾਇਰਮੈਂਟਲ ਰੈਗੂਲੇਸ਼ਨ ਉੱਥੇ ਹੈਗੀਆਂ
1: ਰਾਈਟ ਔਰ ਹੋਪਫੁਲੀ ਇਹ ਜਿਹੜਾ ਅੱਜ ਦਾ ਐਪੀਸੋਡ ਹੈਗਾ ਇਹਦੇ 'ਚ ਤੁਹਾਨੂੰ ਕੁਛ ਐਸੀਆਂ ਗੱਲਾਂ ਪਤਾ ਲੱਗੀਆਂ ਹੋਣ ਜਿਹੜੀਆਂ ਕੰਮ ਆਉਣ ਅਤੇ ਅਸੀਂ ਆਪਣੀ ਵੀ ਆਪਸੀ ਡਿਸਕਸ਼ਨ ਦੇ ਵਿੱਚੋਂ ਵੀ ਜੋ ਕੁਛ ਗੱਲਾਂ ਕੱਢ ਸਕੇ ਹਾਂ ਜੋ ਨਿਚੋੜ ਲਿਆ ਕੇ ਲਿਆ ਸਕੇ ਹਾਂ ਉਹ ਤੁਹਾਨੂੰ ਪਤਾ ਚੱਲੇ ਹੋਣਗੇ ਕੁਛ ਇੱਕ ਡਾਕੂਮੈਂਟਰੀਜ਼ ਵੀ ਪਈਆਂ ਨੈੱਟਫਲਿਕਸ 'ਤੇ ਵੀ ਪਈਆਂ ਯੂਟਿਊਬ 'ਤੇ ਵੀ ਪਈਆਂ ਤੁਸੀਂ ਦੇਖ ਲਿਓ ਰੇਅਰ ਅਰਥ ਦੀ ਡਰਟੀ ਵਾਰ 2012 ਦੀ ਇੱਕ ਆਈ ਹੋਈ ਇੱਕ ਡਾਕੂਮੈਂਟਰੀ ਉਹ ਇਹਦੇ 'ਤੇ ਬਣੀ ਪਈ ਹੈ ਰੇਅਰ ਅਰਥ ਵੇਅਰ ਕਰਕੇ ਵੀ ਇੱਕ ਡਾਕੂਮੈਂਟਰੀ ਪਈ ਹੈਗੀ ਉਹ ਦੱਸਦੇ ਨੇ ਕਿ ਮੰਗੋਲੀਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਕ ਲੇਕ ਪੂਰੀ ਦੀ ਪੂਰੀ ਰੇਡੀਓ ਐਕਟਿਵ ਹੋ ਗਈ ਅਤੇ ਕਿਸ ਤਰੀਕੇ ਦੇ ਨਾਲ ਸਿਰਫ ਇਹ ਮਾਈਨਿੰਗ ਜਿਹੜੀ ਉੱਥੇ ਦੇ ਲੋਕਾਂ ਦੇ ਲਈ ਨੁਕਸਾਨਦੇਹ ਬਣ ਗਈ ਇਨਫੈਕਟ ਯੂਟਿਊਬ ਦੇ ਉੱਤੇ ਇੱਕ ਸਿਰਫ ਇੰਨਾ ਕੁ ਸਰਚ ਕਰਿਓ ਰੇਅਰ ਅਰਥ ਮਾਈਨਿੰਗ ਕੀ ਟੂ ਆਰ ਟੈਕਨੋਲੋਜੀਕਲ ਫਿਊਚਰ ਉਹਦੇ 'ਚ ਤੁਹਾਨੂੰ ਉਸ ਡਾਕੂਮੈਂਟਰੀ ਦੇ ਵਿੱਚ ਪੂਰਾ ਦਾ ਪੂਰਾ ਔਰ ਸਪੈਸ਼ਲੀ ਆਸਟ੍ਰੇਲੀਆ ਦਾ ਪ੍ਰਸਪੈਕਟਿਵ ਜਿਹੜਾ ਉਹਦੇ 'ਚ ਦਿਖਾਇਆ ਗਿਆ ਹੈਗਾ ਕਿ ਇੱਥੇ ਕਿੱਥੇ ਕਿੱਥੇ ਡਿਪੋਜ਼ਿਟ ਪਏ ਨੇ ਰੇਅਰ ਅਰਥ ਮਿਨਰਲ ਦੇ ਅਤੇ ਕਿਵੇਂ ਉਹਨੂੰ ਲੈ ਕੇ ਪਲੈਨਿੰਗ ਕੀ ਹੈਗੀ ਹੈ ਪਰ ਥੈਂਕ ਯੂ ਸੋ ਮੱਚ ਸੰਦੀਪ ਜੀ, ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਇੰਨੇ ਵਧੀਆ ਐਪੀਸੋਡ ਦੇ ਲਈ, ਜਾਣਕਾਰੀਆਂ ਦੇ ਲਈ।
0: ਥੈਂਕ ਯੂ ਭਾਜੀ।
1: ਧੰਨਵਾਦ ਜੀ। ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ। ਫਿਲਹਾਲ ਜਾਣਕਾਰੀਆਂ ਇੰਨੀਆਂ ਹੀ, ਅਤੇ ਕਿੱਦਾਂ ਲੱਗਦੀਆਂ ਜਿਵੇਂ ਪਹਿਲਾਂ ਵੀ ਦੱਸਿਆ ਸੀ ਕਿ info@haanji.com.au ਦੇ ਉੱਤੇ ਵੀ ਈਮੇਲ ਲਿਖ ਕੇ ਜਾਂ ਸਾਡੇ ਫੇਸਬੁੱਕ ਨੰਬਰ ਜਾਂ ਫੋਨ ਨੰਬਰ ਦੇ ਉੱਤੇ ਮੈਸੇਜ ਭੇਜ ਕੇ ਦੱਸ ਸਕਦੇ ਹੋ। ਰੱਖੋ ਸਿਹਤਾਂ ਦਾ ਖਿਆਲ। ਧੰਨਵਾਦ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio station.
3: Hanji Hanji, oye Hanji Hanji,
4: Hanji Radio.
5: ਅੱਜ ਦਾ ਵਿਚਾਰ, ਅੱਜ ਦੀ ਕਹਾਣੀ, ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
6: ਰੇਡੀਓ ਹਾਂਜੀ 1674, ਆਓ ਵਧਦੇ ਹਾਂ ਅੱਗੇ, ਜਾਣਦੇ ਹਾਂ ਕੀ ਕਹਿੰਦੀ ਅੱਜ ਦੀ ਕਹਾਣੀ। ਇੱਕ ਵਾਰੀ ਗੌਤਮ ਬੁੱਧ ਆਪਣੇ ਰਹਿਣ ਬਸੇਰੇ ਦੇ ਵਿੱਚ ਵਾਪਸ ਪਹੁੰਚੇ। ਚਿਹਰੇ ਦੇ ਉੱਤੇ ਅੱਜ ਇੱਕ ਅਜੀਬ ਜਿਹੀ ਮੁਸਕਰਾਹਟ, ਜਿਵੇਂ ਕੁਛ ਵਧੀਆ ਐਕਸਪੀਰੀਅੰਸ ਕੀਤਾ ਹੋਵੇ, ਕੁਛ ਸੋਹਣਾ ਵੇਖਿਆ ਹੋਵੇ। ਜੋ ਵੀ ਆਸ ਪਾਸ ਸਾਡੇ ਘਟ ਰਿਹਾ ਉਹਦੇ ਵਿੱਚੋਂ ਕੁਛ ਚੰਗਾ ਨੋਟ ਕਰਕੇ ਆਏ ਹੋਣ। ਅੱਗਿਓਂ ਕੁਛ ਇੱਕ ਲੋਕ ਜਿਹੜੇ ਉਹਨਾਂ ਦੇ ਨਾਲ ਹੀ ਹਮੇਸ਼ਾ ਰਹਿੰਦੇ ਸੀ, ਉਹਨਾਂ ਭਿਕਸ਼ੂਆਂ ਨੇ ਪੁੱਛਿਆ, ਗੌਤਮ ਕੀ ਗੱਲ? ਚਿਹਰੇ ਦੀ ਮੁਸਕਰਾਹਟ ਦੱਸਦੀ ਆ ਕਿ ਅੱਜ ਕੁਛ ਤੁਸੀਂ ਇੱਦਾਂ ਦਾ ਵੇਖ ਕੇ ਆਏ ਹੋ ਜਿਹੜਾ ਸ਼ਾਇਦ ਸਾਡੇ ਨਾਲ ਵੀ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ। ਗੌਤਮ ਨੇ ਕਿਹਾ, ਹਾਂ ਮੈਂ ਇੱਕ ਬੜੀ ਪਿਆਰੀ ਜਿਹੀ ਘਟਨਾ ਵੇਖ ਕੇ ਆਇਆ, ਤੁਹਾਨੂੰ ਵੀ ਵਧੀਆ ਲੱਗੂਗੀ, ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਇੱਕ ਸੋਹਣਾ ਸਬਕ ਹੋਰ ਨਿਬੜੂਗੀ। ਮੈਂ ਨਗਰ ਤੋਂ ਚੱਲਿਆ ਆਉਂਦਾ ਸੀ, ਰਸਤੇ ਦੇ ਵਿੱਚ ਵੇਖਿਆ ਬੱਚੇ ਖੇਡ ਰਹੇ ਨੇ, ਮੈਨੂੰ ਵਧੀਆ ਲੱਗਾ। ਥੋੜ੍ਹੀ ਦੇਰ ਦੇ ਲਈ ਉਸ ਜਗ੍ਹਾ ਦੇ ਉੱਤੇ ਰੁਕ ਗਿਆ, ਬੈਠ ਕੇ ਬੱਚਿਆਂ ਨੂੰ ਖੇਡਦੇ ਵੇਖਿਆ, ਮਨ ਨੂੰ ਬੜਾ ਸਕੂਨ ਮਿਲਿਆ। ਬੱਚਿਆਂ ਦੀਆਂ ਖੇਡਾਂ ਵੀ ਅਜੀਬ ਹੁੰਦੀਆਂ ਨੇ ਨਾ। ਮੈਂ ਕੀ ਵੇਖਦਾ ਕਿ ਬੱਚੇ ਘਰ ਘਰ ਬਣਾਉਣਾ ਖੇਡ ਰਹੇ ਨੇ, ਅਲੱਗ ਅਲੱਗ ਟੋਲਿਆਂ ਦੇ ਵਿੱਚ ਉਹ ਘਰ ਬਣਾ ਰਹੇ, ਤੇ ਇੱਕ ਦੂਸਰੇ ਦਾ ਘਰ ਵੇਖ ਕੇ ਉਹਦੇ ਵਿੱਚ ਨੁਕਤਾਚੀਨੀਆਂ ਵੀ ਕਰਦੇ, ਉਹਨਾਂ ਨੂੰ ਸਲਾਹ ਮਸ਼ਵਰੇ ਵੀ ਦਿੰਦੇ, ਤੇ ਵੀ ਆਪਸ ਵਿੱਚ ਸਲਾਹਾਂ ਕਰਦੇ ਕਿ ਮੇਰੇ ਘਰ ਦੇ ਵਿੱਚ ਤੇਰੇ ਘਰ ਨਾਲੋਂ ਕੀ ਬਿਹਤਰ ਹੈ, ਤੇਰੇ ਘਰ ਦੇ ਵਿੱਚ ਕੀ ਕਮੀ ਹੈ ਮੇਰੇ ਘਰ ਦੇ ਨਾਲੋਂ। ਅਚਾਨਕ ਇੱਕ ਬੱਚੇ ਨੇ ਇੱਕ ਘਰ ਦੇ ਉੱਤੇ ਲੱਤ ਮਾਰੀ ਤੇ ਢਾ ਦਿੱਤਾ। ਇਸੇ ਵਿਸ਼ੇ ਦੇ ਉੱਤੇ ਦੋਵਾਂ ਦੀ ਆਪਸ ਦੇ ਵਿੱਚ ਲੜਾਈ ਹੋ ਗਈ। ਉਸ ਬੱਚੇ ਨੂੰ ਨਹੀਂ ਸੀ ਪਸੰਦ ਕਿ ਮੇਰਾ ਬਣਾਇਆ ਇੰਨਾ ਖੂਬਸੂਰਤ ਘਰ ਇਹਨੇ ਢਾ ਦਿੱਤਾ। ਮੈਂ ਵੇਖਦਾ ਰਿਹਾ ਕਿ ਉਹ ਕਾਫੀ ਦੇਰ ਤੱਕ ਆਪਸ ਦੇ ਵਿੱਚ ਇਸੇ ਤਰ੍ਹਾਂ ਦੇ ਨਾਲ ਤਲਖੀ 'ਚ ਰਹੇ, ਬਾਕੀ ਬੱਚੇ ਉਸੇ ਤਰ੍ਹਾਂ ਦੇ ਨਾਲ ਖੇਡ ਰਹੇ ਨੇ ਜਿੱਦਾਂ ਲਾਗੇ ਬੰਨੇ ਕੁਛ ਹੋ ਹੀ ਨਾ ਰਿਹਾ ਹੋਵੇ। ਤੇ ਹੁਣ ਭਾਈ ਦਿਨ ਵੀ ਢਲ ਰਿਹਾ ਸੀ, ਇੰਨੀ ਦੇਰ ਨੂੰ ਮਾਂ ਨੇ ਆ ਕੇ ਬੱਚੇ ਨੂੰ ਬਾਹੋਂ ਫੜਿਆ ਤੇ ਘਰ ਨੂੰ ਲੈ ਗਈ, ਤੇ ਬਾਕੀਆਂ ਨੂੰ ਵੀ ਸੁਨੇਹਾ ਲਾਇਆ, ਚਲੋ ਵੇ ਆਪੋ ਆਪਣੇ ਘਰਾਂ ਨੂੰ, ਹੁਣ ਸ਼ਾਮ ਹੋ ਗਈ ਹੈ, ਕੱਲ੍ਹ ਫੇਰ ਖੇਡ ਲਿਓ। ਮੈਂ ਕੀ ਵੇਖ ਰਿਹਾ ਕਿ ਜਿਹਦਾ ਘਰ, ਜਿਹੜੇ ਬੱਚੇ ਦਾ ਘਰ ਤੋੜਿਆ ਸੀ ਦੂਸਰੇ ਨੇ, ਉਹ ਮਾਂ ਨੂੰ ਸ਼ਿਕਾਇਤਾਂ ਲਾਉਂਦਾ ਜਾ ਰਿਹਾ, ਉਹ ਵੀ ਚੁੱਪ ਚਾਪ ਘਰ ਨੂੰ ਤੁਰ ਪਿਆ, ਤੇ ਜਿਹੜੇ ਬੱਚਿਆਂ ਦੇ ਘਰ ਬਿਲਕੁਲ ਸਹੀ ਸਲਾਮਤ ਸੀ, ਜਿਨ੍ਹਾਂ ਨੇ ਬੜੇ ਚਾਵਾਂ ਦੇ ਨਾਲ ਥੋੜ੍ਹੀ ਦੇਰ ਪਹਿਲਾਂ ਬਣਾਏ ਸੀ, ਜਿਨ੍ਹਾਂ ਨੂੰ ਜਾਣ ਤੋਂ ਪਿਆਰੇ ਉਹ ਘਰ ਲੱਗ ਰਹੇ ਸੀ,